पैज पंथ की जीत श्री साहिब जी सहाय खालसे जी के बोल बाले बोलो जी वाहे गुरु बोलो जे सिखा नू सिखी दान केस दान रहत दान ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਮਾਨਿਆਂ ਦੇ ਮਾਨ ਨਤਾਨਿਆਂ ਦੇ ਤਾਨ ਨੇ ਓਟਿਆਂ ਦੀ ਓਟਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸਾਬਦ

ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ ਸੋਭੋ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁੱਖ ਹੋਵੇ ਨਾਮ ਚਿੱਤ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਮਨ ਭਾਵ ਤੇਰਾ ਭੀੜੇ ਅੱਗੇ ਜਾਵਣਾ ਨੰਗਾ ਦੁਜ ਚਾਲਿਆ ਤਾਂ ਦਿਸੈ ਖਰਾ ਡਰਾਵਣਾ ਸਾਰੇ ਔਗਣ ਪਛੋ ਤਾਵਣਾ ਸਾਰੇ ਔਗਣ ਪਛੋ ਤਾਵਣਾ।

ਦਇਆ ਕਪਾਹ ਸੰਤੋਖ ਸੂਦ ਜਤ ਗੰਢੀ ਸੱਤ ਵਟ ਇਹੋ ਜਿਹੇ ਉਹ ਜੀਤ ਕਾ ਹਈ ਤਾਂ ਪਾਂਡੇ ਕੱਚ ਨਾ ਇਹੋ ਟੁੱਟੈ ਨਾ ਮਲ ਲੱਗੈ ਨਾ ਇਹ ਜਲੈ ਨਾ ਜਾਏ ਧਨ ਸਮਾਨ ਸਨਾਨ ਕਾ ਜੋਗਲ ਚੱਲੇ ਪਾਏ ਚੌਕੜ ਮੁਲਾਣਾ ਆਇਆ ਵੇ ਚੌਕੇ ਪਾਇਆ ਸਿਖਾ ਕਰ ਚੜ੍ਹਾਈਆਂ ਗੁਰ ਬ੍ਰਾਹਮਣ ਥਿਆ।

ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾ ਮੀਆਂ ਦਿਲ ਸੀ ਨਾਲ ਤਗ ਕਪਾਹੋਂ ਕਤੀਏ ਬਾਮਨ ਵੱਟਿਆ ਇੱਕ ਉਹ ਬੱਕਰਾ ਰਿਨ ਖਾਇਆ।

ਪਾ ਤੂਪ ਜੈ ਸਾਲਾ ਹੀ ਸੱਚ ਸੂਤ ਦਰਗਹਿ ਅੰਦਰ ਪਾਈਐ ਤਗਨਾ ਤੋੜ ਸਪੂਤ ਮਹੱਲਾ ਪਹਿਲਾ ਤਗਨਾ ਇੰਦਰੀ ਤਗਨਾ ਨਾਰੀ ਪਲਕੇ ਥੁੱਕ ਪਵੇ ਨਿਤ ਦਾੜੀ ਤਗਨਾ ਪੈਰੀ ਤਗਨਾ ਹੱਥੀ ਤਗਨਾ ਜਿਹਵਾ

0: crazy.
1: ਹੁਕਮ ਮੰਨਿਆ ਹੋਇਆ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ, ਖਸਮੇ ਭਾਵੇ ਸੋ ਕਰਮ ਨੂੰ ਚੰਦਿਆ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 6 ਵਜ ਰਹੇ ਨੇ। ਆਓ ਚਲਦੇ ਹਾਂ ਆਪਣੇ ਦਿੱਲੀ ਕੇਂਦਰ ਜਿੱਥੋਂ ਸੁਣੋਗੇ ਹਿੰਦੀ ਚ ਸਮਾਚਾਰ।

মিডিওয়েভ 343.6 মিটার ইয়ানি 873 কিলো হার্টস এশিয়া আকাশবাণী দে জলন্ধর কেন্দ্র তো বোল রহে হাঁ। আও শ্রবণ করদে হাঁ ভগতী সঙ্গীত দা প্রোগ্রাম আরাধনা। আও আজ দে এস পাবন সঙ্গীতময় সবীর দি শুরুয়াত করিয়ে পরমাত্মা দে প্যার শুকরানে তে সিমরন দে নাল। ਜਦੋਂ ਮਨ ਇਸ ਪਰਮ ਪਿਤਾ ਪਰਮਾਤਮਾ ਦੇ ਨਾਲ ਜੁੜਦਾ ਹੈ ਤੇ ਅੰਦਰ ਦੀ ਬੇਚੈਨੀ ਨੂੰ ਸਕੂਨ ਮਿਲਦਾ ਹੈ, ਜੀਵਨ ਦੇ ਵਿੱਚ ਇੱਕ ਨਵੀਂ ਰੋਸ਼ਨੀ ਜਨਮ ਲੈਂਦੀ ਹੈ। ਤੇ ਆਓ ਭਗਤੀ ਦੇ ਇਹਨਾਂ ਸੁਰਾਂ ਦੇ ਨਾਲ ਆਪਣੇ ਮਨ ਨੂੰ ਇਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਥਾਂ ਦੇਈਏ।

ਤੁਸੀਂ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ। ਅਕਸਰ ਕਹਿੰਦੇ ਨੇ ਕਿ ਕਈ ਵਾਰ ਅਸੀਂ ਜ਼ਿੰਦਗੀ ਵਿੱਚ ਜੋ ਮਿਲਿਆ ਉਸ ਦੀ ਗਿਣਤੀ ਕਰਦੇ ਰਹਿੰਦੇ ਹਾਂ, ਪਰ ਜੋ ਇੱਕ ਪਲ ਰੁਕ ਜਾਵੇ ਸਾਰਾ ਕੁਛ ਤਾਂ ਦੇਖੋ ਸਾਡੇ ਨਾਲ ਕਿਹੋ ਜਿਹਾ ਬੀਤਦਾ। ਕਈ ਵਾਰੀ ਅਸੀਂ ਇਹ ਸੋਚਦੇ ਹਾਂ ਕਿ ਮੈਨੂੰ ਇਹ ਨਹੀਂ ਮਿਲਿਆ, ਮੈਨੂੰ ਉਹ ਨਹੀਂ ਮਿਲਿਆ, ਪਰ ਸੋਚੋ ਕਿ ਸਾਡੇ 'ਚ ਸਾਹ ਚੱਲ ਰਹੇ ਨੇ, ਆਪਣੇ ਲੋਕ ਸਾਡੇ ਨਾਲ ਨੇ, ਸਰੀਰ ਦੀ ਰੌਸ਼ਨੀ ਸਾਡੇ ਦਰਵਾਜ਼ਿਆਂ 'ਤੇ ਦਸਤਕ ਦੇ ਰਹੀ ਹੈ। ਇਹੀ ਸਭ ਕੁਛ ਇਸ ਪਰਮ ਪਿਤਾ ਪਰਮਾਤਮਾ ਨਿਰਾਕਾਰ ਦੀ ਬਖਸ਼ਿਸ਼ ਹੈ। ਜਿੱਥੇ ਸ਼ੁਕਰਾਨਾ ਵਸਦਾ ਉੱਥੇ ਸ਼ਿਕਾਇਤਾਂ ਆਪਣੇ ਆਪ ਹੀ ਮੁੱਕ ਜਾਂਦੀਆਂ ਨੇ।

ਜਦੋਂ ਮਨ ਦੁਨੀਆ ਦੀ ਭੀੜ ਵਿੱਚ ਥੱਕ ਜਾਂਦਾ ਤਾਂ ਉਸਨੂੰ ਸਭ ਤੋਂ ਵੱਧ ਲੋੜ ਹੁੰਦੀ ਹੈ ਇੱਕ ਐਸੇ ਸਹਾਰੇ ਦੀ ਜੋ ਕਦੇ ਛੱਡ ਕੇ ਨਾ ਜਾਵੇ। ਅਤੇ ਉਹ ਸਹਾਰਾ ਹੈ ਨਿਰੰਕਾਰ ਦਾ ਨਾਮ ਅਤੇ ਉਸ ਨਾਲ ਜੁੜਿਆ ਵਿਸ਼ਵਾਸ। ਜ਼ਿੰਦਗੀ ਵਿੱਚ ਹਾਲਾਤ ਹਮੇਸ਼ਾ ਸਾਡੇ ਮਨ ਮੁਤਾਬਿਕ ਨਹੀਂ ਹੁੰਦੇ, ਕਦੇ ਖੁਸ਼ੀ ਕਦੇ ਗਮ, ਕਦੇ ਸਫਲਤਾ ਅਤੇ ਕਦੇ ਇਮਤਿਹਾਨ। ਪਰ ਜਿਸ ਮਨ ਨੇ ਇਸ ਪਰਮ ਪਿਤਾ ਪਰਮਾਤਮਾ ਨੂੰ ਆਪਣਾ ਸਹਾਰਾ ਬਣਾ ਲਿਆ ਉਹ ਹਰ ਹਾਲ ਦੇ ਵਿੱਚ ਮਜ਼ਬੂਤ ਰਹਿੰਦਾ ਹੈ।

ਭਗਤੀ ਸਿਰਫ ਮੱਥਾ ਟੇਕਣ ਦਾ ਨਾਮ ਨਹੀਂ, ਭਗਤੀ ਤਾਂ ਉਸ ਵੇਲੇ ਦੀ ਹੈ ਜਦੋਂ ਸਾਡੇ ਹਰ ਸਾਹ ਦੇ ਵਿੱਚ ਇਸ ਪਰਮ ਪਿਤਾ ਪਰਮਾਤਮਾ ਦਾ ਸ਼ੁਕਰਾਨਾ ਹਮੇਸ਼ਾ ਬਣਿਆ ਰਹੇ।

0: ਤੁਸੀਂ ਸਰਵਣ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਅਰਾਧਨਾ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਦੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਖੇਤੀਬਾੜੀ ਪ੍ਰੋਗਰਾਮ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵਿਸ਼ਾ ਹੈ ਵਣ ਖੇਤੀ।
1: ਖੇਤੀਬਾੜੀ

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਸੁਣਾਓ ਰੁੜੀਆ ਰਾਮ ਜੀ, ਕੀ ਹਾਲ ਚਾਲ ਆ?
0: ਹਾਲ ਚਾਲ ਤਕੜਾ, ਚੰਗਾ, ਸ਼ੁਕਰ ਮਾਲਕ ਦਾ। ਦੇਖੋ, ਜਿੱਦਾਂ ਆਪਾਂ ਕਹਿੰਦੇ ਨਾ, ਮਾਲਕ ਦਾ ਸ਼ੁਕਰਾਨਾ ਸੰਧੂ ਸਾਹਿਬ ਆਪਾਂ ਹਮੇਸ਼ ਕਰਦੇ ਹਾਂ, ਤੇ ਇਸ ਕਰਕੇ ਕੁਦਰਤ ਦੇ ਕਈ ਸਰੋਤ ਹੈ ਜਾਂ ਕੁਦਰਤ ਦੀਆਂ ਕਈ ਨਿਮਤਾਂ ਐਸੀਆਂ ਹੈ ਜੋ ਮਨੁੱਖਾ ਸਮਾਜ, ਕਿਉਂਕਿ ਆਪਾਂ ਦੇਖਦੇ ਹਾਂ ਆਬਾਦੀ ਜਨਸੰਖਿਆ, ਉਹਦੀਆਂ ਆਪਣੀਆਂ ਆਪਣੀਆਂ ਲੋੜਾਂ ਹੈ। ਉਸ ਲਿਹਾਜ਼ ਨਾਲ ਜਿਹੜਾ ਸਭ ਤੋਂ ਜ਼ਿਆਦਾ ਸ਼ਿਕਾਰ ਜਿਹੜੀ ਹੈ ਕੁਦਰਤੀ ਹੋਈ ਹੈ ਬੰਦੇ ਦਾ।
1: ਬੰਦਾ ਕਹਿੰਦਾ ਪਹਿਲਾਂ ਜੰਗਲ ਵੱਢੋ, ਕਿਉਂਕਿ ਉਹਨੇ ਆਪਣਾ ਇਹ ਨਹੀਂ ਦੇਖਣਾ ਵੀ ਇਹ ਸਾਡੇ ਕੰਮ ਆਉਣਗੇ।
0: ਬਿਲਕੁਲ ਬਿਲਕੁਲ
1: ਜੀ, ਉਹਨੇ ਦੇਖਣਾ ਆਪਣਾ ਪਹਿਲਾਂ। ਜਿੱਦਾਂ ਅਸੀਂ ਘਰ ਬਣਾਉਣੇ ਤਾਂ, ਜੇ ਅਸੀਂ ਖੇਤੀ ਕਰਨੀ ਤਾਂ ਪਹਿਲਾਂ ਅਸੀਂ ਜੰਗਲਾਂ 'ਤੇ ਨਜ਼ਰ ਪੈਂਦੀ ਹੈਗੀ।
0: ਆਹੋ ਜੀ, ਇੱਕ ਫਿਤਰਤ ਹੈ, ਇਨਸਾਨੀ ਫਿਤਰਤ ਵੀ ਹੈਗੀ ਹੈ ਵੀ ਤੈਨੂੰ ਆਪਣੀ ਸੰਭਾਲ, ਤੈਨੂੰ ਕਿਸੇ ਨਾਲ ਕੀ, ਉਹ ਕਿਸੇ ਨਾਲ ਕੀ ਭਾਈ ਰੱਖਣਾ ਪੈਂਦਾ ਹੈ, ਕਿਸੇ ਨਾਲ
1: ਕੀ ਅਸਰ ਸਾਰਿਆਂ 'ਤੇ ਪੈਂਦਾ,
0: ਸਾਰਿਆਂ 'ਤੇ ਪੈਂਦਾ। ਜਿੱਦਾਂ ਤੁਸੀਂ ਬਹੁਤ ਮਹੱਤਵਪੂਰਨ ਗੱਲ ਕੀਤੀ ਹੈ ਕਿ ਦੇਖੋ, ਅਸੀਂ ਆਪਣੇ ਘਰ ਬਣਾਉਣ ਲਈ, ਆਪਣੀਆਂ ਰਹਿਣ ਗਾਹਾਂ ਬਣਾਉਣ ਲਈ, ਆਪਣੇ ਰਸਤੇ ਬਣਾਉਣ ਲਈ ਕੁਦਰਤੀ ਜਿਹੜੇ ਰੇ ਚੀਜ਼ਾਂ ਸੀਗੀਆਂ, ਉਹਨਾਂ ਦੀ ਕਿਤੇ ਨਾ ਕਿਤੇ ਜਿਹੜੀ ਅਣਦੇਖੀ ਕੀਤੀ ਹੈ, ਜੰਗਲਾਂ ਦਾ ਨਾਸ ਕੀਤਾ ਹੈ, ਅਤੇ ਅੱਜ ਉਸੇ ਕਰਕੇ ਸੰਧੂ ਸਾਹਿਬ ਜਿਹੜਾ ਸਾਡੇ ਸਾਹਮਣੇ ਸਮੱਸਿਆਵਾਂ ਐਸੀਆਂ ਛਿੜੀਆਂ ਹੋਈਆਂ ਨੇ ਜਾਂ ਖੜੀਆਂ ਨੇ, ਜਿਨ੍ਹਾਂ ਬਾਰੇ ਹੁਣ ਬੰਦਾ ਇਹ ਕਹਿੰਦਾ ਵੀ ਇਹਦਾ ਹੱਲ ਮੈਂ ਲੱਭਾਂ ਤਾਂ ਕਿੱਦਾਂ ਲੱਭਾਂ, ਆਪੇ ਫਸੜੀਏ, ਤੈਨੂੰ ਕੌਣ ਛਡਾਵੇ ਵਾਲਾ ਹਿਸਾਬ ਹੋਇਆ ਪਿਆ ਨਾ। ਸੋ ਇਸ ਕਰਕੇ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਸਮਾਂ ਜਿਹੜਾ ਹੈ, ਜਿੱਦਾਂ ਆਪਾਂ ਕਹਿੰਦੇ ਕਿ ਭਾਈ, ਜੇ ਸਮਾਂ ਸਾਨੂੰ ਸੰਕੇਤ ਦੇ ਰਿਹਾ, ਸਾਨੂੰ ਸੁਚੇਤ ਕਰ ਰਿਹਾ, ਤੇ ਸਾਨੂੰ ਉਹਨਾਂ ਸੰਕੇਤਾਂ ਨੂੰ ਸਮਝ ਕੇ ਉਸ ਪਾਸੇ ਤੁਰਨਾ ਚਾਹੀਦਾ।
1: ਕੈਚ ਕਰੋ ਜੀ ਸਿੰਗਲ।
0: ਹਾਂ ਬਿਲਕੁਲ ਬਿਲਕੁਲ,
1: ਪਰਮਾਤਮਾ ਆਪਾਂ ਨੂੰ ਦਿੰਦਾ ਰਹਿੰਦਾ, ਸਮੇਂ ਸਮੇਂ ਦੇ ਇਸ਼ਾਰੇ ਕਰਦਾ
0: ਕਰਦਾ, ਉਹਨੂੰ ਫੜ ਲੈਣਾ ਚਾਹੀਦਾ ਇਸ਼ਾਰੇ ਨੂੰ।
1: ਹਾਂ, ਇਸ ਕਰਕੇ ਜਿਸ ਤਰ੍ਹਾਂ ਹੁਣ ਸਮੱਸਿਆਵਾਂ ਆਉਂਦੀਆਂ ਨੇ, ਆਪਾਂ ਦੇਖਦੇ ਹਾਂ ਵੀ ਮੌਸਮ ਵਿੱਚ ਕਿੰਨੀ ਤਬਦੀਲੀ ਆ ਜਾਂਦੀ ਹੈ,
0: ਬਿਲਕੁਲ ਬਿਲਕੁਲ ਬੇਮੌਸਮੀਆਂ,
1: ਬੇਮੌਸਮੀ ਬਰਸਾਤਾਂ ਆ ਜਾਂਦੀਆਂ ਨੇ, ਹੜ੍ਹ ਆ ਜਾਂਦੇ ਕਈ ਥਾਵਾਂ 'ਤੇ। ਸੋ ਇਹ ਹੁੰਦਾ ਕਿ ਜਿਹੜਾ ਕੁਦਰਤ ਦਾ ਜਿਹੜਾ ਸੰਤੁਲਨ ਹੈ ਨਾ, ਉਹਨੂੰ ਬਰਕਰਾਰ ਰੱਖਣ ਦੇ ਵਿੱਚ ਜਿਹੜੇ ਰੁੱਖਾਂ ਦੀ ਨਾ ਆਪਣੀ ਅਹਿਮੀਅਤ ਆ ਜੀ। ਇਹ ਰੁੜੀਆ ਰਾਮ ਜੀ, ਕਈ ਲੋਕਾਂ ਨੇ ਦੇਖੋ ਇੱਕ ਤਜਰਬੇ ਕਰਕੇ ਦੱਸਿਆ ਵੀ ਜਿੱਥੇ ਰੁੱਖ ਲੱਗੇ ਸੀ ਅਤੇ ਜਿੱਥੇ ਨਹੀਂ ਲੱਗੇ ਸੀ, ਉਹ ਤਾਪਮਾਨ ਦਾ ਹੀ ਬੜਾ ਫਰਕ ਪੈ ਜਾਂਦਾ ਜੀ ਇਹਦੇ ਨਾਲ ਹੀ।
0: ਆਹੋ ਜੀ, ਆਲੇ ਦੁਆਲੇ ਦੇ ਤਾਪਮਾਨ ਦਾ ਤਾਂ ਫਰਕ ਪੈਣਾ, ਬੰਦੇ ਦੇ ਤਾਪਮਾਨ ਦਾ ਫਰਕ ਪੈ ਜਾਂਦਾ ਹੈ ਕਿ ਨਹੀਂ।
1: ਤਾਂ ਦੇਖੋ ਹੁਣ ਆਪਾਂ ਬੰਦਾ ਭੱਜਦਾ ਵੀ ਚਲੋ ਜੀ ਕੁਦਰਤ ਦੇ ਨੇੜੇ ਜਾਵਾਂ, ਵਿਹਲਾ ਹੁੰਦਾ ਜਦੋਂ।
0: ਇੱਦਾਂ 'ਚ ਵੀ ਦੇਖੋ ਨਾ ਸੰਧੂ ਸਾਹਿਬ, ਤੁਸੀਂ ਇਹ ਦੇਖੋ ਵੀ ਜਿੱਦਾਂ ਕਹਿੰਦੇ ਹੁੰਦੇ ਗਾਉਣਾਂ 'ਚ ਵੀ ਜਿਹੜਾ ਹੈ ਇਹਨਾਂ ਚੀਜ਼ਾਂ ਦਾ ਮਹੱਤਵ ਹੈ, ਉਹ ਹੋਰ ਤਰੀਕੇ ਦਰਸਾਇਆ। ਹੁਣ ਅੰਬਾਂ 'ਤੇ ਤੂਤਾਂ ਵਾਲੀ ਠੰਡੜੀ ਛਾਂ, ਦੇਖੋ ਕਿੱਡੀ ਮਹੱਤਵਪੂਰਨ ਗੱਲ
1: ਕੀਤੀ ਗਈ
0: ਵੀ ਗਰਮੀ ਦੇ ਮੌਸਮ ਦੇ ਵਿੱਚ ਅੰਬ ਦੇ ਦਰਖਤ ਥੱਲੇ ਬੈਠ ਕੇ ਤੁਹਾਨੂੰ ਪੱਖਾ ਚਲਾਉਣ ਦੀ ਲੋੜ ਨਹੀਂ, ਤੂਤ ਦੀ ਛਾਵੇਂ ਬੈਠ ਕੇ ਤੁਹਾਨੂੰ ਪੱਖਾ ਚਲਾਉਣ ਦੀ ਲੋੜ ਨਹੀਂ ਹੈਗੀ। ਉਹਨਾਂ 'ਚ ਇੰਨੀ ਜ਼ਿਆਦਾ ਤਾਕਤ ਮਾਲਕ ਨੇ ਬਖਸ਼ੀ ਹੈ ਕਿ ਉਹਨਾਂ ਦੀ ਛਾਂ ਹੀ ਇੰਨੀ ਜ਼ਿਆਦਾ ਠੰਡੀ ਹੁੰਦੀ ਹੈ।
1: ਆਪਣੇ ਪੇਪਰ ਬੋਰਡ ਲਾ ਲਓ ਜੀ,
0: ਬਿਲਕੁਲ ਜੀ,
1: ਕਿੰਨੇ ਸਦੀਆਂ ਤੱਕ ਰਹਿੰਦੇ ਤੇ ਜਿੰਨੀ ਆਕਸੀਜਨ
0: ਉਹ ਛੱਡਦੇ
1: ਭੰਡਾਰ ਆ ਜੀ,
0: ਬਿਲਕੁਲ ਬਿਲਕੁਲ ਬਿਲਕੁਲ,
1: ਉਹਦੇ ਬਾਰੇ ਸਾਨੂੰ ਜਿਹੜਾ ਆਪਣਾ ਧਿਆਨ ਦੇਣ ਦੀ ਲੋੜ ਪੈਂਦੀ ਹੈਗੀ ਆ। ਪੰਜਾਬ ਵਾਸਤੇ ਤਾਂ ਮੈਂ ਕਹਿੰਦਾ ਵੀ ਵਧੀਆ ਜਿਹੜੀ ਚੀਜ਼ ਹੈ ਵੀ ਪਾਪੂਲਰ ਲਾਈ ਹੈ, ਆਪਾਂ ਫਾਇਦਾ ਲਾ ਸਕਦੇ
0: ਹਾਂ,
1: ਬਹੁਤ ਹੀ ਵਧੀਆ
0: ਕਿੱਕਰ ਹੈ ਜੀ, ਸੁਬੂਲ ਜੇ ਆਪਾਂ ਜਿਹਨੂੰ ਕਹਿ ਦਿੰਦੇ ਹਾਂ। ਸੋ ਇਸ ਕਰਕੇ ਹੁਣ ਤਾਂ ਵਣ ਖੇਤੀ ਦੇ ਵਿੱਚ ਜਿੱਦਾਂ ਤੁਸੀਂ ਜ਼ਿਕਰ ਕੀਤਾ ਨਾ ਸੰਧੂ ਸਾਹਿਬ, ਪਹਿਲੇ ਥੋੜ੍ਹੀ ਸਾਡੇ ਕੋਲ ਮੁਸ਼ਕਲ ਇਹ ਹੁੰਦੀ ਸੀ ਕਿ ਅਸੀਂ ਅੰਤਰ ਫਸਲਾਂ ਨਹੀਂ ਲੈ ਸਕਦੇ ਸੀ। ਜਿੱਦਾਂ ਹੁਣ ਪਾਪੂਲਰ ਆਪਾਂ ਜ਼ਿਕਰ ਕਰਦੇ ਹਾਂ, ਪਾਪੂਲਰ ਐਸੀ ਖੇਤੀ ਹੈ ਜਿਹੜੇ ਵੀ ਸਮੇਂ ਦੇ ਵਿੱਚ ਆਪਾਂ ਇਹਨੂੰ ਕਾਸ਼ਤ ਕਰਦੇ ਹਾਂ, ਉਸ ਸਮੇਂ ਦੇ ਵਿੱਚ ਆਪਾਂ ਫਸਲਾਂ ਵੀ ਲੈ ਸਕਦੇ
1: ਹਾਂ, ਲੈ ਸਕਦੇ ਹਾਂ,
0: ਹੈ ਕਿ ਨਹੀਂ?
1: ਪੱਕੀ ਗੱਲ ਹੈ ਜੀ, ਕਾਮਯਾਬੀ ਤਾਂ ਹੀ ਹੈ ਨਾ ਜਿਹੜੇ ਆਪਣਾ ਹੁਣ ਵੱਟਾਂ 'ਤੇ ਬੰਨੇ ਬੰਨੇ ਬੂਟੇ ਲਾ ਦਈਏ ਪਾਪੂਲਰ ਦੇ, ਅਤੇ ਵਿਚਕਾਰ ਜਿਹੜੇ ਹੈਗੇ ਆਪਾਂ ਉਹ
0: ਫਸਲਾਂ ਵੀ ਲੈ ਸਕਦੇ ਹੈਗੇ ਹਾਂ,
1: ਅਤੇ ਜੇ ਆਪਣਾ ਪੂਰੇ ਖੇਤ 'ਚ ਬੀਜਣੇ ਹੈਗੇ ਆ ਤੇ ਆਪਾਂ ਉਸ ਹਿਸਾਬ ਦੀ ਜਿੱਦਾਂ ਕਹਿੰਦੇ ਪਲੈਨਿੰਗ ਕਰਦੇ ਹਾਂ, ਵਿਉਂਤਬੰਦੀ ਕਰੀਏ ਕਿ ਫਾਸਲਾ ਰੱਖੀਏ ਅਤੇ ਵਿੱਚ ਜਿਹੜੀਆਂ ਹੋਰ ਫਸਲਾਂ ਲਈਆਂ ਜਾ ਸਕਣ, ਕਿਉਂਕਿ ਹੁਣ ਦੇਖੋ ਉਹਦੇ ਨਾਲ ਬੂਟਿਆਂ ਨੂੰ ਵੀ ਫਾਇਦਾ ਹੋਣਾ ਅਤੇ ਸਾਨੂੰ ਜਿਹੜਾ ਇੱਕ ਆਮਦਨ ਦਾ ਸਰੋਤ ਮਿਲ ਜਾਣਾ ਜੀ ਉਸੇ ਖੇਤ ਦੇ ਵਿੱਚੋਂ।
0: ਬਿਲਕੁਲ ਜੀ, ਜਿੱਦਾਂ ਪਾਪੂਲਰ ਦਾ ਜ਼ਿਕਰ

0: ਕੀਤਾ ਕਿਉਂਕਿ ਦੇਖੋ ਇਮਾਰਤੀ ਲੱਕੜੀ ਦੇ ਵਿੱਚ ਹੋਰ ਕਈ ਥਾਵਾਂ ਦੇ ਵਿੱਚ ਜਿਹੜਾ ਫਰਨੀਚਰਾਂ ਦੇ ਵਿੱਚ ਅੱਜ ਕੱਲ੍ਹ ਤਾਂ ਬੜਾ ਇਸਤੇਮਾਲ
1: ਹੋਇਆ।
0: ਸਫਾਇਦਾ ਦੇਖੋ ਜੀ ਤੁਸੀਂ, ਸਫਾਇਦਾ ਜਿਹੜਾ ਹੈ ਉਹ ਵੀ ਬੜੀ ਮਹੱਤਵਪੂਰਨ ਫਸਲ ਹੈ।
1: ਸਫਾਇਦੇ ਬਾਰੇ ਆਪਾਂ ਇੱਕ ਕਹਿੰਦੇ ਹੁੰਦੇ ਸੀ ਵੀ ਪਾਣੀ ਖਿੱਚਣਾ ਨਹੀਂ,
0: ਨਹੀਂ ਜੀ ਨਹੀਂ, ਉਹ
1: ਇਹ ਬਹੁਤ ਵਧੀਆ ਜਿਹੜੀ ਹੈਗੀ ਆ, ਹੁਣ ਤਾਂ ਇਹਦੇ ਇੰਨੇ ਵਧੀਆ ਨਾ ਕਲੋਨ ਤਿਆਰ ਹੋ ਗਏ ਰੁਲੀਆ ਰਾਮ ਜੀ, ਕਿ ਬੜੀ ਛੇਤੀ ਵਾਧਾ ਹੈ। ਤੇ ਆਪਾਂ ਨਰਸਰੀਆਂ ਚੋਂ ਬੂਟੇ ਵਧੀਆ ਲੈ ਕੇ ਸਿਰਫ ਇਹ ਹੁੰਦਾ ਕਿ ਢੁਕਵੇਂ ਸਮੇਂ ਤੇ ਆਪਾਂ ਜੀ ਲਾਈਏ,
0: ਬਿਲਕੁਲ ਬਿਲਕੁਲ,
1: ਤਾਂ ਕਿ ਫਿਰ ਸਾਨੂੰ ਜਿਹੜਾ ਹੈਗਾ ਉਹ ਇੱਕ ਸਮੇਂ ਤੇ ਆ ਕੇ ਇੱਕ ਕਹਿੰਦੇ ਕਿ ਆਪਾਂ ਨੂੰ ਨਿਰੰਤਰ ਜਿਹੜੀ ਸਰੋਤ ਬਣ ਜਾਂਦੀ ਹੈ ਜਿਹਦੇ ਨਾਲ
0: ਬਣ ਜਾਂਦੀ ਹੈ ਜੀ। ਦੇਖੋ ਹੁਣ ਨਿਰਾਪੁਰਾ ਆਪਾਂ ਜੇਬ ਵਿੱਚ ਆਪਣੇ ਨੋਟ ਪਾਉਣ ਵਾਲੇ ਪਾਸੇ ਨਹੀਂ, ਆਪਾਂ ਇਹ ਵੀ ਦੇਖੀਏ ਵੀ ਸਾਡੇ ਸਮਾਜ ਨੂੰ ਜੇ ਆਪਾਂ ਕਾਇਮ ਰੱਖਣਾ ਹੈ, ਮਨੁੱਖਤਾ ਨੂੰ ਕਾਇਮ ਰੱਖਣਾ ਹੈ, ਉਹਦੇ ਚ ਜਿਹੜੇ ਕੁਦਰਤੀ ਸਰੋਤ ਹੈ ਉਹ ਬਹੁਤ ਵੱਡਾ ਹਿੱਸਾ ਪਾਉਂਦੇ ਹੈ। ਸੋ ਇਸ ਕਰਕੇ ਉਹ ਚ ਆਪਾਂ ਹਿੱਸਾ ਪਾਉਣਾ ਹੈ। ਉਹ ਜੇ ਤੁਸੀਂ ਖੇਤੀ ਜੰਗਲਾਤ ਦੀ ਆਪਾਂ ਜਿਹੜੀ ਗੱਲ ਕਰਦੇ ਹਾਂ ਜਾਂ ਦੂਜੇ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਭਾਈ ਜੇ ਤੁਹਾਡੇ ਕੋਲ ਨਹੀਂ ਵੀ ਹੈ ਤੁਸੀਂ ਵੱਟਾਂ ਬੰਨਿਆਂ ਤੇ ਲਾ ਸਕਦੇ
1: ਹੋ, ਲਾ ਸਕਦੇ
0: ਹੋ, ਪਿੰਡਾਂ ਦੀਆਂ ਫਿਰਨੀਆਂ ਦੇ ਵਿੱਚ ਲਾ ਸਕਦੇ ਹੋ, ਪਿੰਡਾਂ ਦੇ ਰਸਤਿਆਂ ਦੇ ਉੱਤੇ ਇਹਨਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਤੋ ਕਰਨ ਦਾ ਜਿਹੜਾ ਇਰਾਦਾ ਜਿਹੜਾ ਬਣ ਤੁਹਾਡਾ ਹੋਣਾ ਚਾਹੀਦਾ ਹੈ, ਸਾਡੇ ਕੋਲ ਸਾਧਨ ਬਹੁਤ ਨੇ।
1: ਹਾਂ ਜੇ ਬੰਦਾ ਹੁਣ ਦੇਖੋ ਕੋਸ਼ਿਸ਼ ਕਰੇ ਵੀ ਆਪਣੇ ਕੋਲ ਪਿੰਡਾਂ ਦੇ ਵਿੱਚ ਤਾਂ ਕੋਈ ਨਾ ਕੋਈ ਸ਼ਾਮ ਰਾਤ ਜਗ੍ਹਾ ਵੀ ਹੁੰਦੀ, ਕਈ ਵਾਰ
0: ਬੜੀਆਂ ਜੀ ਬੜੀਆਂ ਬੜੀਆਂ
1: ਉੱਥੇ ਲਾਈ ਜਾ ਸਕਦੀ ਹੈਗੀ ਆ, ਸਕੂਲਾਂ ਦੇ ਵਿੱਚ ਲਾਈ ਜਾ ਸਕਦੀ ਹੈਗੀ ਹੈ। ਹੁਣ ਤਾਂ ਸਾਨੂੰ ਕਹਿੰਦੇ ਵੀ ਮਾਹਰ ਕਹਿੰਦੇ ਵੀ ਜਿੱਦਾਂ ਘਰ ਚ ਕੋਈ ਨਵਾਂ ਜੀ ਆਇਆ ਉਹਦੀ ਯਾਦ ਚ ਕੋਈ ਰੁੱਖ ਲਾ ਲਓ।
0: ਆਓ ਜੀ ਜਨਮ ਦਿਹਾੜਾ ਉਹਦਾ ਮਨਾਉਂਦੇ ਹੋ ਤੁਸੀਂ, ਕੋਈ ਜਨਮ ਦਿਹਾੜਾ
1: ਕੋਈ ਗਿਆ ਉਹਦੀ ਯਾਦ ਲਾ ਲਓ,
0: ਉਹਦੀ ਯਾਦ ਚ ਲਾ ਲਓ,
1: ਮੈਨੂੰ ਪਾ ਲਓ,
0: ਬਿਲਕੁਲ
1: ਹਮੇਸ਼ਾ ਸਦੀਆਂ ਤੱਕ ਤੁਹਾਨੂੰ ਯਾਦਾਸ਼ਤ ਕਾਇਮ ਰਹੇਗੀ। ਤੇ ਜਿਹੜਾ ਉਹਦੀ ਸ਼ਾਮ ਆਣੇਗਾ ਉਹ ਹੋਰ ਵੀ ਗੁਣ ਗਾਏਗਾ ਵੀ ਜਾ ਫਾਨੇ ਨੇ ਬੂਟਾ ਲਾਇਆ ਸੀ ਜੀ।
0: ਤੁਸੀਂ ਸੰਧੂ ਸਾਹਿਬ ਜ਼ਿਕਰ ਕੀਤਾ, ਅੱਜ ਵੀ ਆਪਾਂ ਜਦੋਂ ਪਿੰਡਾਂ 'ਚ ਰਹਿਣ ਵਾਲੇ ਹਾਂ, ਪਿੰਡਾਂ 'ਚ ਆਪਾਂ ਜਾਂਦੇ ਹਾਂ, ਕਿਸੇ ਨੂੰ ਦਾਦੇ ਪੜਦਾਦੇ ਦਾ ਨਾਂ ਨਹੀਂ ਪਤਾ ਹੁੰਦਾ। ਤੁਸੀਂ ਇਹ ਦੇਖ ਲਓ ਵੀ ਜੇ ਕਿਸੇ ਨੇ ਪੇਪਰ ਬੋਰਡ ਲਾਇਆ ਨਾ, ਉਹ ਕਹਿੰਦੇ ਨੇ ਯਾਰ ਫਲਾਣੇ ਦਾ ਲਾਇਆ ਹੋਇਆ ਇਹ। ਦੇਖੋ ਜਿਹੜੀ ਤੁਸੀਂ ਜ਼ਿਕਰ ਕੀਤਾ ਹੈ ਕਿ ਉਹ ਜਿਸ ਬੰਦੇ ਨੇ ਲਾਇਆ ਉਹਦਾ ਨਾਂ ਕਾਇਮ ਰਹਿੰਦਾ ਉਹਦੇ ਨਾਲ ਹੀ। ਸੋ ਇਸ ਕਰਕੇ ਇਹ ਚੀਜ਼ ਦਾ ਜਿਹੜਾ ਮਹੱਤਵ ਹੈ ਸਾਡੇ ਲਈ ਬਹੁਤ ਜ਼ਿਆਦਾ ਹੈ। ਫਿਰ ਸਮਾਂ ਜਿਹੜਾ ਹੈ ਸਮੇਂ ਦੇ ਲਿਹਾਜ਼ ਦੇ ਨਾਲ ਜਿੱਦਾਂ ਆਪਾਂ ਕਹਿੰਦੇ ਕਿ ਵੱਖ ਵੱਖ ਸਮਿਆਂ ਦੇ ਵਿੱਚ ਵੱਖ ਵੱਖ ਰੁੱਖਾਂ ਦੀ ਕਾਸ਼ਤ, ਥੋੜਾ ਜਿਹਾ ਇਹੀ ਹੈ ਕਿ ਰੁੱਖ ਲਾਉਣਾ ਤੇ ਰੁੱਖ ਨੂੰ ਪਾਲਣਾ, ਇਸ ਚੀਜ਼ ਦਾ ਥੋੜਾ ਜਿਹਾ ਸਾਨੂੰ ਸਮਝਣਾ ਚਾਹੀਦਾ।
1: ਬਿਲਕੁਲ ਬਿਲਕੁਲ, ਰੁੱਖ ਤਾਂ ਦੇਖੋ ਅਸੀਂ ਕਹਿੰਦੇ ਹਾਂ ਵੀ ਮੁਹਿੰਮ ਚਲਾ ਕੇ ਨਾ ਕਈ ਵਾਰ ਬੜੇ ਬੂਟੇ ਬਣਦੇ ਆ ਜੀ, ਪਰ ਦੇਖੋ ਲਾਓ
0: ਲਾ
1: ਤੇ ਸੰਭਾਲੋ ਉਹਨੂੰ,
0: ਪਰਵਰਿਸ਼ ਪਰਵਰਿਸ਼ ਤਾਂ ਦੇਖੋ ਸਭ ਤੋਂ ਵੱਡੀ ਤਾਂ ਚੀਜ਼ ਪਰਵਰਿਸ਼ ਹੀ ਹੈ। ਤੇ ਲਾਉਣਾ ਬੂਟੇ ਨੂੰ ਲਿਆ ਕੇ ਲਾਉਣਾ ਬੜਾ ਆਸਾਨ ਜਿਹਾ ਕੰਮ ਹੈ, ਉਹਨੂੰ ਪਾਲਣਾ
1: ਪਾਲਣਾ ਉਹਨੂੰ
0: ਸੰਭਾਲ
1: ਕਰੋ ਕਿ ਮੌਸਮ ਦੇ ਮੁਤਾਬਿਕ ਜੇ ਉਹਨੂੰ ਪਾਣੀ ਦੀ ਲੋੜ ਹੈ। ਮੈਂ ਕਹਿੰਦਾ ਵੀ ਜੇ 10 ਬੂਟੇ ਵੀ ਤੁਸੀਂ ਸੰਭਾਲ ਦਿਓ, ਉਹਨੂੰ ਪਾਣੀ ਪਾ ਦਿਓ ਸਮੇਂ ਦੇ ਹਿਸਾਬ ਨਾਲ, ਸਹਾਰਾ ਦੇ ਦਿਓ, ਤੇ ਆਪਣੇ ਆਪ ਇੱਕ ਵਾਰ ਉਹ ਜੜ ਫਲ ਗਿਆ ਤੇ ਉਹਨੇ ਚੱਲ ਪੈਣਾ ਜੀ, ਫਿਰ
0: ਚੱਲ ਪੈਣਾ ਜੀ। ਥੋੜਾ ਜਿਹਾ ਆਪਾਂ ਜਿੱਦਾਂ ਪਿੰਡਾਂ ਦਾ ਜ਼ਿਕਰ ਕਰਦੇ ਆ ਨਾ, ਜਿਹੜਾ ਆਪਣੇ ਆਪ ਕਿਉਂਕਿ ਆਵਾਰਾ ਪਸ਼ੂ ਆਪਾਂ ਦੇਖਦੇ ਹਾਂ, ਉਹਨਾਂ ਤੋਂ ਬਚਾਉਣ ਦੀ ਜ਼ਿਆਦਾ ਲੋੜ ਹੁੰਦੀ ਹੈ। ਉਹ ਮੂੰਹ ਮਾਰ ਜਾਂਦੇ ਆ, ਮੁੜ ਕੇ ਬੂਟੇ ਦਾ ਬਣਨਾ ਕੁਛ ਨਹੀਂ ਹੈ,
1: ਜੰਗਲੇ ਆ ਜਾਂਦੇ ਰੁੜੀ ਆਰਾਮ।
0: ਸੋ ਇਸ
1: ਚਾਰੋਂ ਪਾਸੇ ਲਾ ਦੋ,
0: ਹਾਂ ਜੰਗਲੇ,
1: ਤਾਂ ਕਿ ਜਿਹੜਾ ਆਪਣੇ ਜਾਨਵਰ ਦਾ ਮੂੰਹ ਨਾ ਪਹੁੰਚੇ,
0: ਕਿਉਂਕਿ ਜਦੋਂ ਬੂਟਾ ਕੱਦੋਂ ਨਿਕਲ ਗਿਆ ਜਾਨਵਰ ਤੋਂ ਉੱਚਾ ਹੋਗਾ ਫਿਰ ਕੋਈ
1: ਨਹੀਂ,
0: ਫਹੀ ਜਾਵੇ ਆ ਕੇ ਜਿਹੜਾ ਮਰਜ਼ੀ ਕੋਈ ਕਰੀ ਚੱਲੇ ਫਿਰ ਕੁਛ ਨਹੀਂ ਹੁੰਦਾ। ਸੋ ਇਸ ਕਰਕੇ ਜਦੋਂ ਤੁਸੀਂ ਕਹੇ ਮੁੱਢਲੀ ਅਵਸਥਾ ਦੇ ਵਿੱਚ ਉਹਦੀ ਪਰਵਰਿਸ਼ ਕਰਨਾ, ਉਹਨੂੰ ਪਾਲਣਾ, ਉਹਨੂੰ ਤੋੜਨਾ, ਇਹ ਸਾਡਾ ਜਿਹੜਾ ਹੈ ਇੱਕ ਜ਼ਿੰਮੇਵਾਰੀ। ਜੇ ਆਪਾਂ ਨਿਭਾ ਦਈਏ ਤੇ ਆਪਾਂ ਆਪਣੇ ਸਮਾਜ ਦੀ ਜਿਹੜੀ ਕਾਇਮ ਮੁਕਾਮਤਾ ਲਈ, ਜਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਕੁਦਰਤ ਦੇ ਸਰੋਤਾਂ ਦੇ ਵਿੱਚ ਹਿੱਸੇਦਾਰੀ ਕਾਇਮ ਕਰ ਸਕਦੇ,
1: ਰੱਖ ਸਕਦੇ ਹਾਂ ਜੀ। ਬਿਲਕੁਲ ਜੀ, ਸੰਘਣੇ ਰੁੱਖ ਵੀ ਲਾਏ ਜਾ ਸਕਦੇ।
0: ਚਲੀਏ ਆਪਾਂ,
1: ਜੈ ਹਿੰਦ ਜੀ,
0: ਜੈ।

ਹੁਣ ਤੁਸੀਂ ਸੁਣ ਰਹੇ ਸੀ ਖੇਤੀਬਾੜੀ ਪ੍ਰੋਗਰਾਮ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮਾਨਸ ਗਾਨ

ਗੁੱਡ ਮਾਰਨਿੰਗ ਤੇ ਅੱਜ ਦੀ ਸੋਹਣੀ ਸਵੇਰ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਖੁਸ਼ਾਮਦੀਦ ਕਹਿੰਦੇ ਹਾਂ ਜੀ ਆਇਆਂ ਨੂੰ, ਆਖਦੇ ਹਾਂ ਮੈਂ ਹਾਂ ਤੁਹਾਡੇ ਨਾਲ ਤੁਹਾਡੀ ਆਪਣੀ ਦੋਸਤ ਤੇ ਹੋਸਟ ਨੀਤੂ। ਸੋ ਸੋਹਣੀ ਖੂਬਸੂਰਤ ਸਵੇਰ ਔਰ ਸੋਹਣਾ ਪ੍ਰੋਗਰਾਮ ਸੋਹਣੀ ਸਵੇਰ, ਨਵੀਆਂ ਉਮੀਦਾਂ, ਨਵੇਂ ਸੁਪਨੇ, ਜ਼ਿੰਦਗੀ ਨੂੰ ਹੋਰ ਖੂਬਸੂਰਤ ਬਣਾਉਣ ਦਾ ਇੱਕ ਹੋਰ ਮੌਕਾ। ਸਵੇਰ ਦੀ ਇਹ ਪਹਿਲੀ ਕਿਰਨ ਸਾਨੂੰ ਜਿਵੇਂ ਇੱਕ ਸੁਪਨਾ ਦੇ ਰਹੀ ਹੈ ਕਿ ਬੀਤੀ ਰਾਤ ਭਾਵੇਂ ਕਿੰਨੀ ਵੀ ਔਖੀ ਰਹੀ ਹੋਵੇ, ਹਰ ਨਵਾਂ ਦਿਨ ਆਪਣੇ ਨਾਲ ਇੱਕ ਨਵੀਂ ਰੋਸ਼ਨੀ ਜ਼ਰੂਰ ਲੈ ਕੇ ਆਉਂਦਾ। ਵੈਸੇ ਕਹਿੰਦੇ ਨੇ ਨਾ ਵੀ ਸਵੇਰ ਸਿਰਫ ਸੂਰਜ ਦੇ ਚੜ੍ਹਨ ਦਾ ਨਾਮ ਨਹੀਂ ਹੈ, ਸਵੇਰ ਤਾਂ ਉਸ ਉਮੀਦ ਦਾ ਨਾਮ ਹੈ ਜੋ ਦਿਲ ਦੇ ਵਿੱਚ ਦੁਬਾਰਾ ਜਨਮ ਲੈਂਦੀ ਹੈ। ਇਸ ਲਈ ਅੱਜ ਦੀ ਸਵੇਰ ਦੀ ਸ਼ੁਰੂਆਤ ਦੇ ਵਿੱਚ ਮੁਸਕਾਨ ਦੇ ਨਾਲ ਜਿਹੜੀ ਹੈ ਨਾ ਸ਼ੁਰੂਆਤ ਕਰਨੀ ਹੈ। ਆਪਣੇ ਆਪ ਨੂੰ ਇਹ ਕਹਿਣਾ ਹੈ ਕਿ ਮੈਂ ਅੱਜ ਬੀਤੀ ਕੱਲ੍ਹ ਦੇ ਨਾਲੋਂ ਬਿਹਤਰ ਕਰਨ ਦੀ ਕੋਸ਼ਿਸ਼ ਕਰਨੀ ਹੈ। ਮੈਂ ਛੋਟੀਆਂ ਛੋਟੀਆਂ ਖੁਸ਼ੀਆਂ ਨੂੰ ਮਹਿਸੂਸ ਕਰਨਾ ਤੇ ਜੋ ਮੇਰੇ ਕੋਲ ਹੈ ਉਸ ਲਈ ਦਿਲੋਂ ਸ਼ੁਕਰ ਗੁਜ਼ਾਰ ਵੀ ਕਰਨਾ। ਵੀ ਜ਼ਿੰਦਗੀ ਜਿਹੜੀ ਹੈ ਨਾ ਹਰ ਹਾਲ ਹਰ ਦਿਨ ਦੇ ਵਿੱਚ ਮਨ ਦੇ ਮੁਤਾਬਿਕ ਹੁੰਦੀ ਹੈ, ਪਰ ਜੇਕਰ ਤੁਸੀਂ ਸਹੀ ਚੱਲਦੇ ਹੋ। ਪਰ ਹਰ ਰੋਜ਼ ਹਰ ਦਿਨ ਨੂੰ ਆਪਣੇ ਹੌਸਲੇ ਤੇ ਆਪਣੀ ਸੋਚ ਦੇ ਨਾਲ ਖੂਬਸੂਰਤ ਬਣਾਇਆ ਜਾ ਸਕਦਾ। ਵੈਸੇ ਨਾ ਕਈ ਵਾਰ ਸਾਨੂੰ ਵੱਡੀ ਖੁਸ਼ੀ ਦੀ ਉਡੀਕ ਰਹਿੰਦੀ ਹੈ, ਜਦਕਿ ਖੁਸ਼ੀ ਤਾਂ ਸਾਡੇ ਆਲੇ ਦੁਆਲੇ ਛੋਟੀਆਂ ਛੋਟੀਆਂ ਗੱਲਾਂ 'ਚ ਵੀ ਲੁਕੀ ਹੁੰਦੀ ਹੈ। ਉਹ ਕੀ ਹੈ ਬਈ ਜਨਾਬ, ਮੈਂ ਤੁਹਾਨੂੰ ਦੱਸਦੀ ਹਾਂ। ਅਕਸਰ ਕਹਿੰਦੇ ਨੇ ਕਿ ਮਾਂ ਦੀ ਆਵਾਜ਼ ਦੇ ਵਿੱਚ, ਪਰਿਵਾਰ ਦੇ ਹਾਸੇ ਵਿੱਚ, ਦੋਸਤ ਦੀ ਇੱਕ ਛੋਟੀ ਜਿਹੀ ਗੱਲ ਦੇ ਵਿੱਚ ਤੇ ਚਾਹ ਦੇ ਕੱਪ ਦੀ ਮਹਿਕ ਦੇ ਵਿੱਚ, ਇਸ ਗੱਲ ਦੇ ਵਿੱਚ ਅਸੀਂ ਅੱਜ ਇੱਕ ਨਵੀਂ ਸਵੇਰ ਵੇਖ ਰਹੇ ਹਾਂ। ਕਿਉਂਕਿ ਜ਼ਿੰਦਗੀ ਨੂੰ ਬਦਲਣ ਦੇ ਵਾਸਤੇ ਹਮੇਸ਼ਾ ਵੱਡੇ ਮੌਕੇ ਦੀ ਲੋੜ ਨਹੀਂ ਹੁੰਦੀ, ਕਿਉਂਕਿ ਕਈ ਵਾਰ ਇੱਕ ਸਕਾਰਾਤਮਕ ਸੋਚ ਵੀ ਨਵੇਂ ਰਾਹ ਜਿਹੜੇ ਹੈ ਉਹ ਖੋਲ੍ਹ ਦਿੰਦੀ ਹੈ। ਸੋ ਆਓ ਅੱਜ ਸ਼ਿਕਾਇਤਾਂ ਨੂੰ

ਫਿਰ ਤੋਂ ਇਸਤਕਬਾਲ ਕਰਦੇ ਹਾਂ ਜੀ ਆਇਆਂ ਨੂੰ ਆਖਦੇ ਹਾਂ। ਵੈਸੇ ਇੱਕ ਗੱਲ ਤਾਂ ਪੱਕੀ ਹੈ, ਅਕਸਰ ਨਾ ਅਸੀਂ ਇਹ ਗੱਲ ਸੁਣਦੇ ਹਾਂ ਕਿ ਜ਼ਿੰਦਗੀ ਵਿੱਚ ਹਰ ਚੀਜ਼ ਜਿਹੜੀ ਆ ਉਹ ਸਾਡੇ ਮਨ ਦੇ ਮੁਤਾਬਿਕ ਨਹੀਂ ਹੁੰਦੀ, ਪਰ ਹਾਲਾਤ ਵਿੱਚ ਆਪਣੀ ਸੋਚ ਨੂੰ ਸੋਹਣਾ ਰੱਖਣਾ ਸਾਡਾ ਫਰਜ਼ ਹੈ। ਜਦੋਂ ਜਿਹੋ ਜਿਹੇ ਮਰਜ਼ੀ ਹਾਲਾਤ ਹੋਣ, ਜਿਹੋ ਜਿਹਾ ਮਰਜ਼ੀ ਸਮਾਂ ਹੋਵੇ, ਪਰ ਸਾਨੂੰ ਆਪਣੇ ਆਪ ਨੂੰ ਚੰਗਾ ਰੱਖਣਾ ਪੈਂਦਾ। ਵੈਸੇ ਦੋਸਤੋ, ਅਸੀਂ ਅਕਸਰ ਖੁਸ਼ੀ ਨੂੰ ਨਾ ਹਾਲਾਤਾਂ ਦੇ ਨਾਲ ਜੋੜ ਲੈਂਦੇ ਹਾਂ, ਸੋਚਦੇ ਰਹਿੰਦੇ ਹਾਂ ਕਿ ਜਦੋਂ ਮੇਰਾ ਕੰਮ ਹੋ ਜਾਵੇਗਾ ਨਾ, ਜਦੋਂ ਮੇਰੀ ਮਿਹਨਤ ਦਾ ਨਤੀਜਾ ਮਿਲੇਗਾ, ਜਦੋਂ ਮੇਰੇ ਆਪਣੇ ਮੇਰੇ ਨਾਲ ਗੱਲ ਕਰਨਗੇ, ਮੈਨੂੰ ਸਮਝਣਗੇ, ਉਦੋਂ ਮੈਂ ਜ਼ਰੂਰ ਖੁਸ਼ ਹੋਵਾਂਗਾ। ਪਰ ਸੱਚ ਇਹ ਹੈ ਕਿ ਜ਼ਿੰਦਗੀ ਹਮੇਸ਼ਾ ਸਾਡੀ ਇੱਛਾ ਦੇ ਅਨੁਸਾਰ ਨਹੀਂ ਚੱਲ ਸਕਦੀ। ਬਿਲਕੁਲ ਸਹੀ ਕਹਿ ਰਹੀ ਹਾਂ ਨਾ। ਵੈਸੇ ਨਾ ਕਦੇ ਰਸਤੇ ਆਸਾਨ ਹੁੰਦੇ ਨੇ ਅਤੇ ਕਦੇ ਬੜੇ ਔਖੇ ਹੋ ਜਾਂਦੇ ਨੇ, ਕਦੇ ਲੋਕ ਸਾਡੇ ਨਾਲ ਖੜ੍ਹੇ ਹੋ ਜਾਂਦੇ ਨੇ ਅਤੇ ਕਦੇ ਸਾਨੂੰ ਬਿਲਕੁਲ ਇਕੱਲਿਆਂ ਛੱਡ ਕੇ ਚਲੇ ਜਾਂਦੇ ਨੇ। ਪਰ ਇਸ ਗੱਲ ਨੂੰ ਹਮੇਸ਼ਾ ਯਾਦ ਰੱਖਿਓ ਕਿ ਹਾਲਾਤ ਸਾਡੇ ਹੱਥ ਵਿੱਚ ਨਹੀਂ ਹੁੰਦੇ, ਪਰ ਹਾਲਾਤਾਂ ਦੇ ਪ੍ਰਤੀ ਸਾਡਾ ਰਵੱਈਆ ਸਾਡੇ ਹੱਥ ਵਿੱਚ ਜ਼ਰੂਰ ਹੋ ਸਕਦਾ। ਕਈ ਵਾਰ ਜ਼ਿੰਦਗੀ ਸਾਨੂੰ ਉਹ ਨਹੀਂ ਦਿੰਦੀ ਜੋ ਅਸੀਂ ਮੰਗਦੇ ਹਾਂ, ਕਿਉਂਕਿ ਸ਼ਾਇਦ ਉਹ ਸਾਨੂੰ ਕੁਝ ਅਜਿਹਾ ਸਿਖਾ ਰਹੀ ਹੁੰਦੀ ਹੈ ਜੋ ਅੱਗੇ ਚੱਲ ਕੇ ਸਾਡੇ ਬਹੁਤ ਜ਼ਿਆਦਾ ਕੰਮ ਆਉਣ ਵਾਲਾ ਹੁੰਦਾ। ਪਰ ਅਸੀਂ ਤਾਂ ਵੀ ਹਮੇਸ਼ਾ ਸ਼ਿਕਵੇ ਸ਼ਿਕਾਇਤਾਂ ਦੇ ਵਿੱਚ ਹੀ ਬੱਝੇ ਰਹਿੰਦੇ ਹਾਂ, ਔਰ ਖਾਸ ਤੌਰ 'ਤੇ ਨਾ ਅਸੀਂ ਜ਼ਿੰਦਗੀ ਦਾ ਸ਼ਿਕਵੇ ਸ਼ਿਕਾਇਤਾਂ ਕਰਨ ਲੱਗ ਪੈਂਦੇ ਹਾਂ। ਸੋ ਇਸ ਲਈ ਨਾ, ਜੇ ਅੱਜ ਕੋਈ ਗੱਲ ਤੁਹਾਡੇ ਮਨ ਦੇ ਮੁਤਾਬਿਕ ਨਹੀਂ ਹੋ ਰਹੀ, ਜੇ ਕਿਸੇ ਦੀ ਗੱਲ ਨੇ ਤੁਹਾਡਾ ਦਿਲ ਦੁਖਾ ਦਿੱਤਾ ਹੈ, ਜੇ ਕੋਈ ਸੁਪਨਾ ਹਾਲੇ ਪੂਰਾ ਨਹੀਂ ਹੋਇਆ, ਤਾਂ ਆਪਣੇ ਆਪ ਨੂੰ ਕਮਜ਼ੋਰ ਬਿਲਕੁਲ ਵੀ ਨਾ ਸਮਝੋ। ਕੁਝ ਦੇਰੀਆਂ ਇਨਕਾਰ ਨਹੀਂ ਹੁੰਦੀਆਂ, ਕੁਝ ਮੋੜ ਅੰਤ ਨਹੀਂ ਹੁੰਦੇ, ਅਤੇ ਕੁਝ ਮੁਸ਼ਕਲਾਂ ਸਾਡੀ ਕਹਾਣੀ ਦਾ ਅੰਤ ਨਹੀਂ ਹੁੰਦੀਆਂ, ਸਾਡੀ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਜਿਹੜੀ ਆ ਉਹਦੇ ਵਿੱਚ ਜ਼ਰੂਰ ਲੁਕੀ ਹੁੰਦੀ ਹੈ। ਸੋ ਅੱਜ ਸਵੇਰੇ ਆਪਣੇ ਆਪ ਨਾਲ ਇੱਕ ਵਾਅਦਾ ਜਿਹੜਾ ਨਾ ਉਹ ਅਸੀਂ ਜ਼ਰੂਰ ਕਰਨਾ ਹੈ ਕਿ ਅਸੀਂ ਹਰ ਗੱਲ ਦਾ ਜਵਾਬ ਗੁੱਸੇ ਵਿੱਚ ਨਹੀਂ ਦੇਵਾਂਗੇ, ਹਰ ਮੁਸ਼ਕਿਲ ਨੂੰ ਡਰ ਦੇ ਨਾਲ ਜਿਹੜਾ ਵਾ ਉਹ ਨਹੀਂ ਅੱਗੇ ਲੰਘਣ ਦੀ ਕੋਸ਼ਿਸ਼ ਕਰਾਂਗੇ, ਹਰ ਨਾਕਾਮੀ ਨੂੰ ਆਪਣੀ ਕਿਸਮਤ ਨਹੀਂ ਮੰਨਾਂਗੇ, ਅਸੀਂ ਥੋੜ੍ਹਾ ਜਿਹਾ ਰੁਕਾਂਗੇ, ਫਿਰ ਸੋਚਾਂਗੇ, ਫਿਰ ਸੰਭਾਲਾਂਗੇ ਆਪਣੇ ਆਪ ਨੂੰ, ਅਤੇ ਫਿਰ ਮੁਸਕਰਾਹਟ ਦੇ ਨਾਲ ਸੋਹਣੇ ਜਿਹੇ ਸਮਾਈਲ ਦੇ ਨਾਲ ਅੱਗੇ ਵਧਾਂਗੇ। ਕਿਉਂਕਿ ਸੋਹਣੀ ਜ਼ਿੰਦਗੀ ਉਹ ਨਹੀਂ ਜਿਸਦੇ ਵਿੱਚ ਮੁਸ਼ਕਲਾਂ ਨਾ ਹੋਣ, ਸੋਹਣੀ ਜ਼ਿੰਦਗੀ ਉਹ ਹੈ ਜਿਸਦੇ ਵਿੱਚ ਮੁਸ਼ਕਲਾਂ ਦੇ ਬਾਵਜੂਦ ਵੀ ਦਿਲ ਦੇ ਵਿੱਚ ਇੱਕ ਉਮੀਦ ਜਿਹੜੀ ਹੈ ਉਹ ਹਮੇਸ਼ਾ ਬਚ ਕੇ ਰਹੇ। ਤਾਂ ਅੱਜ ਦਾ ਛੋਟਾ ਜਿਹਾ ਸੰਦੇਸ਼ ਹੈ ਕਿ ਹਾਲਾਤ ਭਾਵੇਂ ਜਿਉਂ ਜੇ ਮਰਜ਼ੀ ਹੋਣ, ਆਪਣੀ ਸੋਚ ਨੂੰ ਸੋਹਣਾ ਰੱਖਣਾ, ਕਿਉਂਕਿ ਜਦੋਂ ਸੋਚ ਬਦਲਦੀ ਹੈ ਤਾਂ ਉਹੀ ਜ਼ਿੰਦਗੀ ਨਵੀਂ ਨਜ਼ਰ ਲੱਗਦੀ ਹੈ। ਔਰ ਇਸੇ ਸੋਹਣੀ ਸੋਚ ਦੇ ਨਾਲ ਚਲੋ ਫਿਰ ਅੱਜ ਦੀ ਸ਼ੁਰੂਆਤ ਦੇ ਨਾਲ ਇੱਕ ਛੋਟੀ ਜਿਹੀ ਮੁਸਕਰਾਹਟ ਦੇ ਨਾਲ ਇੱਕ ਚਾਹ ਦਾ ਕੱਪ ਫੜੋ, ਅਤੇ ਫਿਰ ਵਾਕਈ ਆਪਣੇ ਆਪ ਦੇ ਨਾਲ ਇਹ ਪ੍ਰੋਮਿਸ ਕਰ ਲਓ ਕਿ ਅੱਜ ਤੋਂ ਬਾਅਦ ਇਹੋ ਜਿਹੀ ਸੋਚ ਕਦੇ ਨਹੀਂ ਰੱਖਣੀ, ਹਮੇਸ਼ਾ ਪੋਜ਼ਿਟਿਵ ਰਹਿਣਾ ਅਤੇ ਹਮੇਸ਼ਾ ਹਾਂ ਪੱਖੀ ਨਜ਼ਰੀਆ ਬਣਾ ਕੇ ਰੱਖਣਾ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ। ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਤੇ ਲਓ ਜੀ ਦੋਸਤੋ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਭ ਦਾ ਸਵਾਗਤ ਕਰਦੇ ਹਾਂ। ਸੋ ਜੀ, ਗੱਲ ਕਰਾਂਗੇ ਇੱਕ ਅਜਿਹੀ ਬਿਮਾਰੀ ਦੇ ਬਾਰੇ ਜਿਸ ਦੇ ਨਾਲ ਜੁੜੀ ਜਾਗਰੂਕਤਾ ਸਾਡੇ ਹਰ ਪਰਿਵਾਰ ਦੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ, ਐਲਜ਼ਾਈਮਰ ਅਤੇ ਡਿਮੈਂਸ਼ੀਆ। ਅੱਜ ਦਾ ਦਿਨ ਸਾਡੇ ਵਾਸਤੇ ਇੱਕ ਖਾਸ ਦਿਨ ਹੈ ਕਿਉਂਕਿ 21 ਸਤੰਬਰ ਨੂੰ ਦੁਨੀਆ ਭਰ ਦੇ ਵਿੱਚ ਜਾਂ ਵਿਸ਼ਵ ਐਲਜ਼ਾਈਮਰ ਦਿਵਸ ਜਿਹੜਾ ਵੈ ਉਹ ਮਨਾਇਆ ਜਾਂਦਾ ਅਤੇ ਪੂਰਾ ਸਤੰਬਰ ਜਿਹੜਾ ਵੈ ਉਹ ਵਰਲਡ ਐਲਜ਼ਾਈਮਰ ਮੰਥ ਦੇ ਵਜੋਂ ਜਾਗਰੂਕਤਾ ਨੂੰ ਸਮਰਪਿਤ ਕੀਤਾ ਜਾਂਦਾ। ਇਸ ਸਾਲ ਜਿਹੜਾ ਵੈ ਥੀਮ ਹੈ ਕਿ ਜਿੰਨੀ ਜਲਦੀ ਤੁਹਾਨੂੰ ਪਤਾ ਲੱਗੇਗਾ ਓਨੀ ਹੀ ਜ਼ਿਆਦਾ ਤੁਸੀਂ ਉਸ ਨੂੰ ਰੋਕ ਸਕੋਗੇ। ਸੋ ਅਸੀਂ ਅਕਸਰ ਇਹ ਕਹਿੰਦੇ ਹਾਂ ਕਿ ਉਮਰ ਹੋ ਗਈ ਹੈ, ਇਸ ਕਰਕੇ ਯਾਦਾਸ਼ਤ ਜਿਹੜੀ ਹੈ ਉਹ ਸਾਡੀ ਕਮਜ਼ੋਰ ਹੋ ਗਈ ਹੈ, ਪਰ ਹਰ ਭੁੱਲਣ ਨੂੰ ਸਿਰਫ ਵੱਧਦੀ ਉਮਰ ਦੇ ਨਾਲ ਜੋੜ ਕੇ ਦੇਖਣਾ ਠੀਕ ਨਹੀਂ ਹੁੰਦਾ। ਅਸਲ ਵਿੱਚ ਨਾ ਕਈ ਵਾਰ ਲਗਾਤਾਰ ਯਾਦਾਸ਼ਤ ਦੇ ਵਿੱਚ ਬਦਲਾਅ ਕਿਸੇ ਸਿਹਤ ਸਮੱਸਿਆ ਦਾ ਸੰਕੇਤ ਜਿਹੜਾ ਨਾ ਉਹ ਵੀ ਹੋ ਸਕਦਾ, ਇਸ ਲਈ ਜਾਗਰੂਕ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਅੱਛਾ, ਜ਼ਰਾ ਸੋਚੋ ਕਿ ਜੇ ਘਰ ਦਾ ਕੋਈ ਬਜ਼ੁਰਗ ਬਾਰ ਬਾਰ ਤੁਹਾਨੂੰ ਇੱਕੋ ਹੀ ਸਵਾਲ ਪੁੱਛਦਾ, ਸੋ ਹਾਲ ਹੀ ਵਿੱਚ ਕੋਈ ਗੱਲ ਭੁੱਲ ਜਾਂਦਾ, ਚੀਜ਼ਾਂ ਰੱਖ ਕੇ ਭੁੱਲ ਜਾਂਦਾ, ਜਾਣ ਪਛਾਣੀ ਦੀ ਥਾਂ 'ਤੇ ਰਸਤਾ ਭੁੱਲ ਜਾਂਦਾ, ਜਾਂ ਰੋਜ਼ਾਨਾ ਦੇ ਆਮ ਕੰਮ ਕਾਰ ਦੇ ਵਿੱਚ ਪਹਿਲਾਂ ਦੇ ਨਾਲੋਂ ਵੱਧ ਮੁਸ਼ਕਿਲ ਮਹਿਸੂਸ ਕਰ ਰਿਹਾ, ਤਾਂ ਇਸ ਨੂੰ ਮਜ਼ਾਕ ਦੇ ਵਿੱਚ ਨਹੀਂ ਲੈਣਾ ਚਾਹੀਦਾ ਅਤੇ ਨਾ ਹੀ ਤੁਰੰਤ ਇਹ ਮੰਨ ਲੈਣਾ ਚਾਹੀਦਾ ਕਿ ਇਹ ਸਿਰਫ ਉਮਰ ਦਾ ਅਸਰ ਹੈ। ਅਕਸਰ ਕਿਹਾ ਜਾਂਦਾ ਕਿ ਇਹਦੇ ਨਾਲ ਗੱਲਬਾਤ ਦੇ ਵਿੱਚ ਸਹੀ ਸ਼ਬਦ ਲੱਭਣ ਦੇ ਵਿੱਚ ਮੁਸ਼ਕਿਲ ਆਵੇ, ਜਾਂ ਫਿਰ ਸਮੇਂ ਜਾਂ ਬਾਰ ਬਾਰ ਉਲਝਣ ਜਾਂ ਫਿਰ ਕਿਸੇ ਫੈਸਲੇ ਨੂੰ ਲੈਣ ਦੇ ਵਿੱਚ ਮੁਸ਼ਕਿਲਾਂ ਨਜ਼ਰ ਆਉਂਦੀਆਂ ਹੋਣ, ਤਾਂ ਫਿਰ ਸਮਝੋ ਕਿ ਇਹ ਥੋੜ੍ਹੀ ਜਿਹੀ ਪ੍ਰੋਬਲਮ ਹੋ ਰਹੀ ਹੈ। ਪਰ ਇੱਥੇ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਜਿਹੜੀ ਕਿ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿ ਇਹਨਾਂ ਦੇ ਵਿੱਚੋਂ ਕੋਈ ਵੀ ਇੱਕ ਲੱਛਣ ਆਪਣੇ ਆਪ ਦੇ ਵਿੱਚ ਐਲਜ਼ਾਈਮਰ ਦੀ ਪੁਸ਼ਟੀ ਜਿਹੜਾ ਉਹ ਨਹੀਂ ਕਰਦਾ। ਯਾਦਦਾਸ਼ਤ ਵਿੱਚ ਬਦਲਾਅ ਜੇ ਹੋਰ ਕਾਰਨ ਵੀ ਹੋ ਸਕਦੇ ਨੇ ਵੈਸੇ, ਕਿ ਇਸ ਲਈ ਲਗਾਤਾਰ ਜਾਂ ਵੱਧ ਰਹੇ ਬਦਲਾਅ ਨਜ਼ਰ ਆਉਣ 'ਤੇ ਡਾਕਟਰ ਦੇ ਨਾਲ ਸਲਾਹ ਜਿਹੜੀ ਹੈ ਨਾ ਉਹ ਜ਼ਰੂਰ ਕਰਨੀ ਚਾਹੀਦੀ ਹੈ। ਅਤੇ ਇੱਥੇ ਇਸ ਗੱਲ ਦਾ ਜਿਹੜਾ ਥੀਮ ਹੈ ਨਾ ਉਹਦੀ ਵੀ ਇੱਕ ਬਹੁਤ ਵੱਡੀ ਅਹਿਮੀਅਤ ਜਿਹੜੀ ਹੈ ਉਹ ਸਾਡੇ ਸਾਹਮਣੇ ਆਉਂਦੀ ਹੈ ਕਿ ਜਿੰਨੀ ਜਲਦੀ ਜਾਣਕਾਰੀ ਮਿਲਦੀ ਹੈ ਓਨੀ ਜਲਦੀ ਡਾਇਗਨੋਸ

ਜਿਹੜਾ ਵਾ ਉਹ ਕੀਤਾ ਜਾਂਦਾ। ਸਮੇਂ ਸਿਰ ਪਤਾ ਲੱਗਣ ਦੇ ਨਾਲ ਵਿਅਕਤੀ ਅਤੇ ਪਰਿਵਾਰ ਨੂੰ ਬਿਮਾਰੀ ਨੂੰ ਸਮਝਣ, ਡਾਕਟਰੀ ਸਹਾਇਤਾ ਲੈਣ ਅਤੇ ਭਵਿੱਖ ਦੀ ਦੇਖਭਾਲ ਦੇ ਬਾਰੇ ਜਿਹੜੀ ਯੋਜਨਾ ਬਣਾਉਣੀ ਹੈ ਨਾ ਉਹਦੇ ਵਾਸਤੇ ਵੀ ਜਿਹੜੀ ਹੈ ਸਹਾਇਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਅੱਛਾ, ਪਰ ਅਲਜ਼ਾਈਮਰ ਦੀ ਗੱਲ ਨਾ ਸਿਰਫ ਮਰੀਜ਼ ਤੱਕ ਸੀਮਤ ਨਹੀਂ ਹੁੰਦੀ, ਇਹਦੇ ਨਾਲ ਪੂਰਾ ਪਰਿਵਾਰ ਜਿਹੜਾ ਨਾ ਉਹ ਕਈ ਵਾਰੀ ਪ੍ਰਭਾਵਿਤ ਹੁੰਦਾ। ਅਤੇ ਇਸ ਲਈ ਜੇ ਘਰ ਦੇ ਵਿੱਚ ਕੋਈ ਵੀ ਵਿਅਕਤੀ ਯਾਦਦਾਸ਼ਤ ਦੀ ਸਮੱਸਿਆ ਦੇ ਨਾਲ ਜੂਝ ਰਿਹਾ ਵੈ, ਉਹਨੂੰ ਬਾਰ ਬਾਰ ਡਾਂਟਣ ਜਾਂ ਸ਼ਰਮਿੰਦਾ ਕਰਨ ਦੀ ਬਜਾਏ ਪਿਆਰ ਦੇ ਨਾਲ, ਹੌਸਲੇ ਦੇ ਨਾਲ, ਸਤਿਕਾਰ ਦੇ ਨਾਲ ਉਹਨੂੰ ਸਮਝਾਉਣ ਦੀ ਲੋੜ ਹੈ। ਅਤੇ ਆਪਣੇ ਬਜ਼ੁਰਗਾਂ ਦੇ ਨਾਲ ਗੱਲ ਕਰੋ, ਉਹਨਾਂ ਦੀਆਂ ਗੱਲਾਂ ਨੂੰ ਸੁਣੋ, ਉਹਨਾਂ ਨੂੰ ਪਾਰਿਵਾਰਿਕ ਗਤੀਵਿਧੀਆਂ ਦੇ ਨਾਲ ਜੋੜ ਕੇ ਰੱਖੋ। ਸਰੀਰਕ ਸਰਗਰਮੀਆਂ, ਸੰਤੁਲਿਤ ਖੁਰਾਕ, ਸਮਾਜਿਕ ਤੌਰ ਦੇ ਉੱਤੇ ਸਰਗਰਮ ਰਹਿਣਾ ਅਤੇ ਬਲੱਡ ਪ੍ਰੈਸ਼ਰ, ਸ਼ੂਗਰ, ਕੋਲੈਸਟਰੋਲ ਵਰਗੀਆਂ ਸਿਹਤ ਸਮੱਸਿਆਵਾਂ ਨੂੰ ਕਾਬੂ ਰੱਖਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ, ਬਹੁਤ ਜ਼ਿਆਦਾ ਮਹੱਤਵਪੂਰਨ ਹੋ ਜਾਂਦਾ। ਤਾਂ ਇਸ ਵਿਸ਼ਵ ਅਲਜ਼ਾਈਮਰ ਦਿਵਸ 'ਤੇ ਇੱਕ ਛੋਟਾ ਜਿਹਾ ਵਾਅਦਾ ਜਿਹੜਾ ਨਾ ਉਹ ਆਪਣੇ ਆਪ ਦੇ ਨਾਲ ਵੀ ਅਸੀਂ ਜ਼ਰੂਰ ਕਰਨਾ। ਭੁੱਲਣ ਨੂੰ ਨਾ ਹਮੇਸ਼ਾ ਉਮਰ ਦਾ ਅਸਰ ਕਹਿ ਕੇ ਨਜ਼ਰਅੰਦਾਜ਼ ਨਹੀਂ ਕਰਨਾ, ਬਦਲਾਅ ਨੂੰ ਪਛਾਣਾਂਗੇ ਅਤੇ ਸਮੇਂ ਸਿਰ ਮਾਹਰ ਦੇ ਨਾਲ ਗੱਲਬਾਤ ਜਿਹੜੀ ਕਰਨੀ ਨਾ ਉਹ ਸਾਡਾ ਪਹਿਲਾ ਫਰਜ਼ ਬਣਦਾ। ਕਿਉਂਕਿ ਆਪਣੇ ਪਿਆਰਿਆਂ ਦਾ ਜਿਹੜਾ ਹੱਥ ਹੈ ਨਾ ਉਹ ਜਦੋਂ ਇੱਕ ਵਾਰੀ ਛੁੱਟ ਜਾਂਦਾ ਨਾ ਤਾਂ ਬਾਅਦ 'ਚੋਂ ਫੜਨਾ ਬੜਾ ਹੀ ਔਖਾ ਹੋ ਜਾਂਦਾ। ਇਸ ਵਾਸਤੇ ਕੋਸ਼ਿਸ਼ ਕੀਤੀ ਜਾਵੇ ਕਿ ਸਾਨੂੰ ਉਹਨਾਂ ਦੀ ਸਿਹਤ ਦਾ ਧਿਆਨ ਆਪ ਹੀ ਰੱਖਣਾ ਚਾਹੀਦਾ, ਕਿਉਂਕਿ ਸਿਹਤ ਤੋਂ ਵੱਧ ਕੇ ਕੁਝ ਵੀ ਨਹੀਂ ਹੈ। ਕਿਉਂਕਿ ਕਹਿੰਦੇ ਨੇ ਨਾ ਵੀ ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ।

0: ਤੇ ਲਓ ਜੀ ਦੋਸਤੋ ਤੁਸੀਂ ਹੋ ਜੀ ਇਸ ਵੇਲੇ ਆਪਣੇ ਪਸੰਦੀਦਾ ਪ੍ਰੋਗਰਾਮ ਸੋਹਣੀ ਸਵੇਰ ਦੇ ਵਿੱਚ ਅਤੇ ਮੈਂ ਹਾਂ ਤੁਹਾਡੇ ਨਾਲ ਤੁਹਾਡੀ ਆਪਣੀ ਦੋਸਤ ਹੋਸਟ ਨੀਤੂ। ਸੋ ਜੀ ਅੱਜ 21 ਸਤੰਬਰ ਨੂੰ ਦੁਨੀਆ ਭਰ ਦੇ ਵਿੱਚ ਮਨਾਇਆ ਜਾ ਰਿਹਾ ਅੰਤਰਰਾਸ਼ਟਰੀ ਸ਼ਾਂਤੀ ਦਿਵਸ ਇੰਟਰਨੈਸ਼ਨਲ ਡੇ ਆਫ ਪੀਸ। ਸੰਯੁਕਤ ਰਾਸ਼ਟਰ ਦੇ ਵੱਲੋਂ 1981 ਵਿੱਚ ਸਥਾਪਿਤ ਕੀਤਾ ਗਿਆ ਇਹ ਦਿਨ ਸਾਨੂੰ ਇੱਕ ਬਹੁਤ ਹੀ ਸਾਦਾ ਪਰ ਡੂੰਘਾ ਸੁਨੇਹਾ ਦਿੰਦਾ। ਸ਼ਾਂਤੀ ਸਿਰਫ ਜੰਗ ਦਾ ਨਾ ਹੋਣਾ ਜਿਹੜਾ ਨਾ ਉਹ ਨਹੀਂ ਹੈ, ਸਗੋਂ ਇੱਕ ਦੂਜੇ ਨੂੰ ਸਮਝਣ, ਸਤਿਕਾਰ ਦੇਣ ਅਤੇ ਮਿਲ ਜੁਲ ਕੇ ਰਹਿਣ ਦਾ ਨਾਮ ਹੈ। ਇਸ ਸਾਲ 2026 ਦਾ ਥੀਮ ਹੈ ਕਿ ਇਨਵੈਸਟ ਇਨ ਪੀਸ ਫਾਰ ਐਵਰੀ ਵਨ ਐਵਰੀਵੇਅਰ ਐਵਰੀ ਡੇ, ਯਾਨੀ ਸ਼ਾਂਤੀ ਵਿੱਚ ਨਿਵੇਸ਼ ਕਰੋ ਹਰ ਕਿਸੇ ਲਈ, ਹਰ ਥਾਂ 'ਤੇ ਅਤੇ ਹਰ ਰੋਜ਼। ਹੁਣ ਜੇ ਅਸੀਂ ਸ਼ਾਂਤੀ ਸ਼ਬਦ ਨੂੰ ਆਪਣੇ ਰੋਜ਼ਾਨਾ ਦੇ ਜੀਵਨ ਦੇ ਨਾਲ ਜੋੜ ਕੇ ਵੇਖੀਏ ਤਾਂ ਸ਼ਾਂਤੀ ਦੀ ਸ਼ੁਰੂਆਤ ਕਿਸੇ ਵੱਡੇ ਮੰਚ ਤੋਂ ਨਹੀਂ ਬਲਕਿ ਸਾਡੇ ਆਪਣੇ ਬਿਲਕੁਲ ਘਰ ਤੋਂ ਸ਼ੁਰੂ ਹੁੰਦੀ ਹੈ। ਜਦੋਂ ਅਸੀਂ ਗੁੱਸੇ ਵਿੱਚ ਵੀ ਆਪਣੇ ਸ਼ਬਦਾਂ ਦੀ ਸੰਭਾਲ ਕਰ ਲੈਂਦੇ ਹਾਂ, ਕਿਸੇ ਦੀ ਗੱਲ ਧਿਆਨ ਨਾਲ ਸੁਣਦੇ ਹਾਂ, ਆਪਣੀ ਗਲਤੀ ਮੰਨ ਲੈਂਦੇ ਹਾਂ, ਕਿਸੇ ਨਾਲ ਬਿਨਾਂ ਵਜ੍ਹਾ ਵੈਰ ਨਹੀਂ ਰੱਖਦੇ, ਉਦੋਂ ਹੀ ਸ਼ਾਂਤੀ ਦਾ ਛੋਟਾ ਜਿਹਾ ਬੀਜ ਜਿਹੜਾ ਵੈ ਉਹ ਬੋਇਆ ਜਾਂਦਾ। ਅਸੀਂ ਨਾ ਅਕਸਰ ਇਹ ਵੀ ਸੋਚਦੇ ਹਾਂ ਕਿ ਦੁਨੀਆ ਦੇ ਵਿੱਚ ਸ਼ਾਂਤੀ ਲਿਆਉਣਾ ਸਰਕਾਰਾਂ ਜਾਂ ਵੱਡੀਆਂ ਸੰਸਥਾਵਾਂ ਦੀ ਜ਼ਿੰਮੇਵਾਰੀ ਹੈ, ਪਰ ਅਸਲ ਵਿੱਚ ਹਰ ਇਨਸਾਨ ਸ਼ਾਂਤੀ ਬਣਾਉਣ ਦੇ ਵਿੱਚ ਆਪਣਾ ਹਿੱਸਾ ਪਾ ਸਕਦਾ। ਇੱਕ ਪਿਆਰ ਭਰਿਆ ਬੋਲ, ਕਿਸੇ ਦੁਖੀ ਇਨਸਾਨ ਦੀ ਮਦਦ, ਕਿਸੇ ਨਾਲ ਹੋ ਰਹੀ ਬੇਇਨਸਾਫੀ ਦੇ ਖਿਲਾਫ ਆਵਾਜ਼, ਜਾਂ ਸਿਰਫ ਕਿਸੇ ਨੂੰ ਧਿਆਨ ਦੇ ਨਾਲ ਸੁਣ ਲੈਣਾ, ਇਹ ਸਭ ਸ਼ਾਂਤੀ ਵੱਲ ਪਰ ਛੋਟੇ ਛੋਟੇ ਮਹੱਤਵਪੂਰਨ ਕਦਮ ਨੇ। ਸ਼ਾਂਤੀ ਦਾ ਮਤਲਬ ਇਹ ਵੀ ਨਹੀਂ ਕਿ ਸਾਡੇ ਵਿਚਾਰ ਹਮੇਸ਼ਾ ਇੱਕੋ ਜਿਹੇ ਹੋਣ। ਵਿਚਾਰ ਵੱਖਰੇ ਹੋ ਸਕਦੇ ਨੇ, ਪਰ ਦਿਲਾਂ ਦੇ ਵਿੱਚ ਸਤਿਕਾਰ ਜਿਹੜਾ ਨਾ ਉਹ ਹਮੇਸ਼ਾ ਕਾਇਮ ਰਹਿਣਾ ਚਾਹੀਦਾ। ਅਕਸਰ ਪਿਆਰ ਪਰਿਵਾਰ ਦੇ ਵਿੱਚ ਨਾ ਵਿਚਾਰਾਂ ਦਾ ਫਰਕ ਹੋ ਸਕਦਾ, ਕਿਉਂਕਿ ਛੋਟੇ ਵੱਡੇ ਹੁੰਦੇ ਨੇ, ਕਈ ਬਜ਼ੁਰਗ ਹੁੰਦੇ ਨੇ, ਕੋਈ ਬੱਚੇ ਹੁੰਦੇ ਨੇ, ਕੋਈ ਨੌਜਵਾਨ ਹੁੰਦੇ ਨੇ, ਇਸ ਵਾਸਤੇ ਉਹਨਾਂ ਦੇ ਵਿਚਾਰਾਂ ਦੇ ਵਿੱਚ ਫਰਕ ਜਿਹੜਾ ਵਾ ਉਹ ਸੁਭਾਵਿਕ ਹੈ। ਦੋਸਤਾਂ ਦੇ ਵਿੱਚ ਕੋਈ ਗਲਤ ਫਹਿਮੀ ਹੋ ਸਕਦੀ ਹੈ ਜਾਂ ਸਮਾਜ ਦੇ ਵਿੱਚ ਵੱਖ ਵੱਖ ਸੋਚਾਂ ਹੋ ਸਕਦੀਆਂ ਨੇ। ਜੇ ਗੱਲਬਾਤ ਦਾ ਦਰਵਾਜ਼ਾ ਖੁੱਲ੍ਹਾ ਰਹੇ ਤਾਂ ਕਈ ਝਗੜੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਹਿੰਦੇ ਨੇ ਕਿ ਜਿਹੜੇ ਨੇ ਉਹ ਮੁੱਕ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਸੋ ਅੱਜ ਦੇ ਇਸ ਮੌਕੇ ਆਓ ਆਪਣੇ ਆਪ ਨਾਲ ਇੱਕ ਛੋਟਾ ਜਿਹਾ ਵਾਅਦਾ ਕਰੀਏ ਕਿ ਅਸੀਂ ਕਿਸੇ ਦੇ ਦਿਲ ਨੂੰ ਆਪਣੇ ਸ਼ਬਦਾਂ ਦੇ ਨਾਲ ਦੁਖਾਉਣ ਤੋਂ ਪਹਿਲਾਂ ਇੱਕ ਪਲ ਜ਼ਰੂਰ ਸੋਚਾਂਗੇ। ਅਸੀਂ ਨਫ਼ਰਤ ਦੀ ਥਾਂ ਸੰਵਾਦ ਚੁਣਾਂਗੇ, ਗੁੱਸੇ ਦੀ ਥਾਂ ਸਮਝ ਦੀ ਸੋਚ ਚੁਣਾਂਗੇ, ਅਤੇ ਜਿੱਥੇ ਸੰਭਵ ਹੋਵੇ ਉੱਥੇ ਕਿਸੇ ਦੀ ਜ਼ਿੰਦਗੀ ਵਿੱਚ ਸਕੂਨ ਬਣਨ ਦੀ ਕੋਸ਼ਿਸ਼ ਕਰਾਂਗੇ। ਕਿਉਂਕਿ ਦੁਨੀਆ ਨੂੰ ਬਦਲਣ ਦੀ ਸ਼ੁਰੂਆਤ ਹਮੇਸ਼ਾ ਆਪਣੇ ਆਪ ਤੋਂ ਹੁੰਦੀ ਹੈ। ਜੇ ਅੱਜ ਦੀ ਇੱਕ ਛੋਟੀ ਜਿਹੀ ਗੱਲ ਜਿੱਥੇ ਸ਼ਬਦਾਂ ਵਿੱਚ ਸਤਿਕਾਰ, ਦਿਲ ਵਿੱਚ ਦਿਆ ਤਾਂ ਰਿਸ਼ਤਿਆਂ ਦੇ ਵਿੱਚ ਸਮਝ ਹੋਵੇ, ਉੱਥੇ ਸ਼ਾਂਤੀ ਆਪਣੇ ਆਪ ਘਰ ਘਰ ਹੋ ਜਾਂਦੀ ਹੈ। ਸੋ ਇਸ ਇੰਟਰਨੈਸ਼ਨਲ ਡੇ ਆਫ ਪੀਸ 'ਤੇ ਆਓ ਸਿਰਫ ਸ਼ਾਂਤੀ ਦੀ ਗੱਲ ਕਰੀਏ, ਆਪਣੇ ਵਿਹਾਰ ਵਿੱਚ ਸ਼ਾਂਤੀ ਨੂੰ ਜਗਾਈਏ, ਕਿਉਂਕਿ ਸ਼ਾਂਤੀ ਕਿਸੇ ਇੱਕ ਦੇਸ਼, ਸਮਾਜ ਜਾਂ ਇੱਕ ਦਿਨ ਦੀ ਲੋੜ ਨਹੀਂ ਹੈ, ਹਰ ਇਨਸਾਨ ਦੀ ਹਰ ਥਾਂ 'ਤੇ ਹਰ ਰੋਜ਼ ਲੋੜ ਹੈ। ਸੋ ਬਿਲਕੁਲ ਜੀ, ਸ਼ਾਂਤੀ ਯਾਨੀ ਕਿ ਪੀਸ ਜਿਹੜੀ ਹੈ, ਜਦ ਤੱਕ ਸਾਡੇ ਵਿੱਚ ਨਹੀਂ ਹੋਵੇਗੀ, ਸਾਡੀ ਆਮ ਜ਼ਿੰਦਗੀ ਵਿੱਚ ਨਹੀਂ ਹੋਵੇਗੀ, ਉਨੀ ਦੇਰ ਤੱਕ ਅਸੀਂ ਕਦੇ ਨਹੀਂ ਕਹਿ ਸਕਦੇ ਕਿ ਹਾਂ ਅਸੀਂ ਦੂਜੇ ਕੋਲੋਂ ਕੋਈ ਚੰਗੀ ਗੱਲ ਦੀ ਆਸ ਉਮੀਦ ਕਰ ਸਕਦੇ ਹਾਂ। ਪਰ ਆਸ ਉਮੀਦ ਤੁਸੀਂ ਮੇਰੇ ਕੋਲੋਂ ਗੀਤ ਦੀ ਜ਼ਰੂਰ ਕਰ ਸਕਦੇ ਹੋ। ਸੁਣੋ ਫਿਰ ਇਹ ਗੀਤ ਜੀ।
1: ਸਾਰੀ ਉਮਰ ਹਮ ਮਰ ਮਰ ਕੇ ਜੀ ਲਿਆ, ਇੱਕ ਪਲ ਤੋਂ ਅਬ ਹਮੇਂ ਜੀਨੇ ਦੋ।

0: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
1: ਲਓ ਜੀ ਦੋਸਤੋ, ਤੁਸੀਂ ਉਹ ਜੀ ਆਪਣੇ ਪਸੰਦੀਦਾ ਪ੍ਰੋਗਰਾਮ ਸੋਹਣੀ ਸਵੇਰ ਦੇ ਵਿੱਚ ਅਤੇ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਭ ਦਾ ਸਵਾਗਤ ਕਰਦੇ ਹਾਂ। ਅੱਛਾ, ਕਦੇ ਨਾ ਸਾਡੇ ਬਜ਼ੁਰਗ ਕਿਹਾ ਕਰਦੇ ਸੀ ਕਿ ਹਵਾ ਪਾਣੀ ਬਦਲ ਰਿਹਾ, ਬਿਲਕੁਲ ਕਹਿ ਰਹੇ ਸੀ ਨਾ। ਮੈਨੂੰ ਪਤਾ ਕਿ ਤੁਸੀਂ ਵੀ ਇਸ ਗੱਲ ਜ਼ਰੂਰ ਸੋਚੋਗੇ, ਕਿਉਂਕਿ ਵੱਡੇ ਵਡੇਰੇ ਨਾ ਅਕਸਰ ਇਹ ਕਹਿੰਦੇ ਹੁੰਦੇ ਸੀ ਕਿ ਹਵਾ ਪਾਣੀ ਨਾ ਥੋੜ੍ਹਾ ਜਿਹਾ ਬਦਲ ਰਿਹਾ। ਸੋ ਅੱਜ ਇਹ ਗੱਲ ਸਿਰਫ ਕਹਾਵਤ ਨਹੀਂ ਰਹੀ, ਸਾਡੇ ਆਲੇ ਦੁਆਲੇ ਬਦਲਦਾ ਮੌਸਮ ਇਸ ਗੱਲ ਦਾ ਅਹਿਸਾਸ ਵੀ ਕਰਵਾ ਰਿਹਾ ਕਿ ਕੁਦਰਤ ਦੇ ਸੰਤੁਲਨ ਦੇ ਨਾਲ ਛੇੜਛਾੜ ਦਾ ਅਸਰ ਸਾਡੀ ਜ਼ਿੰਦਗੀ ਤੱਕ ਪਹੁੰਚ ਰਿਹਾ। ਕਿਤੇ ਬੇਮੌਸਮੀ ਭਾਰੀ ਮੀਂਹ ਅਤੇ ਕਿਤੇ ਹੜ੍ਹ, ਕਿਤੇ ਭੂਖਲਨ, ਕਿਤੇ ਲੰਬੇ ਸਮੇਂ ਤੱਕ ਮੀਂਹ ਨਾ ਪੈਣਾ, ਕਈ ਕਾਰਨ ਨੇ। ਸੋ ਇਸ ਨਾਲ ਤਾਪਮਾਨ ਜਿਹੜਾ ਵਾ ਉਹ ਵੱਧ ਰਿਹਾ, ਪਹਾੜਾਂ ਦੇ ਵਿੱਚ ਹਿਮ ਜਿਹੜੇ ਨੇ ਉਹ ਪਿਘਲਦੇ ਪਏ ਨੇ, ਤੱਟੀ ਇਲਾਕਿਆਂ ਦੇ ਵਿੱਚ ਸਮੁੰਦਰੀ ਪੱਧਰ ਜਿਹੜਾ ਵਾ ਉਹ ਵਧਣ ਦਾ ਖਤਰਾ ਹੋਰ ਵੀ ਜ਼ਿਆਦਾ ਵੱਧ ਰਿਹਾ। ਇਹ ਬਦਲਾਅ ਸਿਰਫ ਵਾਤਾਵਰਣ ਦੀ ਕਹਾਣੀ ਜਿਹੜੀ ਹੈ ਨਾ ਉਹ ਨਹੀਂ ਹੈ, ਇਹ ਸਾਡੇ ਖੇਤਾਂ, ਸਾਡੇ ਪਾਣੀ, ਸਿਹਤ, ਘਰਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਨਾਲ ਜੁੜਿਆ ਹੋਇਆ ਮਸਲਾ ਵੀ ਜ਼ਰੂਰ ਨਜ਼ਰ ਆਉਂਦਾ। ਕਿਉਂਕਿ ਇੱਕ ਵੱਡਾ ਜਿਹੜਾ ਸਵਾਲ ਇਹ ਹੈ ਕਿ ਅਸੀਂ ਆਮ ਲੋਕ ਇਸ ਵਾਸਤੇ ਕੀ ਕਰ ਸਕਦੇ ਹਾਂ। ਜਵਾਬ ਹੈ ਕਿ ਬਹੁਤ ਕੁਝ ਕਰ ਸਕਦੇ ਹਾਂ, ਸਾਡਾ ਇੱਕ ਛੋਟਾ ਜਿਹਾ ਕਦਮ ਦੁਨੀਆ ਦਾ ਮੌਸਮ ਜਿਹੜਾ ਵਾ ਉਸਨੂੰ ਬਦਲ ਸਕਦਾ, ਪਰ ਲੱਖਾਂ ਕਰੋੜਾਂ ਲੋਕਾਂ ਦੇ ਛੋਟੇ ਛੋਟੇ ਕਦਮ ਮਿਲ ਕੇ ਇੱਕ ਬਹੁਤ ਵੱਡਾ ਬਦਲਾਅ ਜਿਹੜਾ ਵਾ ਉਹ ਲਿਆ ਸਕਦੇ ਨੇ। ਸਭ ਤੋਂ ਪਹਿਲਾਂ ਪਾਣੀ ਦੀ ਕਦਰ ਬਹੁਤ ਜ਼ਰੂਰੀ ਹੈ, ਪਾਣੀ ਖੁੱਲ੍ਹਾ ਨਹੀਂ ਛੱਡਣਾ। ਦੂਸਰਾ ਹੈ ਬਿਜਲੀ ਦੀ ਬੱਚਤ, ਕਿਉਂਕਿ ਬਿਜਲੀ ਜਿਹੜੀ ਹੈ ਉਹ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ, ਉਹਦੇ ਤੋਂ ਬਗੈਰ ਅਸੀਂ ਨਹੀਂ ਰਹਿ ਸਕਦੇ। ਅਤੇ ਤੀਜਾ ਜਿਹੜਾ ਵਾ ਪਲਾਸਟਿਕ ਦੀ ਵਰਤੋਂ ਘਟਾਈ ਹੈ, ਜਿੱਥੇ ਸੰਭਵ ਹੋਵੇ ਉੱਥੇ ਕੱਪੜੇ ਜਾਂ ਮੁੜ ਦੁਬਾਰਾ ਤੋਂ ਉਹਨਾਂ ਚੀਜ਼ਾਂ ਦੀ ਇਸਤੇਮਾਲ ਕੀਤਾ ਜਾਵੇ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਇਸਤੇਮਾਲ ਕੀਤੇ ਜਾਂਦੇ ਸੀ। ਪਲਾਸਟਿਕ ਦਾ ਇਸਤੇਮਾਲ ਜਿੰਨਾ ਹੋ ਸਕਦਾ ਉਨਾ ਘੱਟ ਕਰਨਾ ਚਾਹੀਦਾ। ਪੰਜਵਾਂ ਇਹ ਹੈ ਕਿ ਆਉਣ ਜਾਣ ਦੇ ਤਰੀਕਿਆਂ ਦੇ ਬਾਰੇ ਥੋੜ੍ਹਾ ਜਿਹਾ ਸੋਚਣਾ ਜ਼ਰੂਰ ਚਾਹੀਦਾ। ਕੋਸ਼ਿਸ਼ ਹੋਵੇ ਕਰੋ ਕਿ ਜੇ ਪੈਦਲ ਜਾਂ ਫਿਰ ਸਾਈਕਲ 'ਤੇ ਜਾ ਸਕੀਏ ਤਾਂ ਅਸੀਂ ਆਪਣੇ ਇਸ ਮੌਸਮ ਦੇ ਵਿੱਚ ਹੋਰ ਵੀ ਵੱਡਾ ਬਦਲਾਅ ਜਿਹੜਾ ਪੋਜ਼ਿਟਿਵ ਜਿਹੜਾ ਉਸਨੂੰ ਲਿਆ ਸਕਦੇ ਹਾਂ। ਮੌਸਮ ਵਿਭਾਗ ਦੀਆਂ ਚੇਤਾਵਨੀਆਂ ਨੂੰ ਨਜ਼ਰ ਅੰਦਾਜ਼ ਨਾ ਕਰਿਆ ਜਾਵੇ। ਹੜ੍ਹ, ਭਾਰੀ ਮੀਂਹ ਜਾਂ ਗਰਮੀ ਦੀ ਲਹਿਰ ਵਰਗੇ ਹਾਲਾਤਾਂ ਵਿੱਚ ਸਥਾਨਕ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਜਿਹੜੀ ਹੈ ਨਾ ਉਸ ਨੂੰ ਜ਼ਰੂਰ ਕਰਨਾ ਚਾਹੀਦਾ, ਮੰਨਣਾ ਚਾਹੀਦਾ। ਕੁਦਰਤ ਨੂੰ ਬਚਾਉਣਾ ਸਿਰਫ ਸਰਕਾਰਾਂ, ਵਿਗਿਆਨੀਆਂ ਜਾਂ ਫਿਰ ਵਾਤਾਵਰਨਾਂ ਦੇ ਜਿਹੜੇ ਜ਼ਿੰਮੇਵਾਰ ਨੇ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ, ਇਹ ਸਾਡੇ ਹਰ ਇੱਕ ਦੀ ਸਾਂਝੀ ਜ਼ਿੰਮੇਵਾਰੀ ਹੈ। ਸੋ ਆਓ ਇੱਕ ਛੋਟਾ ਜਿਹਾ ਸੰਕਲਪ ਲਈਏ, ਪਾਣੀ ਬਚਾਈਏ, ਬਿਜਲੀ ਬਚਾਈਏ, ਰੁੱਖ ਲਗਾਈਏ, ਪਲਾਸਟਿਕ ਹਟਾਈਏ ਅਤੇ ਕੁਦਰਤ ਦਾ ਸਤਿਕਾਰ ਕਰੀਏ, ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿਰਫ ਇੱਕ ਚੰਗੀ ਦੁਨੀਆ ਦੀ ਤਸਵੀਰ ਜਿਹੜੀ ਜੇ ਦੇਣੀ ਹੈ ਨਾ ਤਾਂ ਇਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਹੰਭਲਾ ਮਾਰਨਾ ਪੈਣਾ। ਜ਼ਰੂਰਤ ਇਹ ਹੈ ਕਿ ਅਸੀਂ ਸਾਰੇ ਇੱਕਮਿੱਕ ਹੋ ਕੇ ਜਿਹੜਾ ਨਾ ਇਸ ਸੋਹਣੇ ਵਾਤਾਵਰਨ ਨੂੰ ਹੋਰ ਸੋਹਣਾ ਕਰੀਏ ਅਤੇ ਜਿਹਦੇ ਨਾਲ ਸਾਡਾ ਜਿਹੜਾ ਮੌਸਮ ਹੈ ਉਹਦੇ ਵਿੱਚ ਜਿਹੜਾ ਵਿਗਾੜ ਆਉਂਦਾ ਪਿਆ ਉਹ ਵਿਗਾੜ ਨਾ ਆਵੇ ਅਤੇ ਖੂਬਸੂਰਤ ਜਿਵੇਂ ਸਾਨੂੰ ਨਜ਼ਾਰੇ ਮਿਲੇ ਨੇ ਉਹੋ ਜਿਹੀ ਖੂਬਸੂਰਤ ਨਜ਼ਾਰੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜ਼ਰੂਰ ਮਿਲਣੇ ਚਾਹੀਦੇ ਨੇ।

ਲਓ ਜੀ ਦੋਸਤੋ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਪਸੰਦੀਦਾ ਪ੍ਰੋਗਰਾਮ ਦੇ ਵਿੱਚ ਜਿਸ ਦਾ ਨਾਮ ਹੈ ਜੀ ਸੋਹਣੀ ਸਵੇਰ। ਸੋ ਅੱਜ ਦੀ ਜੇ ਗੱਲ ਕੀਤੀ ਜਾਵੇ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹੁਣ ਗੱਲ ਕਰਾਂਗੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ 25 ਸਾਲਾਂ ਦੀ ਸਰਕਾਰੀ ਅਤੇ ਸਿਆਸੀ

0: ਯਾਤਰਾ ਦਾ ਸਫ਼ਰ ਕਿਉਂਕਿ ਖਾਸ ਤੌਰ ਦੇ ਉੱਤੇ ਜਦੋਂ ਅਸੀਂ ਗੱਲ ਕਰਦੇ ਹਾਂ ਨਾ ਕਿ ਰਾਜਨੀਤੀ ਦੀ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਆਪਣਾ ਜਿਹੜਾ ਸਫ਼ਰ ਹੈ ਉਸ ਨੂੰ ਬਹੁਤ ਹੀ ਵਧੀਆ ਢੰਗ ਦੇ ਨਾਲ ਜਿਹੜਾ ਨਾ ਉਹ ਨਿਬੇੜਿਆ। ਸੋ ਅਸੀਂ ਗੱਲ ਕਰਾਂਗੇ ਅੱਜ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ 25 ਸਾਲਾਂ ਦੇ ਇਸ ਸਫ਼ਰ ਦੇ ਵਿੱਚ ਉਹਨਾਂ ਨੇ ਕਿਹੜੇ ਕਿਹੜੇ ਕਾਰਜ ਕੀਤੇ ਨੇ ਔਰ ਉਹਨਾਂ ਸਕੀਮਾਂ ਦੀ ਗੱਲ ਕਰਾਂਗੇ ਅਤੇ ਇਸ ਵਾਸਤੇ ਅੱਜ ਮੇਰੇ ਨਾਲ ਨੇ ਜੀ ਐਡਵੋਕੇਟ ਦੀਪਕ ਸ਼ਰਮਾ ਜੀ ਸਟੇਟ ਮੈਂਬਰ ਬੀਜੇਪੀ। ਸਰ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਤੁਹਾਡਾ।
1: ਬਹੁਤ ਬਹੁਤ ਧੰਨਵਾਦ ਮੈਮ ਤੇ ਆਕਾਸ਼ਵਾਣੀ ਜਲੰਧਰ ਦਾ ਤੇ ਜਿੰਨਾ ਵੀ ਸਰੋਤਿਆਂ ਨੇ ਅੱਜ ਸਾਨੂੰ ਸੁਣਨਾ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ
0: ਜੀ। ਸਰ 7 ਅਕਤੂਬਰ 2001 ਨੂੰ ਨਰਿੰਦਰ ਮੋਦੀ ਨੇ ਪਹਿਲੀ ਵਾਰ ਜਿਹੜਾ ਨਾ ਗੁਜਰਾਤ ਦੇ ਮੁੱਖ ਮੰਤਰੀ ਦੇ ਵਜੋਂ ਸਹੁੰ ਚੁੱਕੀ ਸੀ। ਸੋ ਇਸ ਤੋਂ ਬਾਅਦ ਗੁਜਰਾਤ ਦੇ ਮੁੱਖ ਮੰਤਰੀ ਤੋਂ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਦਾ ਸਫ਼ਰ ਭਾਰਤੀ ਰਾਜਨੀਤੀ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਅਧਿਆਇ ਜਿਹੜਾ ਵਾ ਉਹ ਦਰਜ ਹੋਇਆ। ਸਰ ਕੀ ਕਹੋਗੇ ਇਸ ਦੇ ਬਾਰੇ ਤੁਸੀਂ?
1: ਬਿਲਕੁਲ ਮੈਮ, ਕਿਸੇ ਵੀ ਭਾਰਤੀ ਰਾਜਨੀਤਿਕ ਪਾਰਟੀ ਦੇ ਨੇਤਾ ਵੱਲੋਂ 25 ਸਾਲ ਆਪਣੇ ਐਜ਼ ਏ ਸੀਐਮ ਤੇ ਐਜ਼ ਏ ਪੀਐਮ ਕੰਪਲੀਟ ਕਰਨਾ ਬੜੇ ਮਾਣ ਦੀ ਗੱਲ ਹੈ ਤੇ ਇਹਨਾਂ ਨੇ ਆਪਣੇ ਇਸ 25 ਸਾਲ ਦੇ ਰਾਜਨੀਤਿਕ ਸਫ਼ਰ ਦੇ ਵਿੱਚ ਦੇਸ਼ ਦੇ ਲੋਕਾਂ ਦੀ ਬਹੁਤ ਹੀ ਜ਼ਿਆਦਾ ਉਹਨਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਾਸਤੇ ਬੜੇ ਕੰਮ ਕੀਤੇ ਆ। ਇਸ ਕਰਕੇ ਅੱਜ ਸਾਨੂੰ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਉਸ ਪਾਰਟੀ ਦੇ ਨਾਲ ਉਸ ਪ੍ਰਧਾਨ ਮੰਤਰੀ ਦੇ ਨਾਲ ਜੁੜੇ ਹੋਏ ਹਾਂ ਜਿਸ ਪਾਰਟੀ ਨੇ 25 ਸਾਲ ਜਿਹੜਾ ਆ ਉਹ ਰਾਜਨੀਤਿਕ ਖੇਤਰ ਦੇ ਵਿੱਚ ਬਹੁਤ ਹੀ ਵੱਡਾ ਇੱਕ ਮੁਕਾਮ ਪੈਦਾ ਕੀਤਾ।
0: ਸਰ ਇਹਨਾਂ 25 ਸਾਲਾਂ ਦੇ ਦੌਰਾਨ ਗਵਰਨੈਂਸ, ਡਿਜੀਟਲ ਬਦਲਾਅ, ਭਲਾਈ ਯੋਜਨਾਵਾਂ ਜਾਂ ਵਿਦੇਸ਼ ਨੀਤੀ ਦੀ ਜਦੋਂ ਗੱਲ ਕਰਦੇ ਹਾਂ ਤਾਂ ਤੁਹਾਨੂੰ ਕੀ ਲੱਗਦਾ ਕਿ ਕਿਹੜੇ ਕਿਹੜੇ ਖਾਸ ਮਕਸਦ ਦੇ ਨਾਲ ਜਿਹੜਾ ਵਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਜਿਹੜਾ ਨੇ ਉਹ ਅੱਗੇ ਵਧੇ ਨੇ ਜਾਂ ਚੱਲੇ ਨੇ?
1: ਦੇਖੋ ਮੈਮ, ਦੇਸ਼ ਕੋਈ ਵੀ ਦੇਸ਼ ਦੇ ਵਿੱਚ ਜਦੋਂ ਵੀ ਕੋਈ ਪਾਰਟੀ ਸੱਤਾ 'ਚ ਆਉਂਦੀ ਹੈ ਤਾਂ ਉਸਦੀ ਇੱਕੋ ਇੱਕ ਕੋਸ਼ਿਸ਼ ਹੁੰਦੀ ਹੈ ਕਿ ਉਹ ਆਪਣੇ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਾਸਤੇ ਕੁਝ ਯੋਜਨਾਵਾਂ ਬਣਾਉਂਦੇ ਆ, ਕੁਝ ਨੀਤੀਆਂ ਬਣਾਉਂਦੇ ਆ
0: ਜੀ,
1: ਜਿਸ ਵਿੱਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਬਹੁਤ ਹੀ ਵਧੀਆ ਯੋਜਨਾਵਾਂ ਬਣਾਈਆਂ ਤਾਂ ਕਿ ਦੇਸ਼ ਦੇ ਲੋਕਾਂ ਦੀ ਜਿਹੜੀ ਜ਼ਿੰਦਗੀ ਆ ਉਹ ਸੁਖਾਲੀ ਹੋ ਸਕੇ, ਬਿਹਤਰ ਹੋ ਸਕੇ। ਜਿਨ੍ਹਾਂ ਦੇ ਵਿੱਚੋਂ ਕੁਝ ਕੁ ਯੋਜਨਾਵਾਂ ਜਿਸ ਤਰੀਕੇ ਨਾਲ ਜਨਧਨ ਯੋਜਨਾ ਜਿਹੜੀ ਆ ਉਹ ਬਹੁਤ ਹੀ ਇੱਕ ਵਧੀਆ ਤੇ ਲੋਕ ਪੱਖੀ ਯੋਜਨਾ ਸਿੱਧ ਹੋਈ ਆ
0: ਜੀ।
1: ਦੇਸ਼ ਦੇ ਵਿੱਚ 59 ਕਰੋੜ ਦੇ ਕਰੀਬ ਜ਼ੀਰੋ ਬੈਲੈਂਸ ਅਕਾਊਂਟ ਜਿਹੜੇ ਆ ਉਹ ਖੋਲੇ ਗਏ ਸੀ
0: ਜੀ,
1: ਤਾਂ ਕਿ ਦੇਸ਼ ਦੇ ਨਾਗਰਿਕਾਂ ਨੂੰ ਜਿਹੜਾ ਆ ਉਹ ਡਾਇਰੈਕਟ ਬੈਨੀਫਿਟ ਟ੍ਰਾਂਜੈਕਸ਼ਨ ਜਿਹੜੀ ਆ ਉਹ ਮਿਲ ਸਕੇ
0: ਜੀ।
1: ਇਸ ਤੋਂ ਇਲਾਵਾ ਵਨ ਨੇਸ਼ਨ ਵਨ ਟੈਕਸ, ਦੇਖੋ ਪਹਿਲਾਂ ਕਈ ਤਰ੍ਹਾਂ ਦੇ ਟੈਕਸ ਸੀਗੇ ਜਿਹਦੇ ਨਾਲ ਵਪਾਰੀਆਂ ਨੂੰ ਬੜੀ ਪਰੇਸ਼ਾਨੀ ਆਉਂਦੀ ਸੀ, ਆਮ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਸੀ, ਲੇਕਿਨ ਪ੍ਰਧਾਨ ਮੰਤਰੀ ਜੀ ਦੂਰ ਅੰਦੇਸ਼ੀ ਸੋਚ ਨੇ ਇੱਕ GST ਨਾਂ ਦਾ ਜਿਹੜਾ ਆ ਉਹ ਟੈਕਸ ਲੈ ਕੇ ਆਂਦਾ
0: ਜੀ,
1: ਜਿਹਦੇ ਨਾਲ ਮੈਮ ਸਾਰੇ ਹੀ ਲੋਕਾਂ ਨੂੰ ਇੱਕੋ ਟੈਕਸ ਦੇ ਕੇ ਵਪਾਰ ਵੀ ਸੌਖਾ ਹੋ ਗਿਆ ਤੇ ਲੋਕਾਂ ਦੀ ਜ਼ਿੰਦਗੀ ਵੀ ਸੁਖਾਲੀ ਹੋਈ।
0: ਬਿਲਕੁਲ ਅੱਛਾ ਸਰ ਜੀ, ਬਿਲਕੁਲ
1: ਜੇ ਆਪਾਂ ਗੱਲ ਕਰਦੇ ਆ ਮੇਕ ਇਨ ਇੰਡੀਆ ਦੀ ਜਾਂ ਸਵੱਛ ਭਾਰਤ ਅਭਿਆਨ ਦੀ
0: ਜੀ,
1: ਦੇਖੋ ਸਵੱਛ ਭਾਰਤ ਅਭਿਆਨ ਦੇ ਵਿੱਚ 12 ਕਰੋੜ ਦੇ ਕਰੀਬ ਜਿਹੜੇ ਆਮ ਲੋਕਾਂ ਨੂੰ ਜਿਹੜੀਆਂ ਟੋਇਲੈਟਸ ਬਣਾ ਕੇ ਦਿੱਤੀਆਂ ਤਾਂ ਕਿ ਪੇਂਡੂ ਖੇਤਰ ਜਿਹੜਾ ਆ ਜਿੱਥੇ ਅੱਜ ਤੱਕ ਹਾਲੇ ਵਿਕਾਸ ਇੰਨਾ ਨਹੀਂ ਹੋਇਆ ਸੀ ਉਹਨਾਂ ਔਰਤਾਂ ਦੀ ਜਿਹੜੀ ਜ਼ਿੰਦਗੀ ਆ ਉਹ ਸੁਖਾਲੀ ਹੋ ਸਕੇ ਤੇ ਉਹ ਇੱਜ਼ਤ ਮਾਣ ਦੇ ਨਾਲ ਸਮਾਜ ਦੇ ਵਿੱਚ ਰਹਿ ਸਕਣ
0: ਜੀ।
1: ਦੇਖੋ ਮੈਮ, ਦੇਖੋ ਕਿੱਡੀ ਵੱਡੀ ਟ੍ਰੈਜਡੀ ਹੋਈ ਸੀ, COVID-19 ਆਇਆ
0: ਜੀ,
1: ਦੇਖੋ ਸਿਰਫ ਤੇ ਸਿਰਫ ਉਹ ਸਾਰੀ ਦੁਨੀਆ ਦੇ ਵਿੱਚ ਹੀ ਫੈਲਿਆ। ਭਾਰਤ ਦੇਸ਼ ਇੱਕ ਅਜਿਹਾ ਦੇਸ਼ ਆ ਜਿਸਨੇ COVID-19 ਦੀ ਰੋਕਥਾਮ ਵਾਸਤੇ ਮੈਡੀਸਨ ਜਿਹੜੀ ਆ ਉਹ ਇਨਵੈਂਸ਼ਨ ਕੀਤੀ
0: ਜੀ,
1: ਤੇ ਦੁਨੀਆ ਦੇ ਕਰੀਬ 176 ਦੇਸ਼ਾਂ ਦੇ ਵਿੱਚ ਉਹ ਫ੍ਰੀ ਸਪਲਾਈ ਕੀਤੀ। ਇਹ ਮਾਨਵਤਾ ਦੀ ਬਹੁਤ ਹੀ ਵੱਡੀ ਜਿਹੜੀ ਆ ਉਹ ਸੇਵਾ ਦੇ ਰੂਪ ਵਿੱਚ ਸਿੱਧ ਹੋਈ ਤੇ ਲੋਕਾਂ ਨੂੰ ਇਸ ਜਿਹੜੀ ਮਾਰੂ ਬਿਮਾਰੀ ਤੋਂ ਰਾਹਤ ਮਿਲੀ।
0: ਬਿਲਕੁਲ ਅੱਛਾ ਸਰ, ਰੋਜ਼ਗਾਰ ਦੀ ਜੇ ਗੱਲ ਕੀਤੀ ਜਾਵੇ ਤਾਂ ਨੌਜਵਾਨਾਂ ਦੀ ਗੱਲ ਕਰੀਏ ਤੇ PM ਵਿਕਾਸ

0: ਭਾਰਤ ਰੋਜ਼ਗਾਰ ਯੋਜਨਾ ਜਿਹੜੀ ਹੈ ਇਹਦੇ ਬਾਰੇ ਕੀ ਕਹੋਗੇ ਕਿ ਪਹਿਲਕਦਮੀ ਨੂੰ ਤੁਸੀਂ ਕਿਵੇਂ ਵੇਖਦੇ ਹੋ ਇਹਨਾਂ ਰਾਹੀਂ ਨੌਜਵਾਨਾਂ ਦੇ ਵਾਸਤੇ ਕਿਹੜੇ ਕਿਹੜੇ ਨਵੇਂ ਜਿਹੜੇ ਮੌਕੇ ਨੇ ਉਹ ਪੈਦਾ ਹੋ ਰਹੇ ਨੇ?
1: ਮੈਮ ਦੇਖੋ ਕੇਂਦਰ ਸਰਕਾਰ ਨੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਜੈਨ ਜੀ ਨੂੰ ਹੋਰ ਜ਼ਿਆਦਾ ਰੁਜ਼ਗਾਰ ਦੇ ਮੌਕੇ ਦੇਣ ਲਈ ਰੋਜ਼ਗਾਰ ਮੇਲੇ ਜਿਹੜੇ ਆ ਉਹਨਾਂ ਦਾ ਵੱਧ ਤੋਂ ਵੱਧ ਦੇਸ਼ ਦੇ ਵਿੱਚ ਆਯੋਜਨ ਕੀਤਾ, ਉਪਰਾਲਾ ਕੀਤਾ ਤਾਂ ਕਿ ਜਿਹੜੀਆਂ ਵੱਡੀਆਂ ਕੰਪਨੀਆਂ ਆ ਉਹ ਰੋਜ਼ਗਾਰ ਮੇਲਿਆਂ ਵਿੱਚ ਜਾ ਕੇ ਇਸ ਜੈਨ ਜੀ ਨੂੰ ਮੌਕੇ ਦੇਣ ਤਾਂ ਕਿ ਉਹ ਆਪਣੀ ਜ਼ਿੰਦਗੀ ਜਿਹੜੀ ਆ ਉਹ ਵਧੀਆ ਤਰੀਕੇ ਨਾਲ ਮਾਣ ਸਨਮਾਨ ਨਾਲ ਜੀ ਸਕਣ। ਬਹੁਤ ਹੀ ਵੱਡੇ ਮੌਕੇ ਦਿੱਤੇ ਗਏ। ਪੀਐਮ ਵਿਕਸਿਤ ਭਾਰਤ ਜਿਹੜੀ ਆ ਰੁਜ਼ਗਾਰ ਯੋਜਨਾ ਆ ਨੌਜਵਾਨਾਂ ਨੂੰ ਜਿਹੜਾ ਆ ਉਹਦੇ ਵਿੱਚ ਨਵੀਆਂ ਨੌਕਰੀਆਂ ਦਿੱਤਾ ਗਿਆ, ਵੱਡੀ ਗਿਣਤੀ ਦੇ ਵਿੱਚ ਜਿਹੜਾ ਰੁਜ਼ਗਾਰ ਪੈਦਾ ਕਰਨਾ ਉਹ ਰੁਜ਼ਗਾਰ ਮੇਲਿਆਂ ਦੇ ਵਿੱਚ ਤੇ ਪੀਐਮ ਰੁਜ਼ਗਾਰ ਯੋਜਨਾ ਦੇ ਰੂਪ ਦੇ ਵਿੱਚ ਹੀ ਉਹ ਸਫਲ ਸਿੱਧ ਹੋਇਆ। ਦੇਖੋ 15 ਅਗਸਤ 2025 ਨੂੰ ਲਾਲ ਕਿਲੇ ਦੇ ਉੱਤੋਂ ਇਸ ਯੋਜਨਾ ਨੂੰ ਲਾਗੂ ਕੀਤਾ ਗਿਆ। ਕਰੀਬ 1,00,000 ਕਰੋੜ ਦਾ ਬਜਟ ਜਿਹੜਾ ਆ ਉਹ ਰੁਜ਼ਗਾਰ ਮੇਲੇ ਤੇ ਰੁਜ਼ਗਾਰ ਯੋਜਨਾਵਾਂ ਦੇ ਰੂਪ ਵਿੱਚ ਰੱਖਿਆ ਗਿਆ ਤਾਂ ਕਿ ਨੌਜਵਾਨਾਂ ਨੂੰ ਰੁਜ਼ਗਾਰ ਹਾਸਲ ਕਰਨ ਦੇ ਵਿੱਚ ਔਖਾ ਨਾ ਹੋਣਾ ਪਵੇ, ਉਹ ਰੁਜ਼ਗਾਰ ਮੇਲਿਆਂ ਦੇ ਵਿੱਚ ਜਾ ਕੇ ਉਹ ਆਪਣੇ ਰੁਜ਼ਗਾਰ ਨੂੰ ਪ੍ਰਾਪਤ ਕਰ ਸਕਣ।
0: ਜੀ ਅੱਛਾ ਸਰ, ਪੀਐਮ ਕਿਸਾਨ, ਪੀਐਮ ਸੂਰਿਆ ਘਰ, ਮੁਫ਼ਤ ਬਿਜਲੀ ਯੋਜਨਾ ਕਿਸਾਨਾਂ ਨਾਲ ਜੁੜੀਆਂ ਹੋਈਆਂ ਨੇ, ਇਹੋ ਜਿਹੀਆਂ ਪਹਿਲਕਦਮੀਆਂ ਦੇ ਰਾਹੀਂ ਸਰਕਾਰ ਨੇ ਕਿਸਾਨਾਂ ਤੇ ਪੇਂਡੂ ਪਰਿਵਾਰਾਂ ਦੇ ਟੀਚੇ ਜਿਹੜੇ ਨੇ ਉਹ ਰੱਖੇ ਹੋਏ ਨੇ, ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਟੀਚੇ ਕਦੋਂ ਤੱਕ ਪੂਰੇ ਹੋ ਜਾਣਗੇ?
1: ਦੇਖੋ ਮੈਮ ਜਿਹੜੀ ਇਹ ਜਿਹੜੀ ਯੋਜਨਾ ਹੈ ਨਾ ਪੀਐਮ ਕਿਸਾਨ ਵਾਲੀ,
0: ਜੀ
1: ਇਹ ਇੱਕ ਬਹੁਤ ਹੀ ਸਫਲ ਯੋਜਨਾ ਜਿਹੜੀ ਆ ਇਹ ਸਾਬਤ ਹੋ ਰਹੀ ਆ
0: ਜੀ,
1: ਕਿਉਂਕਿ ਇਹਦੇ ਵਿੱਚ ਕਿਸਾਨਾਂ ਨੂੰ ਸਨਮਾਨ ਨਿਧੀ ਰਾਹੀਂ ਦੇਸ਼ ਦੇ 12 ਕਰੋੜ ਕਿਸਾਨ ਹੈ
0: ਜੀ
1: ਉਹਨਾਂ ਨੂੰ ਕਰੀਬ 6,000 ਰੁਪਇਆ ਪਰ ਈਅਰ ਉਹਨਾਂ ਨੂੰ ਇਹ ਇੱਕ ਸਨਮਾਨ ਰਾਸ਼ੀ ਦਿੱਤੀ ਜਾ ਰਹੀ ਹੈ ਕੇਂਦਰ ਸਰਕਾਰ ਵੱਲੋਂ
0: ਜੀ।
1: ਇਹਦੇ ਇਲਾਵਾ ਕਿਸਾਨਾਂ ਦੇ ਬੈਨੀਫਿਟ ਵਾਸਤੇ ਸਸਤੇ ਤੇ ਚੰਗੀ ਕੁਆਲਿਟੀ ਦੇ ਜਿਹੜੇ ਬੀਜ ਆ, ਖਾਦਾਂ ਵਾ, ਕੀਟਨਾਸ਼ਕ ਜਿਹੜੇ ਦਵਾਈਆਂ ਆ
0: ਜੀ
1: ਉਹ ਸਬਸਿਡੀ ਦੇ ਤੌਰ ਦੇ ਉੱਤੇ ਬਹੁਤ ਵੱਡੀ ਸਬਸਿਡੀ ਦਿੱਤੀ ਜਾਂਦੀ ਆ ਉਹ ਪੀਐਮ ਕਿਸਾਨ ਨਿਧੀ ਰਾਹੀਂ ਜਿਹੜੀ ਆ ਉਹ ਕਿਸਾਨਾਂ ਨੂੰ ਦਿੱਤੀ ਜਾ ਰਹੀ ਆ। ਜਿਹੜਾ ਮੈਮ ਸੋਲਰ ਸਿਸਟਮ ਦੀ ਗੱਲ ਕਰਦੇ ਆ, ਦੇਖੋ ਦੇਸ਼ ਦੇ ਵਿੱਚ ਬਿਜਲੀ ਦਾ ਸੰਕਟ ਹੈ
0: ਜੀ,
1: ਉਹ ਬਹੁਤ ਜ਼ਿਆਦਾ ਚੱਲ ਰਿਹਾ ਸੀ
0: ਜੀ।
1: ਦੇਖੋ ਉਹਦੇ ਵਾਸਤੇ ਰੂਫ ਟੋਪ ਸੋਲਰ ਸਿਸਟਮ ਚੱਲਿਆ ਵੀ ਅਸੀਂ ਆਪਣੀ ਛੱਤ ਦੇ ਉੱਤੇ ਜਿਹੜਾ ਸੋਲਰ ਸਿਸਟਮ ਲਾ ਕੇ ਤਾਂ ਕਿ ਜਿਹੜਾ ਬਿਜਲੀ ਦਾ ਖਰਚਾ ਵੀ ਘਟੇ, ਲੋਕਾਂ ਨੂੰ ਸਸਤੀ ਬਿਜਲੀ ਵੀ ਮਿਲੇ
0: ਜੀ,
1: ਤੇ ਨਾਲ ਦੀ ਨਾਲ ਉਹਨਾਂ ਨੂੰ ਖੁਦ ਉਹ ਬਿਜਲੀ ਜਿਹੜੀ ਆ ਸੋਲਰ ਸਿਸਟਮ ਤੋਂ ਪੈਦਾ ਕਰਨ। ਇਸ ਕਰਕੇ ਜਿਹੜਾ ਸੋਲਰ ਸਿਸਟਮ ਰਾਹੀਂ ਕਿਸਾਨਾਂ ਨੂੰ ਤੇ ਆਮ ਲੋਕਾਂ ਨੂੰ ਬਹੁਤ ਹੀ ਸਹੂਲਤ ਮਿਲੀ ਆ ਪੀਐਮ ਜਿਹੜੀ ਸੂਰਿਆ ਯੋਜਨਾ ਦੇ ਰਾਹੀਂ।
0: ਅੱਛਾ ਸਰ, 2047 ਤੱਕ ਵਿਕਸਿਤ ਭਾਰਤ ਦੇ ਟੀਚੇ ਦੀ ਗੱਲ ਵੀ ਹੋ ਰਹੀ ਹੈ, ਤੁਹਾਡੇ ਮੁਤਾਬਿਕ ਇਹ ਟੀਚੇ ਨੂੰ ਸਫਲ ਕਰਨ ਲਈ ਅਗਲੇ ਪੜਾਅ ਵਿੱਚ ਸਰਕਾਰ ਦੀਆਂ ਸਭ ਤੋਂ ਵੱਡੀਆਂ ਤਰਜੀਹਾਂ ਕੀ ਹੋਣੀਆਂ ਚਾਹੀਦੀਆਂ ਨੇ?
1: ਮੈਮ ਦੇਖੋ ਇੰਡੀਆ ਪਹਿਲਾਂ ਡਿਵੈਲਪਿੰਗ ਕੰਟਰੀ ਆ ਅੱਜ ਤੱਕ
0: ਜੀ,
1: ਇਹਨੂੰ ਡਿਵੈਲਪ ਕੰਟਰੀ ਬਣਾਉਣ ਦੇ ਲਈ ਇੱਕ ਬਹੁਤ ਹੀ ਵੱਡੀ ਚੁਣੌਤੀ ਹੈ
0: ਜੀ।
1: ਇੰਟਰਨੈਸ਼ਨਲ ਲੈਵਲ ਦੇ ਉੱਤੇ ਜਦੋਂ ਕਿਸੇ ਕੰਟਰੀ ਨੂੰ ਡਿਵੈਲਪਡ ਕੰਟਰੀ ਘੋਸ਼ਿਤ ਕੀਤਾ ਜਾਂਦਾ ਤਾਂ ਉਸ ਦੇ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ। ਦੇਖੋ 47 ਦੇ ਵਿੱਚ ਇੰਡੀਆ ਨੂੰ ਆਜ਼ਾਦ ਹੋਏ ਨੂੰ 100 ਸਾਲ ਹੋ ਜਾਣੇ ਆ
0: ਜੀ।
1: ਦੇਖੋ ਕੁਆਲਿਟੀ ਇੰਪਲਾਇਮੈਂਟ ਬਹੁਤ ਜ਼ਰੂਰੀ ਹੈ
0: ਜੀ,
1: ਰੁਜ਼ਗਾਰ ਦਾ ਮਿਲਣਾ ਉਹ ਵੀ ਗੁਣਵੱਤਾ ਵਾਲਾ ਰੁਜ਼ਗਾਰ ਉਹ ਨੌਜਵਾਨਾਂ ਵਾਸਤੇ ਬਹੁਤ ਜ਼ਰੂਰੀ ਹੈ। ਜੇ ਅਸੀਂ 47 ਦੀ ਗੱਲ ਕਰਦੇ ਹਾਂ ਤਾਂ ਸਾਨੂੰ ਚੰਗਾ ਰੁਜ਼ਗਾਰ ਪੈਦਾ ਕਰਨਾ ਪਏਗਾ
0: ਜੀ,
1: ਚੰਗੀ ਸਿੱਖਿਆ, ਅੱਜ ਦੇ ਮਿਆਰ ਦੀ ਸਿੱਖਿਆ ਜਿਸ ਨੂੰ ਅਸੀਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਅਸੀਂ ਕੰਪੀਟ ਕਰਨਾ ਹੈ ਬੱਚਿਆਂ ਨੇ, ਸਾਡੇ ਭਵਿੱਖ ਨੇ, ਚੰਗੀ ਸਿੱਖਿਆ ਦਾ ਮਿਲਣਾ, ਚੰਗੀਆਂ ਸਿਹਤ ਸਹੂਲਤਾਂ ਜਿਹੜੀਆਂ ਵਾ ਉਹਨਾਂ ਦਾ ਵੀ ਭਵਿੱਖ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ
0: ਜੀ,
1: ਚੰਗੀ ਖੇਤੀਬਾੜੀ
0: ਜੀ
1: ਤੇ ਅੱਜ ਦੇ ਮੁਕਾਬਲੇ ਦੀ ਇੰਡਸਟਰੀ
0: ਜੀ।
1: ਦੇਖੋ ਲੋਕਲ ਤੇ ਵੋਕਲ ਉਹਦੇ ਵਾਸਤੇ ਸਾਡਾ ਕੰਟਰੀ ਦਾ ਬਹੁਤ ਜ਼ੋਰ ਲੱਗਾ ਹੋਇਆ ਵੀ ਅਸੀਂ ਲੋਕ

0: ਲੋਕਲ ਜੇ ਸਮਾਜ ਦੇ ਵਿੱਚ ਜੀਣਾ ਆ ਤਾਂ ਅਸੀਂ ਲੋਕਲ ਨੂੰ ਪ੍ਰਮੋਟ ਕਰੀਏ
1: ਜੀ,
0: ਆਪਣੇ ਦੇਸ਼ ਦੇ ਨੂੰ
1: ਜੀ।
0: ਤੇ ਸਾਡਾ ਜਿਹੜਾ ਬੁਨਿਆਦੀ ਢਾਂਚਾ ਵਾ ਇਨਫਰਾਸਟ੍ਰਕਚਰ ਹੈ ਉਹ ਵੀ ਸਾਡਾ 1947 ਤੱਕ ਦੁਨੀਆ ਦੇ ਲੈਵਲ ਦਾ ਹੋ ਜਾਵੇ। ਇਹ ਸਾਰੇ ਜਿਹੜੇ ਟਾਰਗੇਟ ਆ ਨਵੀਂ ਟੈਕਨੋਲੋਜੀ ਨੂੰ ਜਿਹੜਾ ਆ ਉਹ ਅਸੀਂ ਉਤਸ਼ਾਹਿਤ ਕਰਨਾ ਆ।
1: ਬਿਲਕੁਲ,
0: ਕਿਉਂਕਿ ਸਾਡੇ ਦੇਸ਼ ਦੇ ਵਿੱਚ ਬਹੁਤ ਹੀ ਜ਼ਿਆਦਾ ਨੌਜਵਾਨਾਂ 'ਚ ਐਨਰਜੀ ਹੈ, ਬਹੁਤ ਹੀ ਜ਼ਿਆਦਾ ਇੰਟੈਲੀਜੈਂਟ ਹੈ। ਜੇਕਰ ਅਸੀਂ ਉਹਨਾਂ ਦੀ ਐਨਰਜੀ ਨੂੰ ਤੇ ਉਹਨਾਂ ਦੀ ਇੰਟੈਲੀਜੈਂਸੀ ਨੂੰ
1: 1947 ਤੱਕ
0: ਉਹਨਾਂ ਨੂੰ ਅਜਿਹੇ ਮੌਕੇ ਦਈਏ
1: ਜੀ
0: ਤਾਂ ਕਿ ਜਿਹੜਾ ਦੇਸ਼ ਸਾਡਾ ਆ ਉਹ 2047 ਤੱਕ
1: ਬਿਲਕੁਲ ਜੀ। ਸਰ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਦੀਪਕ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਬਹੁਤ ਸ਼ੁਕਰੀਆ ਜੀ।
0: ਥੈਂਕ ਯੂ ਵੈਰੀ ਮਚ,
1: ਸ਼ੁਕਰੀਆ ਜੀ। ਤੇ ਲਓ ਜੀ, ਵਾਕਈ ਹੀ ਸਾਡੀ ਜਿਹੜੀ ਇੱਕ ਆਸ ਇੱਕ ਉਮੀਦ ਹੈ ਸਰਕਾਰ ਦੇ ਅੱਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਇਹ ਟੀਚੇ ਮਿੱਥੇ ਗਏ ਨੇ ਇਹ ਟੀਚੇ ਜਿਹੜੇ ਨੇ ਉਹ ਜ਼ਰੂਰ ਪੂਰੇ ਹੋਣੇ ਚਾਹੀਦੇ ਨੇ ਤਾਂ ਕਿ ਸਾਡੇ ਨੌਜਵਾਨਾਂ ਨੂੰ ਹੋਰ ਵੀ ਜ਼ਿਆਦਾ ਚੰਗੇ ਮੌਕੇ ਮਿਲ ਸਕਣ।

0: ਫੀਚਰ ਫਿਲਮਾਂ ਅਤੇ ਸਿਨੇਮਾ ਦੇ ਲੇਖਨ ਵਿੱਚ ਰਚਨਾਤਮਕ ਅਤੇ ਤਕਨੀਕੀ ਪ੍ਰਾਪਤੀਆਂ ਨੂੰ ਮਾਨਤਾ ਦਿੰਦੇ ਨੇ। 72ਵੇਂ ਐਡੀਸ਼ਨ ਦੇ ਜੇਤੂਆਂ ਦਾ ਐਲਾਨ 18 ਜੁਲਾਈ 2026 ਨੂੰ 3 ਜਿਊਰੀ ਦੇ ਚੇਅਰਪਰਸਨਾਂ ਵੱਲੋਂ ਕੀਤਾ ਗਿਆ ਸੀ। ਅਵਾਰਡਾਂ ਨੂੰ 3 ਮੁੱਖ ਹਿੱਸਿਆਂ, ਫੀਚਰ ਫਿਲਮਾਂ, ਗੈਰ ਫੀਚਰ ਫਿਲਮਾਂ ਅਤੇ ਸਿਨੇਮਾ ਤੇ ਬਿਹਤਰੀਨ ਲਿਖਤ ਵਿੱਚ ਵੰਡਿਆ ਗਿਆ ਅਤੇ ਭਾਰਤੀ ਸਿਨੇਮਾ ਵਿੱਚ ਸਭ ਤੋਂ ਵੱਡਾ ਸਨਮਾਨ ਦਾਦਾ ਸਾਹਿਬ ਫਾਲਕੇ ਅਵਾਰਡ ਵੀ ਪ੍ਰਦਾਨ ਕੀਤਾ ਜਾਏਗਾ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਅਮਰੀਕਾ ਦੇ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੈਸ਼ਨ ਦੇ ਉੱਚ ਪੱਧਰੀ ਹਫ਼ਤੇ ਦੌਰਾਨ ਭਾਰਤੀ ਵਫਦ ਦੀ ਅਗਵਾਈ ਕਰਨਗੇ। ਡਾ. ਜੈਸ਼ੰਕਰ ਇਸ ਮਹੀਨੇ ਦੀ 26 ਤਰੀਕ ਨੂੰ ਮਹਾਸਭਾ ਦੇ ਉੱਚ ਪੱਧਰੀ ਸੈਸ਼ਨ ਨੂੰ ਸੰਬੋਧਨ ਕਰਨਗੇ। ਉਹ ਇਸ ਦੌਰੇ ਦੌਰਾਨ ਕਈ ਬਹੁਪੱਖੀ ਅਤੇ ਦਵੱਲੀਆਂ ਮੀਟਿੰਗਾਂ ਵਿਚ ਵੀ ਹਿੱਸਾ ਲੈਣਗੇ। 22 ਸਤੰਬਰ ਤੋਂ 28 ਸਤੰਬਰ ਤੱਕ ਹੋਣ ਵਾਲੀ ਸਲਾਨਾ ਉੱਚ ਪੱਧਰੀ ਮੀਟਿੰਗ ਲਈ ਦੁਨੀਆਂ ਦੇ ਚੋਟੀ ਦੇ ਨੇਤਾ ਸੰਯੁਕਤ ਰਾਸ਼ਟਰ ਸਦਰ ਮੁਕਾਮ ਪਹੁੰਚ ਰਹੇ ਨੇ। ਇਸ ਸਾਲ ਸੰਯੁਕਤ ਰਾਸ਼ਟਰ ਮਹਾਸਭਾ ਦਾ 81ਵਾਂ ਸੈਸ਼ਨ ਵਿਸ਼ਵਾਸ ਨੂੰ ਬਹਾਲ ਕਰਨਾ, ਤਬਦੀਲੀ ਦਾ ਪ੍ਰਬੰਧਨ ਕਰਨਾ, ਇਕ ਸੰਯੁਕਤ ਰਾਸ਼ਟਰ ਪ੍ਰਣਾਲੀ ਜੋ ਸਾਰਿਆਂ ਲਈ ਕੰਮ ਕਰੇ ਵਿਸ਼ੇ ਤਹਿਤ ਹੋ ਰਹੀ ਏ। ਸੰਯੁਕਤ ਰਾਸ਼ਟਰ ਦੇ ਸਾਰੇ 193 ਮੈਂਬਰ ਦੇਸ਼ਾਂ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਸੀਨੀਅਰ ਪ੍ਰਤੀਨਿਧ ਮਹਾਸਭਾ ਵਿਚ ਹਿੱਸਾ ਲੈਣਗੇ। ਉਹ ਮੁੱਖ ਅੰਤਰਰਾਸ਼ਟਰੀ ਮੁੱਦਿਆਂ ਤੇ ਆਪਣੇ ਦੇਸ਼ਾਂ ਦੀਆਂ ਤਰਜੀਹਾਂ ਅਤੇ ਰੁੱਖ ਨੂੰ ਸਾਹਮਣੇ ਰੱਖਣਗੇ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀ ਗੁਤਰਿਸ ਨੇ ਵਿਸ਼ਵ ਨੇਤਾਵਾਂ ਨੂੰ ਅੰਤਰਰਾਸ਼ਟਰੀ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਹੈ। ਇਕ ਵੀਡੀਓ ਸੰਦੇਸ਼ ਵਿਚ ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਸ਼ਾਂਤੀ, ਗਰਿਮਾ, ਨਿਆਂ ਤੇ ਮਨੁੱਖਤਾ ਲਈ ਇਕਜੁੱਟ ਹੋਣਾ ਚਾਹੀਦਾ ਹੈ ਅਤੇ ਇਕ ਬਿਹਤਰ ਦੁਨੀਆਂ ਬਣਾਉਣ ਲਈ ਅੰਤਰਰਾਸ਼ਟਰੀ ਸਹਿਯੋਗ ਜ਼ਰੂਰੀ ਏ। ਸ੍ਰੀ ਗੁਤਰਿਸ ਨੇ ਇਸ ਸਾਲ ਸੰਯੁਕਤ ਰਾਸ਼ਟਰ ਮਹਾਸਭਾ ਦੇ ਸਕੱਤਰ ਜਨਰਲ ਦੇ ਆਪਣੇ ਆਖਰੀ ਸੈਸ਼ਨ ਵਿਚ ਸ਼ਾਮਲ ਹੋ ਰਹੇ ਨੇ। ਉਨ੍ਹਾਂ ਦਾ ਕਾਰਜਕਾਲ ਇਸ ਸਾਲ ਦੇ ਅਖੀਰ ਵਿਚ ਖਤਮ ਹੋਣ ਵਾਲਾ ਹੈ। ਉੱਚ ਪੱਧਰੀ ਸੈਸ਼ਨ ਵਿਚ ਆਲਮੀ ਟਕਰਾਵਾਂ, ਗਤੀਵਿਧੀਆਂ, ਜਲਵਾਯੂ ਤਬਦੀਲੀ, ਮਨੁੱਖੀ ਚੁਣੌਤੀਆਂ ਅਤੇ ਹੋਰ ਮਹੱਤਵਪੂਰਨ ਅੰਤਰਰਾਸ਼ਟਰੀ ਮੁੱਦਿਆਂ ਤੇ ਚਰਚਾ ਕੀਤੀ ਜਾਏਗੀ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਪੰਜਾਬ ਵਿਚ ਬਠਿੰਡਾ ਦੇ ਤਲਵੰਡੀ ਸਾਬੋ ਤੋਂ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਚੌਥੇ ਪੜਾਅ ਨੂੰ ਹਰੀ ਝੰਡੀ ਦਿਖਾਉਣਗੇ। ਉਨ੍ਹਾਂ ਦੇ ਨਾਲ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਹੋਣਗੇ। ਇਹ ਯਾਤਰਾ ਪੰਜਾਬ ਨੂੰ ਦਰਪੇਸ਼ ਮੌਜੂਦਾ 3 ਵੱਡੀਆਂ ਚੁਣੌਤੀਆਂ, ਵਧਦੀ ਨਸ਼ਾਖੋਰੀ, ਵਿਗੜਦੀ ਕਾਨੂੰਨ ਵਿਵਸਥਾ ਅਤੇ ਸ਼ਾਸਨ ਦੇ ਹਰ ਪੱਧਰ ਤੇ ਭ੍ਰਿਸ਼ਟਾਚਾਰ ਤੇ ਕੇਂਦਰਿਤ ਏ। ਪਹਿਲਾਂ ਕੱਲ੍ਹ ਕੇਂਦਰੀ ਕਾਨੂੰਨ ਤੇ ਨਿਆਂ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਫਾਜ਼ਿਲਕਾ ਵਿਖੇ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਤੀਜੇ ਪੜਾਅ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਕੋਈ ਸਿਆਸੀ ਮੁਹਿੰਮ ਨਹੀਂ ਏ, ਸਗੋਂ ਸੂਬੇ ਨੂੰ ਵਿਕਸਿਤ ਪੰਜਾਬ ਬਣਾਉਣ ਲਈ ਸਮਾਜਿਕ ਸੁਧਾਰ ਦੀ ਪਹਿਲ ਏ। ਉਨ੍ਹਾਂ ਕਿਹਾ ਕਿ ਇਸ ਨੂੰ ਸਿਆਸੀ ਨਜ਼ਰੀਏ ਤੋਂ ਨਹੀਂ ਦੇਖਿਆ ਜਾਣਾ ਚਾਹੀਦਾ।
1: को भी कुछ लोग राजनीति के चश्मे से देख रहे हैं। ये राजनीति के चश्मे से देखने वाला कार्यक्रम नहीं है, ये सामाजिक सुधार का कार्यक्रम है, पंजाब को बचाने का कार्यक्रम है, पंजाब को विकसित पंजाब बनाने का कार्यक्रम है।
0: ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਹਵਾਲਾ ਵੀ ਦਿੱਤਾ ਜੋ ਸਾਨੂੰ ਮਨੁੱਖੀ ਮਨ, ਬੁੱਧੀ ਤੇ ਵਿਵੇਕ ਨੂੰ ਪ੍ਰਭਾਵਿਤ ਕਰਨ ਵਾਲੀਆਂ ਚੀਜ਼ਾਂ ਤੋਂ ਬਚਣ ਦੀ ਸਿੱਖਿਆ ਦਿੰਦੀ ਏ। ਸ੍ਰੀ ਮੇਘਵਾਲ ਨੇ ਇਸ ਖਤਰੇ ਕਾਰਨ ਆਪਣੇ ਨਜ਼ਦੀਕੀਆਂ ਨੂੰ ਗਾਉਣ ਵਾਲੇ ਨਸ਼ਾ ਪ੍ਰਭਾਵਿਤ ਪਰਿਵਾਰਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਦੁੱਖ ਸਾਂਝਾ ਕੀਤਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIRRN ਜਲੰਧਰ। ਕਾਨੂੰਨ ਤੇ ਨਿਆਂ ਮੰਤਰਾਲਾ ਅੱਜ ਗੋਆ ਸਥਿਤ ਇੰਡੀਆ ਇੰਟਰਨੈਸ਼ਨਲ ਯੂਨੀਵਰਸਿਟੀ ਆਫ ਲੀਗਲ ਐਜੂਕੇਸ਼ਨ ਐਂਡ ਰਿਸਰਚ ਵਿਖੇ ਦਿਸ਼ਾ ਸਕੀਮ ਦੇ ਦੂਜੇ ਪੜਾਅ ਤਹਿਤ ਇਕ ਵਰਕਸ਼ਾਪ ਲਾ ਰਿਹਾ ਹੈ। ਦਿਸ਼ਾ ਨਿਆਂ ਵਿਭਾਗ ਦੀ ਇਕ ਵਿਆਪਕ ਅਤੇ ਬਹੁਪੱਖੀ ਯੋਜਨਾ ਜਿਸ ਦਾ ਉਦੇਸ਼ ਦੇਸ਼ ਦੇ ਹਰੇਕ ਨਾਗਰਿਕ ਨੂੰ ਨਿਆਂ ਤੱਕ ਆਸਾਨ, ਕਿਫਾਇਤੀ ਅਤੇ ਲੋਕ ਕੇਂਦਰਿਤ ਪਹੁੰਚ ਪ੍ਰਦਾਨ ਕਰਨਾ ਹੈ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਅੰਮ੍ਰਿਤਾ ਦੇਵੀ ਬਿਸ਼ਨੋਈ ਅਤੇ ਉਨ੍ਹਾਂ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਜਿਨ੍ਹਾਂ ਨੇ ਰਾਜਸਥਾਨ ਦੇ ਖੇਜਲੀ ਪਿੰਡ ਵਿਚ 18ਵੀਂ ਸਦੀ ਦੌਰਾਨ ਖੇਜੜੀ ਦੇ ਰੁੱਖਾਂ ਦੀ ਰਾਖੀ ਕਰਨ ਲਈ ਆਪਣੀਆਂ ਜਾਨਾਂ ਕੁਰਮਾਲ ਕਰ ਦਿੱਤੀਆਂ ਸਨ। ਅੱਜ ਖੇਜਲੀ ਬਲੀਦਾਨ ਦਿਵਸ ਮੌਕੇ ਸ੍ਰੀ ਬਿਰਲਾ ਨੇ ਕਿਹਾ ਕਿ ਚੁਗਿਰਦੇ ਦੀ ਸਾਂਭ ਸੰਭਾਲ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਇਨ੍ਹਾਂ ਕੁਦਰਤ ਪ੍ਰੇਮੀਆਂ ਦੀ ਯਾਦ ਅੱਜ ਵੀ ਰਾਜਸਥਾਨ ਦੀ ਲੋਕ ਚੇਤਨਾ ਦਾ ਇਕ ਅਨਿੱਖੜਵਾਂ ਹਿੱਸਾ ਏ। ਇਕ ਸੋਸ਼ਲ ਮੀਡੀਆ ਪੋਸਟ ਵਿਚ ਲੋਕ ਸਭਾ ਸਪੀਕਰ ਨੇ ਕਿਹਾ ਕਿ ਖੇਜਲੀ ਦੀ ਕਹਾਣੀ ਨਾਗਰਿਕਾਂ ਨੂੰ ਚੁਗਿਰਦੇ ਪ੍ਰਤੀ ਉਨ੍ਹਾਂ ਦੀ ਜ਼ਿੰਮੇਵਾਰੀ ਦੀ ਯਾਦ ਦਵਾਉਂਦੀ ਏ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਈਰਾਨ ਨਾਲ ਜੰਗ ਬਾਰੇ ਫੈਸਲਾ ਲੈਣ ਦੀ ਸਥਿਤੀ ਵਿਚ ਨੇ ਅਤੇ ਚੇਤਾਵਨੀ ਦਿੱਤੀ ਏ ਕਿ ਜਲਦ ਹੀ ਵੱਡੀਆਂ ਘਟਨਾਵਾਂ ਹੋ ਸਕਦੀਆਂ ਨੇ। ਇਹ ਬਿਆਨ ਅਜਿਹੇ ਸਮੇਂ ਆਇਆ ਜਦੋਂ ਈਰਾਨ ਨੇ ਕਿਹਾ ਕਿ ਉਸਨੇ ਵਿਚੋਲਿਆਂ ਰਾਹੀਂ ਅਮਰੀਕਾ ਨਾਲ ਹੋਰਮੁਸ ਪਣਜੋੜ ਨੂੰ ਮੁੜ ਖੋਲਣ ਲਈ ਆਪਣੀਆਂ ਸ਼ਰਤਾਂ ਸਾਂਝੀਆਂ ਕੀਤੀਆਂ ਨੇ। ਟਰੰਪ ਦੀਆਂ ਟਿੱਪਣੀਆਂ ਈਰਾਨੀ ਰਾਸ਼ਟਰਪਤੀ ਮਜ਼ੂਦ ਪਜ਼ਿਸ਼ਕੀਆਂ ਦੀ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਸ਼ਾਮਲ ਹੋਣ ਲਈ ਨਿਊਯਾਰਕ ਦੀ

0: ਸ਼ਮ ਬਾਰੂਦ ਯਾਤਰਾ ਤੋਂ ਪਹਿਲਾਂ ਆਈਆਂ ਨੇ। ਉਨ੍ਹਾਂ ਦੇ ਨਾਲ ਇੱਕ ਉੱਚ ਪੱਧਰੀ ਵਫਦ ਦੇ ਆਉਣ ਦੀ ਉਮੀਦ ਏ। ਟਰੰਪ ਨੇ ਟੀਵੀ ਚੈਨਲ ਨੂੰ ਦੱਸਿਆ ਕਿ ਜੇਕਰ ਈਰਾਨੀ ਸ਼ਾਸਨ ਆਪਣਾ ਰਵੱਈਆ ਨਹੀਂ ਬਦਲਦਾ ਤਾਂ ਨੇੜਲੇ ਭਵਿੱਖ ਵਿਚ ਵੱਡੀਆਂ ਗਤੀਵਿਧੀਆਂ ਹੋ ਸਕਦੀਆਂ ਨੇ। ਦੱਸਿਆ ਜਾ ਰਿਹਾ ਕਿ ਉਨ੍ਹਾਂ ਨੇ ਯੁੱਧ ਲਈ ਤਿੰਨ ਸੰਭਾਵਿਤ ਵਿਕਲਪਾਂ, ਈਰਾਨ ਨੂੰ ਪੂਰੀ ਤਰ੍ਹਾਂ ਤਬਾਹ ਕਰਨਾ, ਉਸ ਦੀ ਆਰਥਿਕਤਾ ਨੂੰ ਕਮਜ਼ੋਰ ਹੋਣ ਦੇਣਾ ਜਾਂ ਸਮਝੌਤਾ ਕਰਨਾ ਤੇ ਚਰਚਾ ਕੀਤੀ ਏ। ਈਰਾਨ ਨੇ ਯੁੱਧ ਨੂੰ ਖਤਮ ਕਰਨ ਦੇ ਉਦੇਸ਼ ਨਾਲ ਗੱਲਬਾਤ ਮੁੜ ਸ਼ੁਰੂ ਕਰਨ ਲਈ ਅਮਰੀਕਾ ਨੂੰ 7 ਸ਼ਰਤਾਂ ਭੇਜੀਆਂ ਨੇ। ਖੇਤਰ ਵਿਚ ਚੱਲ ਰਹੇ ਹੋਰ ਟਕਰਾਵਾਂ ਬਾਰੇ ਟਰੰਪ ਨੇ ਕਿਹਾ ਕਿ ਵਾਸ਼ਿੰਗਟਨ ਯਮਨ ਦੇ ਹੌਸੀ ਬਾਗੀਆਂ ਦੇ ਸੰਪਰਕ ਵਿਚ ਏ। ਹੌਸੀ ਸਮੂਹ ਨੇ ਹਾਲ ਹੀ ਵਿਚ ਸਾਊਦੀ ਅਰਬ ਨੂੰ ਨਿਸ਼ਾਨਾ ਬਣਾਉਂਦੇ ਹੋਏ ਬੈਲਿਸਟਿਕ ਮਿਜ਼ਾਈਲ ਹਮਲੇ ਕੀਤੇ ਨੇ। ਉਧਰ ਅਮਰੀਕਾ ਨੇ ਸਾਊਦੀ ਅਰਬ ਵਿਚ ਇਕ ਸੁਰੱਖਿਆ ਚੇਤਾਵਨੀ ਜਾਰੀ ਕੀਤੀ ਏ। ਇਸ ਤਹਿਤ ਸਾਊਦੀ ਅਰਬ ਵਿਚ ਕੰਮ ਕਰਨ ਵਾਲੇ ਅਮਰੀਕੀ ਮੁਲਾਜ਼ਮਾਂ ਵਾਸਤੇ ਤਾਈਫ ਅਤੇ ਯਾਨਬੂ ਸ਼ਹਿਰਾਂ ਦੀ ਯਾਤਰਾ ਲਈ ਵਿਸ਼ੇਸ਼ ਇਜਾਜ਼ਤ ਲੈਣਾ ਲਾਜ਼ਮੀ ਕੀਤਾ ਗਿਆ ਏ। ਇਹ ਪਾਬੰਦੀਆਂ ਮੌਜੂਦਾ ਸੁਰੱਖਿਆ ਸਥਿਤੀ ਦੇ ਕਾਰਨ ਲਈਆਂ ਗਈਆਂ ਨੇ। ਅਮਰੀਕਾ ਨੇ ਸਾਊਦੀ ਅਰਬ ਵਿਚ ਅਮਰੀਕੀ ਨਾਗਰਿਕਾਂ ਨੂੰ ਚੌਕਸ ਰਹਿਣ ਅਤੇ ਸੁਰੱਖਿਆ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਏ। ਇਹ ਚੇਤਾਵਨੀ ਯਮਨ ਦੇ ਹੌਸੀ ਸਮੂਹ ਵੱਲੋਂ ਸਾਊਦੀ ਅਰਬ ਤੇ ਹਮਲਿਆਂ ਤੋਂ ਬਾਅਦ ਜਾਰੀ ਕੀਤੀ ਗਈ। ਭਾਰਤੀ ਮੌਸਮ ਵਿਭਾਗ IMD ਨੇ ਛੱਤੀਸਗੜ੍ਹ, ਸਾਹਿਲੀ ਆਂਧਰ ਪ੍ਰਦੇਸ਼, ਤੇਲੰਗਾਨਾ, ਤਮਿਲਨਾਡੂ, ਪੁਡੂਚੇਰੀ, ਕਰਨਾਟਕਾ ਤੇ ਮਹਾਰਾਸ਼ਟਰ ਵਿਚ ਭਾਰੀ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਏ। ਮੌਸਮ ਏਜੰਸੀ ਨੇ ਕਿਹਾ ਕਿ ਅਗਲੇ ਦੋ ਦਿਨਾਂ ਦੌਰਾਨ ਰਾਜਸਥਾਨ ਦੇ ਕੁਝ ਹੋਰ ਹਿੱਸਿਆਂ ਤੇ ਪੰਜਾਬ, ਸੌਰਾਸ਼ਟਰ ਤੇ ਕੱਛ ਦੇ ਕੁਝ ਹਿੱਸਿਆਂ ਤੋਂ ਦੱਖਣ ਪੱਛਮੀ ਮੌਨਸੂਨ ਦੀ ਵਾਪਸੀ ਲਈ ਹਾਲਾਤ ਸੁਖਾਵੇਂ ਨੇ। ਭਾਰਤ ਦੀ ਮਰਦਾਂ ਦੀ ਸ਼ਤਰੰਜ ਟੀਮ ਨੇ ਉਜ਼ਬੇਕਿਸਤਾਨ ਦੇ ਸਮਰਕੰਦ ਵਿਚ ਹੋਏ 46ਵੀਂ ਸ਼ਤਰੰਜ ਓਲੰਪੀਆਡ ਦੇ ਪੰਜਵੇਂ ਰਾਊਂਡ ਵਿਚ ਨੀਦਰਲੈਂਡਸ ਉੱਤੇ 3-1 ਦੀ ਸ਼ਾਨਦਾਰ ਜਿੱਤ ਦਰਜ ਕੀਤੀ, ਜਦੋਂ ਕਿ ਭਾਰਤ ਦੀ ਔਰਤਾਂ ਦੀ ਟੀਮ ਨੂੰ ਪੋਲੈਂਡ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਦੀ ਮਰਦਾਂ ਦੀ ਟੀਮ ਨੇ ਲਗਾਤਾਰ 5 ਵਾਰ ਜਿੱਤ ਕੇ ਆਪਣੀ ਜਿੱਤ ਦੇ ਸਿਲਸਿਲੇ ਨੂੰ ਬਰਕਰਾਰ ਰੱਖਿਆ ਅਤੇ ਉਜ਼ਬੇਕਿਸਤਾਨ ਅਤੇ ਜਰਮਨੀ ਦੇ ਨਾਲ ਸਿਖਰਲੇ ਸਥਾਨ ਤੇ ਪਹੁੰਚ ਗਏ। ਏਸ਼ੀਆਈ ਖੇਡਾਂ ਵਿਚ ਭਾਰਤ ਨੇ ਜਾਪਾਨ ਦੇ ਨਾਗੋਆ ਵਿਚ ਮਰਦਾਂ ਦੇ 10 ਮੀਟਰ ਏਅਰ ਰਾਈਫਲ ਟੀਮ ਮੁਕਾਬਲੇ ਵਿਚ ਚਾਂਦੀ ਦਾ 3ਜਾ ਤਮਗਾ ਜਿੱਤਿਆ ਹੈ। ਭਾਰਤੀ ਨਿਸ਼ਾਨੇਬਾਜ਼ ਰੁਦਰਾਕਸ਼ ਪਾਟਿਲ ਅਤੇ ਹਿਮਾਂਸ਼ੂ ਢਿੱਲੋਂ ਨੇ ਵਿਅਕਤੀਗਤ ਫਾਈਨਲ ਲਈ ਵੀ ਕੁਆਲੀਫਾਈ ਕਰ ਲਿਆ ਹੈ। ਇਸ ਚਾਂਦੀ ਦੇ ਤਮਗੇ ਨਾਲ ਭਾਰਤ ਦੀ ਤਮਗਾ ਸੂਚੀ ਵਿਚ ਨਿਸ਼ਾਨੇਬਾਜ਼ੀ ਵਿਚ ਇਕ ਹੋਰ ਤਮਗਾ ਜੁੜ ਗਿਆ, ਜਿਸ ਦੀ ਸ਼ੁਰੂਆਤ ਔਰਤਾਂ ਦੀ 10 ਮੀਟਰ ਏਅਰ ਰਾਈਫਲ ਟੀਮ ਮੁਕਾਬਲੇ ਵਿਚ ਦੂਜਾ ਸਥਾਨ ਹਾਸਲ ਕਰਨ ਨਾਲ ਹੋਈ ਸੀ। ਆਖਿਰ ਚ ਖਾਸ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਤੋਂ ਗੁਜਰਾਤ ਦੇ 3 ਦਿਨਾਂ ਦੌਰੇ ਤੇ ਹੋਣਗੇ। ਰਾਸ਼ਟਰਪਤੀ ਭਲਕੇ 72ਵੇਂ ਰਾਸ਼ਟਰੀ ਫਿਲਮ ਅਵਾਰਡ ਪ੍ਰਦਾਨ ਕਰਨ ਦੇ ਸਮਾਰੋਹ ਦੀ ਪ੍ਰਧਾਨਗੀ ਕਰਨਗੇ। ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਅਮਰੀਕਾ ਤੇ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੈਸ਼ਨ ਦੌਰਾਨ ਉੱਚ ਪੱਧਰੀ ਹਫ਼ਤੇ ਵਿਚ ਭਾਰਤੀ ਵਫ਼ਦ ਦੀ ਅਗਵਾਈ ਕਰਨਗੇ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਪੰਜਾਬ ਵਿਚ ਬਠਿੰਡਾ ਦੇ ਤਲਵੰਡੀ ਸਾਬੋ ਤੇ ਨਸ਼ਾ ਮੁਕਤ ਪੰਜਾਬ ਯਾਤਰਾ ਦੇ 4ਵੇਂ ਪੜਾਅ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਈਰਾਨ ਦੇ ਨਾਲ ਜੰਗ ਨੂੰ ਲੈ ਕੇ ਅਮਰੀਕਾ ਫੈਸਲੇ ਦੀ ਸਥਿਤੀ ਵਿਚ ਏ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
1: ਮੀਡੀਆ ਵੇਵ 343.6 ਮੀਟਰ ਯਾਨੀ 873 ਕਿਲੋ ਹਰਟ ਸੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਲਓ ਜੀ, ਪੇਸ਼ ਕਰਨ ਜਾ ਰਹੇ ਹਾਂ ਤੁਹਾਡਾ ਆਪਣਾ ਪਸੰਦੀਦਾ ਪ੍ਰੋਗਰਾਮ, ਪੰਜਾਬੀ ਫਿਲਮ ਮਿਊਜ਼ਿਕ ਤੇ ਆਧਾਰਿਤ ਪ੍ਰੋਗਰਾਮ ਮਹਿਕ ਪੰਜਾਬ ਦੀ। ਸੋ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਆਸ਼ਾ ਭੋਂਸਲੇ ਦੇ ਗਾਏ ਹੋਏ ਇਸ ਗੀਤ ਦੇ ਨਾਲ।

ਲਓ ਜੀ ਦੋਸਤੋ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸੁਣਦੇ ਹਾਂ ਜੀ ਔਰ ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਸਵਿਤਾ ਸਾਥੀ ਦਿਲਰਾਜ ਕੌਰ ਰਜਿੰਦਰ ਕੌਰ ਤੇ ਬਹੁਤ ਸਾਰੇ ਸਾਥੀਆਂ ਦੀ ਆਵਾਜ਼ ਵਿੱਚ ਸੁਣਦੇ ਹਾਂ ਅਗਲਾ ਇਹ ਗੀਤ

0: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ, ਕੌਣ ਚੁੰਮੇਗਾ ਜਿੱਤ ਦਾ ਸਿਖਰ, ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ, ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲ ਤੇ, FM ਰੇਨਬੋ ਪ੍ਰਾਇਮਰੀ ਚੈਨਲ, DRM ਤੇ DTH ਚੈਨਲ ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।
1: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
2: ਪ੍ਰਭਜੋਤ ਜੀ, ਮੈਂ ਸੁਣਿਆ ਵਸਦੇ ਵੇਲੇ ਪ੍ਰੋਗਰਾਮ 'ਚ ਕੁਝ ਤਬਦੀਲੀ ਹੋਈ ਹੈ।
3: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ।
2: ਉਹ ਕਿਹੜੀ ਤਬਦੀਲੀ ਹੈ ਬਈ?
3: ਦੇਖੋ ਜੀ, ਜਿਹੜਾ ਪ੍ਰੋਗਰਾਮ ਆਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
2: ਯਾਨੀ ਕਿ ਝਾਂਜਰਾਂ ਦੇ ਬੋਰ ਹੁਣ ਸ਼ਨੀਵਾਰ ਛਣਕਿਆ ਕਰਨਗੇ।
3: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ, ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
2: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣਕਿਆ ਕਰੇਗੀ, ਤੇ ਸ਼ਨੀਵਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ ਕਰਾਂਗੇ
3: ਜੀ।
0: ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
4: ਮਿਹਰਬਾਨ ਕਦਰਦਾਨ ਬੱਚੇ, ਬੁੱਢੇ ਤੇ ਜਵਾਨ, 100 ਗੱਲਾਂ ਦੀ ਇੱਕ ਗੱਲ ਸਹੀ, ਸਿਰਫ ਪੈਸੇ ਭੇਜਣ ਲਈ QR ਕੋਡ

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਲਓ ਜੀ, ਪੇਸ਼ ਹੈ ਨਿਊਜ਼ ਹੈਡਲਾਈਨਸ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਤੋਂ ਗੁਜਰਾਤ ਦੇ 3 ਦਿਨਾਂ ਦੌਰੇ ਤੇ ਹੋਣਗੇ। ਰਾਸ਼ਟਰੀ ਗ੍ਰੀਨ ਟ੍ਰਿਬਿਊਨਲ ਜਲਵਾਯੂ ਸੰਮੇਲਨ ਵਿੱਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਜਲਵਾਯੂ ਪ੍ਰਭਾਵ ਨੂੰ ਘਟਾਉਣ ਲਈ ਮਜ਼ਬੂਤ ਕਾਰਵਾਈ ਤੇ ਜ਼ੋਰ ਦਿੱਤਾ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਬਠਿੰਡਾ ਤੋਂ ਨਸ਼ਾ ਮੁਕਤ ਪੰਜਾਬ ਯਾਤਰਾਵਾਂ ਦੇ ਚੌਥੇ ਪੜਾਅ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕੱਲ੍ਹ ਮਲੋਟ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਚੌਂਕ ਲਈ 17 ਲੱਖ ਰੁਪਏ ਦੀ ਲਾਗਤ ਦੇ ਨਾਲ ਹੋਣ ਵਾਲੇ ਨਵੀਨੀਕਰਨ ਦੇ ਕੰਮ ਦਾ ਨੀਂਹ ਪੱਥਰ ਰੱਖਿਆ। ਬਾਬਾ ਸ਼ੇਖ ਫਰੀਦ ਆਗਮਨ ਪੁਰਬ 2026 ਮੌਕੇ ਫਰੀਦਕੋਟ ਵਿਖੇ ਅੱਜ ਤੋਂ 23 ਸਤੰਬਰ ਤੱਕ ਪਹਿਲਾ ਪਸ਼ੂ ਧਨ ਤੇ ਕਿਸਾਨ ਮੇਲਾ ਕਰਵਾਇਆ ਜਾ ਰਿਹਾ। ਮੱਛੀ ਪਾਲਣ ਵਿਭਾਗ ਅੱਜ ਕੋਲਕਾਤਾ ਵਿੱਚ ਮੱਛੀ ਪਾਲਣ ਦੇ ਵਿਕਾਸ ਦੇ ਬਾਰੇ ਇੱਕ ਸਮੀਖਿਆ ਮੀਟਿੰਗ ਕਰ ਰਿਹਾ। ਕਾਨੂੰਨ ਅਤੇ ਨਿਆਂ ਮੰਤਰਾਲੇ ਅਧੀਨ ਨਿਆਂ ਵਿਭਾਗ ਦੇ ਵੱਲੋਂ ਅੱਜ ਗੋਆ ਦੇ ਵਿੱਚ ਦਿਸ਼ਾ 2.0 ਸਕੀਮ ਤਹਿਤ ਇੱਕ ਵਰਕਸ਼ਾਪ ਲਾਈ ਜਾ ਰਹੀ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅਮਰੀਕਾ ਦੇ ਨਿਊਯਾਰਕ ਦੇ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੈਸ਼ਨ ਦੇ ਉੱਚ ਪੱਧਰੀ ਹਫ਼ਤੇ ਦੌਰਾਨ ਭਾਰਤੀ ਵਫ਼ਦ ਦੀ ਅਗਵਾਈ ਕਰਨਗੇ। ਉਜ਼ਬੇਕਿਸਤਾਨ ਵਿੱਚ 46ਵੇਂ ਸ਼ਤਰੰਜ ਓਲੰਪੀਆਡ ਦੇ 5ਵੇਂ ਰਾਊਂਡ ਦੇ ਵਿੱਚ ਭਾਰਤੀ ਮਰਦਾਂ ਦੀ ਟੀਮ ਨੇ ਹਾਲੈਂਡ ਨੂੰ 3-1 ਨਾਲ ਹਰਾਇਆ। ਸੋ ਇਹ ਸਨ ਨਿਊਜ਼ ਹੈਡਲਾਈਨਜ਼।

ਤੁਸੀਂ ਸੁਣਦੇ ਸੀ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ, ਜਿਸ ਵਿੱਚ ਅੱਜ ਉਸਤਾਦ ਬੜੇ ਗੁਲਾਮ ਅਲੀ ਖਾਨ ਸਾਹਿਬ ਦੁਆਰਾ ਰਾਗ ਕੋਮਲ ਰਿਸ਼ਭ ਆਸਾਫਰੀ ਦੇ ਵਿੱਚ ਸ਼ਾਸਤਰੀ ਗਾਇਨ ਸੁਣਿਆ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।

ਜਿਹੜੀ ਗੱਲ ਅਸੀਂ ਬੋਲਚਾਲ ਦੀ ਭਾਸ਼ਾ 'ਚ ਨਹੀਂ ਕਰ ਸਕਦੇ, ਲੋਕ ਗੀਤਾਂ ਦਾ ਸਹਾਰਾ ਲੈ ਕੇ ਬਖੂਬੀ ਕਹਿ ਦਿੰਦੇ ਹਾਂ। ਲੋਕ ਗੀਤਾਂ ਦੇ ਵੱਖ ਵੱਖ ਰੂਪ ਨੇ, ਜਨਮ ਤੋਂ ਲੈ ਕੇ ਅੰਤ ਸਮੇਂ ਤੱਕ, ਜਿਨ੍ਹਾਂ ਵਿੱਚ ਲੋਕ

0: ਪਰਮੇਸ਼ਰੀਆਂ
1: ਜੁੜਿਆ ਨਾਲ ਗੁਰਬਾਣੀ ਦੇ
0: ਟੱਪੇ ਤੇ ਮਾਇਆ ਸ਼ਾਮਲ ਹੈ
2: ਬਦਲਾ ਵਿੱਚ ਡੱਬ ਮਾਇਆ
0: ਲੋਕ ਗੀਤਾਂ ਦੇ ਇਹਨਾਂ ਵੱਖ ਵੱਖ ਰੂਪਾਂ ਦਾ ਆਨੰਦ ਤੁਸੀਂ ਉਠਾ ਸਕਦੇ ਹੋ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੋਣ ਵਾਲੇ ਪ੍ਰੋਗਰਾਮ ਰੰਗਲੀ ਧਰਤੀ ਚ

ਦੀ ਹੈ ਇਹ ਗਜ਼ਲ। ਕੁਝ ਰਿਸ਼ਤੇ ਦੂਰ ਹੋ ਕੇ ਵੀ ਦਿਲ ਦੇ ਬਹੁਤ ਨੇੜੇ ਹੁੰਦੇ ਨੇ, ਕੁਝ ਚਿਹਰੇ ਅੱਖਾਂ ਤੋਂ ਦੂਰ ਹੋ ਕੇ ਵੀ ਯਾਦਾਂ ਵਿੱਚ ਹਮੇਸ਼ਾ ਸਮਾਏ ਹੁੰਦੇ ਨੇ, ਤੇ ਇਹੋ ਜਿਹਾ ਅਹਿਸਾਸ ਹੈ ਇਸ ਗਜ਼ਲ ਵਿੱਚ। ਆਓ ਫਿਰ ਸੁਣਦੇ ਹਾਂ ਤਲਤ ਅਜ਼ੀਜ਼ ਦੀ ਆਵਾਜ਼ ਦੇ ਵਿੱਚ ਇਸ ਗਜ਼ਲ ਨੂੰ।

ਕਹਿੰਦੇ ਨੇ ਕਿ ਗੀਤ ਜਿਹੜੇ ਨੇ ਉਹ ਸੁਣੇ ਜਾਂਦੇ ਨੇ ਅਤੇ ਗਜ਼ਲ ਅਹਿਸਾਸ ਕੀਤੀ ਜਾਂਦੀ ਹੈ। ਇਸਦੇ ਹਰ ਸ਼ੇਰ ਵਿੱਚ ਇੱਕ ਕਹਾਣੀ, ਹਰ ਸੁਰ ਦੇ ਵਿੱਚ ਇੱਕ ਅਹਿਸਾਸ ਅਤੇ ਹਰ ਖਾਮੋਸ਼ੀ ਦੇ ਵਿੱਚ ਇੱਕ ਗੱਲ ਲੁਕੀ ਹੁੰਦੀ ਹੈ। ਕਦੇ ਇਹ ਪੁਰਾਣੀ ਮੁਹੱਬਤ ਦੀ ਯਾਦ ਬਣ ਜਾਂਦੀ ਹੈ ਅਤੇ ਕਦੇ ਕਿਸੇ ਆਪਣੇ ਦੀ ਕਮੀ ਮਹਿਸੂਸ ਕਰਵਾ ਦਿੰਦੀ ਹੈ ਅਤੇ ਕਦੇ ਬਿਨਾਂ ਕੁਝ ਕਹੇ ਦਿਲ ਦਾ ਹਾਲ ਬਿਆਨ ਕਰ ਦਿੰਦੀ ਹੈ। ਕਿਵੇਂ? ਬਿਲਕੁਲ ਕੁਝ ਇਸ ਤਰੀਕੇ ਨਾਲ

ਅਕਸਰ ਕਹਿੰਦੇ ਨੇ ਕਿ ਮਹਿਫਿਲਾਂ ਤਾਂ ਬਹੁਤ ਹੁੰਦੀਆਂ ਨੇ ਪਰ ਕੁਝ ਮਹਿਫਿਲਾਂ ਦਿਲ ਦੇ ਵਿੱਚ ਉਤਰ ਜਾਂਦੀਆਂ ਨੇ ਅਤੇ ਗਜ਼ਲ ਦੀ ਖੂਬਸੂਰਤੀ ਵੀ ਇਹੀ ਹੈ ਕਿ ਇਹ ਸਿੱਧੀ ਦਿਲ ਦੇ ਵਿੱਚ ਆ ਕੇ ਗੱਲ ਕਰਦੀ ਹੈ, ਕਦੇ ਕਿਸੇ ਦੀ ਯਾਦ ਬਣ ਕੇ, ਕਦੇ ਅਧੂਰੀ ਮੁਹੱਬਤ ਬਣ ਕੇ ਅਤੇ ਕਦੇ ਬੀਤੇ ਪਲਾਂ ਦੀ ਬਹੁਤ ਹੀ ਖੂਬਸੂਰਤ ਖੁਸ਼ਬੂ ਬਣ ਕੇ। ਕਿਸ ਤਰੀਕੇ ਦੇ ਨਾਲ, ਆਓ ਸੁਣਦੇ ਹਾਂ ਇਸ ਗਜ਼ਲ ਦੇ ਰਾਹੀਂ।

ਮਿੰਟ ਹੋ ਚੁੱਕੇ ਨੇ ਤੇ ਆਪਣੇ ਵਾਅਦੇ ਦੇ ਮੁਤਾਬਿਕ ਅਸੀਂ ਵੀ ਬਿਲਕੁਲ ਤਿਆਰ ਬਰ ਤਿਆਰ ਹਾਂ ਜੀ, ਲੈ ਕੇ ਹਾਜ਼ਰ ਹਾਂ ਤੁਹਾਡੇ ਵਾਸਤੇ ਤੁਹਾਡਾ ਆਪਣਾ ਪਸੰਦੀਦਾ ਪ੍ਰੋਗਰਾਮ ਹੈਲੋ ਫਰਮਾਇਸ਼। ਔਰ ਇਸ ਪ੍ਰੋਗਰਾਮ ਦੇ ਵਿੱਚ ਆਉਣ ਵਾਸਤੇ ਵੀ ਇੱਕ ਰਵਾਇਤ ਹੈ, ਰਵਾਇਤ ਇਹ ਹੈ ਕਿ ਤੁਸੀਂ ਨੰਬਰ ਮਿਲਾਉਣਾ ਤੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚ ਜਾਣਾ। ਨੰਬਰ ਹੈ ਜੀ ਸਾਡਾ ਲੈਂਡਲਾਈਨ ਨੰਬਰ 01 8 1 281 3074 ਨੰਬਰ ਨੂੰ ਮਿਲਾਓ ਤੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚ ਜਾਓ। ਬਿਲਕੁਲ ਜਨਾਬ, ਤੇ ਨੰਬਰ ਮਿਲਾ ਕੇ ਫਟਾਫਟ ਸਾਡੇ ਕੋਲ ਪਹੁੰਚੋ ਤੇ ਜਿੰਨੀ ਦੇਰ ਤੱਕ ਤੁਸੀਂ ਮਿਲਾਉਂਦੇ ਹੋ ਨੰਬਰ ਉਨੀ ਦੇਰ ਤੱਕ ਆਪਾਂ ਇੰਜੋਏ ਕਰਦੇ ਹਾਂ ਜੀ ਇਸ ਗੀਤ ਨੂੰ।

0: ਤੇ ਲਓ ਜੀ ਦੋਸਤੋ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਪਹਿਲੇ ਦੋਸਤ ਪਹੁੰਚ ਚੁੱਕੇ ਨੇ ਜੀ, ਬਹੁਤ ਬਹੁਤ ਸਵਾਗਤ ਹੈ ਜੀ।
1: ਧੰਨਵਾਦ ਜੀ, ਧੰਨਵਾਦ, ਸ਼ੁਕਰੀਆ ਜੀ। ਮੈਂ ਸੁਖਦੇਵ ਸਿੰਘ ਗਿੱਲ, ਨਾਲ ਮੇਰਾ ਪੋਤਾ ਜੀ ਹਰ ਸਿੰਘ ਗਿੱਲ ਕੋਟਕਪੁਰੇ ਤੋਂ ਬੋਲਦਾ ਜੀ।
0: ਸੁਖਦੇਵ ਜੀ ਕੀ ਹਾਲ ਚਾਲ ਨੇ ਜੀ?
1: ਬਹੁਤ ਵਧੀਆ ਵਧੀਆ ਜੀ, ਵਾਹਿਗੁਰੂ ਕਰਤਾ ਜੀ।
0: ਚਲੋ ਫਾਟਕ ਕੋਟਕਪੁਰੇ ਦਾ ਫਿਰ ਹੈ, ਬੰਦ ਪਿਆ ਦਰਵਾਜ਼ਾ ਜੀ ਫਾਟਕ ਕੋਟਕਪੁਰੇ ਦਾ।
1: ਗੀਤ ਆ ਰਿਹਾ
0: ਜੀ, ਬਹੁਤ ਬਹੁਤ

0: ਸ਼ੁਕਰੀਆ ਜੀ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਣ ਲਈ। ਇੰਜੋਏ ਕਰੋ ਜੀ ਇਸ ਗੀਤ ਨੂੰ।
1: ਦਿਲ ਮੇ ਦਰਦ ਰਹਤਾ ਹੈ,
2: ਅੱਛਾ,
1: ਮੁਝੇ ਭੂਖ ਨਹੀਂ ਲਗਤੀ, ਮੁਝੇ ਪਿਆਸ ਨਹੀਂ ਲਗਤੀ,
2: ਬਾਪਰੇ
1: ਸਾਰਾ ਦਿਨ ਤੜਪਦੀ ਹੋ, ਸਾਰੀ ਰਾਤ ਜਗਦੀ ਹੋ, ਜਾਨੇ ਕਿਆ ਹੋਆ ਮੁਝਕੋ।

0: ਤੇ ਲਓ ਜੀ ਦੋਸਤੋ ਇੱਕ ਹੋਰ ਦੋਸਤ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਨੇ ਜੀ, ਸਵਾਗਤ ਹੈ ਜੀ ਬਹੁਤ ਬਹੁਤ।
1: ਹੈਲੋ ਮੈਡਮ ਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਜੀ?
1: ਮੈਡਮ ਜੀ, ਮੋਹਨ ਸਿੰਘ ਪਿੰਡ ਭੰਗਾਲਾ ਤੋਂ ਬੋਲਦਾ ਜੀ, ਜ਼ਿਲ੍ਹਾ ਫਾਜ਼ਿਲਕਾ, ਤਹਿਸੀਲ ਬੋਹਰ ਜੀ।
0: ਮੋਹਨ ਜੀ, ਕੀ ਹਾਲ ਚਾਲ ਨੇ ਜੀ?
1: ਮੈਡਮ ਠੀਕ ਹੈ ਜੀ, ਆਪਣੇ ਸੁਣਾਓ ਜੀ?
0: ਵਧੀਆ ਜੀ, ਬਹੁਤ ਵਧੀਆ। ਤੇ ਗਾਣਾ ਕਿਹੜਾ ਸੁਣਨਾ ਅੱਜ?
1: ਨਾਗਿਨ ਫਿਲਮ ਦਾ ਸੁਣਾ ਦਿਓ ਜੀ।
0: ਲਓ ਜੀ, ਨਾਗਿਨ ਫਿਲਮ ਦਾ ਗੀਤ ਆ ਰਿਹਾ ਜੀ, ਬਹੁਤ ਬਹੁਤ ਸ਼ੁਕਰੀਆ ਜੀ।

0: ਤੇ ਲਓ ਜੀ ਦੋਸਤੋ, ਸਾਡੇ ਇਸ ਪ੍ਰੋਗਰਾਮ ਦੇ ਵਿੱਚ ਇਸ ਵਕਤ ਘੜੀ ਦੀਆਂ ਸੂਈਆਂ ਕਹਿ ਰਹੀਆਂ ਨੇ ਜੀ 10:18 ਤੇ 46 ਸੈਕਿੰਡ ਹੋ ਚੁੱਕੇ ਨੇ, ਤੇ ਇੱਕ ਹੋਰ ਦੋਸਤ ਵੀ ਸਾਡੇ ਕੋਲ ਪਹੁੰਚ ਚੁੱਕੇ ਨੇ। ਸਵਾਗਤ ਹੈ ਜੀ, ਬਹੁਤ ਬਹੁਤ।
1: ਹਾਂਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਜੀ?
1: ਮੈਂ ਬੰਸੀ ਲਾਲ ਹਾਂ ਜੀ, ਪਿੰਡ ਤੇਜਾ ਮੋੜੀ, ਜ਼ਿਲ੍ਹਾ ਅੰਬਾਲਾ ਜੀ, ਹਰਿਆਣਾ ਦੇ।
0: ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ, ਹਰਿਆਣੇ ਵਾਲੇ ਹੋ, ਠੀਕ ਹੋ?
1: ਹਾਂ, ਬੱਲੇ ਬੱਲੇ ਆ ਜੀ।
0: ਚਲੋ, ਬੱਲੇ ਬੱਲੇ ਚਾਹੀਦੀ ਹੈ, ਫਿਰ ਗਾਣਾ ਕਿਹੜਾ ਸੁਣਾਈਏ ਹੋਰ ਬੱਲੇ ਬੱਲੇ ਕਰਨ ਲਈ?
1: ਪ੍ਰੇਮ ਰੋਗ ਦਾ ਜਿਹੜਾ ਮਰਜ਼ੀ ਲਾ ਦਿਓ ਭਾਈ।
0: ਲਓ ਜੀ ਭਾਈ, ਆ ਰਿਹਾ ਜੀ ਪ੍ਰੇਮ ਰੋਗ ਦਾ ਗਾਣਾ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਸੁਧਾ ਮਲਹੋਤਰਾ ਦੀ ਆਵਾਜ਼ ਦੇ ਵਿੱਚ, ਅਤੇ ਨਾਲ ਨੇ ਜੀ ਅਨਵਰ।

0: ਤੇ ਲਓ ਜੀ ਦੋਸਤੋ ਸਾਡੇ ਇੱਕ ਹੋਰ ਦੋਸਤ ਪਹੁੰਚੇ ਨੇ ਜੀ ਟਾਈਮ ਹੋ ਚੁੱਕਾ ਜੀ 10:25 ਤੇ 4 ਸੈਕਿੰਡ ਸਵਾਗਤ ਹੈ ਜੀ ਬਹੁਤ ਬਹੁਤ
1: ਸਤਿ ਸ੍ਰੀ ਅਕਾਲ ਮੈਮ ਜੀ
0: ਸਤਿ ਸ੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਜੀ
1: ਮੈਂ ਜੀ ਬਾਬਾ ਸਿੰਘ ਬੋਲਦਾ ਪਿੰਡ ਬੋਹਾ ਤੋਂ ਜੀ
0: ਜੀ ਬਾਬਾ ਜੀ ਕੀ ਹਾਲ ਚਾਲ ਨੇ
1: ਹਾਲ ਚਾਲ ਬਹੁਤ ਵਧੀਆ ਮੈਂ ਤੁਸੀਂ ਸੁਣਾਓ ਜੀ ਠੀਕ ਠਾਕ ਹੋ ਜੀ
0: ਸਾਡਾ ਵੀ ਬਹੁਤ ਵਧੀਆ ਜੀ ਕੀ ਕਰਦੇ ਹੋ ਬਾਬਾ ਜੀ
1: ਮੈਂ ਤਾਂ ਟੇਲਰ ਮਾਸਟਰ ਹਾਂ ਜੀ
0: ਅੱਛਾ ਜੀ ਚਲੋ ਠੀਕ ਹੈ ਜੀ ਫਿਰ ਅੱਜ ਗਾਣਾ ਕਿਹੜਾ ਸੁਣਾਈਏ ਤੁਹਾਨੂੰ
1: ਸਨਿਆਸੀ ਫਿਲਮ ਦਾ ਜੀ
0: ਸਨਿਆਸੀ ਫਿਲਮ ਦਾ
1: ਜੈਸੇ ਕਰਮ ਕਰੋਗੇ ਵੈਸੇ ਫਲ ਦੇਗਾ ਭਗਵਾਨ
0: ਉਹ ਤਾਂ ਇਦਾਂ ਹੀ ਹੁੰਦਾ ਜੀ ਇਦਾਂ ਹੀ ਹੁੰਦਾ ਬਿਲਕੁਲ
1: ਹਾਂਜੀ ਹਾਂਜੀ
0: ਤੇ ਆਹ ਲਓ ਫਿਰ ਸੁਣੋ ਇੰਜੋਏ ਕਰੋ ਆਪਣੀ ਪਸੰਦ ਆਈ ਗੀਤ ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਣ ਲਈ

0: ਤੇ ਲਓ ਜੀ ਦੋਸਤੋ, ਸਾਡੇ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਦੋਸਤ ਨੇ ਜਿਹੜੇ ਨੰਬਰ ਮਿਲਾ ਕੇ ਪਹੁੰਚਦੇ ਪਏ ਨੇ, ਅਤੇ ਜੇਕਰ ਤੁਸੀਂ ਵੀ ਚਾਹੁੰਦੇ ਹੋ ਆਪਣੀ ਪਸੰਦ ਦਾ ਗੀਤ ਸੁਣਨਾ, ਤਾਂ ਤੁਸੀਂ ਵੀ ਫਟਾਫਟ ਨੰਬਰ ਮਿਲਾਓ 0118121374 ਨੰਬਰ ਨੂੰ ਮਿਲਾ ਕੇ ਸਾਡੇ ਇਸ ਪ੍ਰੋਗਰਾਮ ਦਾ ਸ਼ਿੰਗਾਰ ਜ਼ਰੂਰ ਬਣੋ ਅਤੇ ਆਪਣੀ ਪਸੰਦ ਦਾ ਗੀਤ ਜਿਹੜਾ ਹੈ ਉਸ ਨੂੰ ਵੀ ਜ਼ਰੂਰ ਮਾਣੋ। ਸੋ ਫਿਲਹਾਲ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਘੜੀ ਦੀਆਂ ਸੂਈਆਂ ਵੀ ਕਹਿ ਰਹੇ ਨੇ ਜੀ, 10:36 ਹੋ ਚੁੱਕੇ ਨੇ ਅਤੇ ਇੱਕ ਹੋਰ ਦੋਸਤ ਸਾਡੇ ਕੋਲ ਪਹੁੰਚ ਚੁੱਕੇ ਨੇ। ਸਵਾਗਤ ਹੈ ਜੀ ਬਹੁਤ ਬਹੁਤ।
1: ਨਮਸਕਾਰ ਮੈਡਮ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ ਜੀ?
1: ਪਿੰਡ ਸਾਬੂਆਣਾ ਫਾਜ਼ਿਲਕਾ ਤੋਂ ਪ੍ਰੀਸ਼ ਕੰਬੋਜ ਬੋਲਦਾ।
0: ਪ੍ਰੀਸ਼ ਜੀ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਮੈਡਮ।
0: ਤੇ ਅੱਜ ਗਾਣਾ ਕਿਹੜਾ ਸੁਣਾ ਰਹੀ ਹੈ ਜੀ ਤੁਹਾਨੂੰ?
1: ਇਹ ਫਿਲਮ ਹੈ ਜੀ ਗੀਤਾ ਮੇਰਾ ਨਾਮ
0: ਜੀ,
1: ਤੇ ਉਸ ਦਾ ਪਿਆਰਾ ਜਿਹਾ ਗੀਤ ਹੈ, ਸੁਣੀਏ ਜ਼ਰਾ ਰੁਕੀਏ ਦੇਖੀਏ ਨਾ।
0: ਹਮ ਆਪ ਕੀ ਦੀਵਾਰ ਕੇ
1: ਦੀਵਾਰ ਕੇ ਸਾਏ ਮੇ ਬੈਠ।
0: ਲਓ ਜੀ ਗੀਤ ਆ ਰਿਹਾ ਜੀ, ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਪ੍ਰੋਗਰਾਮ ਦੇ ਵਿੱਚ ਆਉਣ ਦੇ, ਤੇ ਇੰਜੋਏ ਕਰੋ ਜੀ ਆਪਣੀ ਪਸੰਦ ਤੇ ਇਸ ਗੀਤ ਨੂੰ।

0: ਤੇ ਲਓ ਜੀ ਦੋਸਤੋ ਸਾਡੇ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਦੋਸਤ, ਸਵਾਗਤ ਹੈ ਜੀ ਬਹੁਤ ਬਹੁਤ।
1: ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਮੈਡਮ ਜੀ ਸ਼ਾਮ ਲਾਲ ਬੋਲਦਾ, ਮੰਡੀ ਕੇਸੀ ਸਿੰਘਪੁਰ, ਜ਼ਿਲ੍ਹਾ ਸ੍ਰੀ ਗੰਗਾ, ਰਾਜਸਥਾਨ ਤੋਂ ਜੀ।
0: ਰਾਜਸਥਾਨ ਤੋਂ? ਵਾਹ ਜੀ ਵਾਹ, ਕੀ ਬਾਤ ਹੈ। ਕਿੱਦਾਂ ਫਿਰ ਇੱਥੇ, ਕਿਹੜੇ ਕਿੱਦਾਂ ਦੇ ਇਲਾਕੇ 'ਚ ਰਹਿੰਦੇ ਹੋ? ਪਹਾੜ ਨੇ ਜਾਂ ਰੇਤਲੇ ਇਲਾਕੇ 'ਚ ਰਹਿੰਦੇ ਹੋ?
1: ਨਹੀਂ ਜੀ, ਸ੍ਰੀ ਗੰਗਾ ਦੇ ਕੋਲ ਰਹਿੰਦੇ ਜੀ, ਰੇਤਲੇ ਨਹੀਂ ਜਾਣਾ, ਪਹਾੜ ਹੈ।
0: ਅੱਛਾ ਅੱਛਾ, ਸਹੀ ਮੌਸਮ ਹੈ ਜਿੱਦਾਂ ਪੰਜਾਬ ਦੇ ਵਿੱਚ ਉਦੋਂ ਦਾ ਮੌਸਮ?
1: ਹਾਂਜੀ ਹਾਂਜੀ।
0: ਤੇ ਗਰਮੀ ਕਿੰਨੀ ਕੁ ਹੋਣਾ ਇਸ ਵੇਲੇ?
1: ਗਰਮੀ ਹੁਣ ਤੱਕ ਬਹੁਤ ਘੱਟ ਗਈ ਮੈਡਮ ਜੀ।
0: ਘੱਟ ਗਈ ਹੈ, ਠੀਕ ਹੈ ਜੀ। ਤੇ ਫਿਰ ਗਾਣਾ ਕਿਹੜਾ ਸੁਣਾਈਆ ਅੱਜ ਤੁਹਾਨੂੰ?
1: ਮੈਡਮ ਜੀ ਨੂਰੀ ਫਿਲਮ ਦਾ ਟਾਈਟਲ ਸੁਣਾ ਦਿਓ ਜੀ।
0: ਲਓ ਜੀ, ਆ ਜਾ ਰਹੇ ਹੋ ਮੇਰੇ ਦਿਲਬਰ ਆ ਜਾ, ਹੈ ਨਾ?
1: ਹਾਂਜੀ ਹਾਂਜੀ ਮੈਡਮ।
0: ਲਓ ਜੀ, ਨੂਰੀ ਫਿਲਮ ਦਾ ਗੀਤ ਆ ਰਿਹਾ ਜੀ। ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਣ ਲਈ, ਤੇ ਇੰਜੋਏ ਕਰੋ ਜੀ ਲਤਾ ਮੰਗੇਸ਼ਕਰ ਤੇ ਨਿਤਿਨ ਮੁਕੇਸ਼ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ ਇਹ ਗੀਤ।

0: ਤੇ ਲਓ ਜੀ ਦੋਸਤੋ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਦੋਸਤ ਪਹੁੰਚੇ ਨੇ ਜੀ ਸਵਾਗਤ ਹੈ ਜੀ ਬਹੁਤ ਬਹੁਤ ਕੌਣ ਬੋਲ ਰਹੇ ਹੋ ਜੀ
1: ਨਮਸਕਾਰ ਜੀ
0: ਨਮਸਕਾਰ ਜੀ
1: ਪਿੰਡ ਟਾਣੀ ਲਾਲ ਖਾਂ ਤਹਿਸੀਲ ਨੌਰ ਜ਼ਿਲ੍ਹਾ ਹਨੂਮਾਨਗੜ੍ਹ ਰਾਸਤਾ ਤੋਂ ਜਾਵੇਦ ਖਾਨ ਜ਼ਰੀਆ ਬੋਲਦਾ ਜੀ
0: ਕੀ ਹਾਲ ਚਾਲ ਹੈ ਸਰ
1: ਚੰਗੇ ਜੱਲਾ ਦੀ ਮੇਰੇ ਪ੍ਰੋਗਰਾਮ ਬਹੁਤ ਵਧੀਆ ਪੇਸ਼ ਕਰ ਰਹੇ ਔਰ ਇਸ ਤਰ੍ਹਾਂ ਕਰਦੇ ਸਾਡੀ ਦੁਆ ਅੱਲਾਹ ਤਾਲਾ ਤੋਂ ਜੀ
0: ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੇ ਗਾਣਾ ਕਿਹੜਾ ਸੁਣੋਗੇ ਅੱਜ ਤੁਸੀਂ
1: ਹਾਂ ਜੀ ਬਚਪਨ ਫਿਲਮ ਦਾ ਸੁਣਾ ਦੇਣਾ ਮਮਦਰ ਵੀ ਦੇ ਆਜ ਦੇ ਵਿੱਚ ਆਇਆ ਰੇ ਖਿਲੋਨੇ ਵਾਲਾ ਖੇਲ ਖਿਲੋਨੇ ਦੇ ਕੇ
0: ਲੈ ਕੇ ਆਇਆ ਫਿਰ
1: ਹਾਂ ਜੀ ਇਹ ਸੁਣਾ ਦੇਣਾ ਜੀ
0: ਅੱਛਾ ਜੀ ਨਹੀਂ ਮੈਂ ਕਿਹਾ ਲੈ ਕੇ ਆਇਆ ਖਿਲੋਨੇ ਵਾਲਾ
1: ਹਾਂ ਜੀ
0: ਚਲੋ ਠੀਕ ਹੈ ਜੀ ਇੰਜੋਏ ਕਰੋ ਜੀ ਇਸ ਗੀਤ ਬਹੁਤ ਬਹੁਤ ਸ਼ੁਕਰੀਆ ਜੀ

0: ਤੇ ਲਓ ਜੀ ਦੋਸਤੋ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੀ ਆਖਰੀ ਫੋਨ ਕਾਲ ਸਾਡੇ ਕੋਲ ਪਹੁੰਚੀ ਹੈ ਜੀ। ਸਵਾਗਤ ਹੈ ਜੀ। ਹਾਂਜੀ
1: ਨਮਸਕਾਰ ਮੈਡਮ ਜੀ।
0: ਨਮਸਕਾਰ ਜੀ।
1: ਪੀਸ ਕੁਲਿਆਨੀ ਦਿਲਕੁਸ਼ਾ ਮਾਰਕੀਟ ਜਲੰਧਰ ਤੋਂ ਬੋਲ ਰਹੇ ਜੀ।
0: ਗਾਣਾ ਕਿਹੜਾ ਸੁਣੋਗੇ?
1: ਮੈਡਮ ਆਵਾਜ਼ ਨਹੀਂ ਆ ਰਹੀ ਬਿਲਕੁਲ।
0: ਗਾਣਾ ਕਿਹੜਾ ਸੁਣੋਗੇ?
1: ਗਾਣਾ ਲਾ ਦੋ ਜੀ, ਬ੍ਰਹਮਚਾਰੀ ਦਾ ਦਿਲ ਕੇ ਜਰੋਕੇ ਮੈਂ ਤੁਸਕੋ ਬਿਠਾ ਕਰ।
0: ਲਓ ਜੀ ਗੀਤ ਆ ਰਿਹਾ ਜੀ, ਬਹੁਤ ਬਹੁਤ ਸ਼ੁਕਰੀਆ ਜੀ।

ਤੇ ਲੋ ਜੀ ਦੋਸਤੋ ਇਸ ਨਾਲ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੈਲੋ ਫਰਮਾਇਸ਼ ਇੱਥੇ ਖਤਮ ਹੁੰਦਾ। ਦਿਓ ਇਜਾਜ਼ਤ ਆਪਣੀ ਦੋਸਤ ਹੋਸਟ ਨੀਤੂ ਨੂੰ, ਪਰ ਤੁਸੀਂ ਜੁੜੇ ਰਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ।

0: की धूप में साथी बने।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ ਠੀਕ 11 ਵਜੇ ਨੇ। ਕੁਝ ਪਲਾਂ ਬਾਅਦ ਸੁਣੋਗੇ ਹਿੰਦੀ ਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।

ਪਹਿਲੇ ਗੀਤ ਨੇ ਧਮਾਲ ਪਾ ਦਿੱਤੀ, ਨੱਚੀ ਜੋ ਸਾਡੇ ਨਾਲ ਉਹਨੂੰ ਦਿਲ ਵੀ ਦਿਆਂਗੇ। ਲਓ ਫਿਰ ਤੁਸੀਂ ਖੂਬ ਨੱਚੇ ਹੋਵੋਗੇ, ਮੈਨੂੰ ਪਤਾ। ਠੁਮਕੇ ਤੇ ਪੰਜਾਬੀ ਗੀਤ ਮਰਵਾ ਹੀ ਦਿੰਦੇ ਨੇ, ਕਿਉਂਕਿ ਅਸੀਂ ਵੀ ਇੱਥੇ ਬੈਠੇ ਬੈਠੇ ਠੁਮਕੇ ਲਗਾ ਰਹੇ ਹਾਂ, ਸੋ ਸਾਡੇ ਸਰੋਤੇ ਵੀ ਬੜੇ ਖੁਸ਼ ਹੋ ਰਹੇ ਹੋਣਗੇ। ਲਓ ਫਿਰ ਧਮਾਲ ਪਾ ਦਈਏ ਤੁਹਾਡੇ ਸੁਨੇਹੇ ਪੜ੍ਹ ਕੇ। ਪਹਿਲਾ ਸੁਨੇਹਾ ਸਾਡੇ ਤੱਕ ਪਹੁੰਚਿਆ ਜੀ ਕੋਪਰ ਗਾਂਵ ਤੋਂ, ਸੁਰੇਸ਼ ਮਾਲੋਦ, ਵਰਸ਼ਾ ਮਾਲੋਦ, ਸ਼ਰਧਾ ਤੇ ਮਾਨਸੀ ਮਾਲੋਦੇ ਦਾ। ਲਓ ਜੀ, ਬਹੁਤ ਬਹੁਤ ਤਾੜੀਆਂ ਇਹਨਾਂ ਲਈ, ਕਿਉਂਕਿ ਸਭ ਤੋਂ ਪਹਿਲੇ ਇਹਨਾਂ ਦਾ ਸੁਨੇਹਾ ਸਾਨੂੰ ਮਿਲਿਆ। ਮਾਲੋਦੇ ਪਰਿਵਾਰ ਸਾਡੇ ਕੋਲ ਪਹੁੰਚਿਆ ਜੀ ਕੋਪਰ ਗਾਂਵ ਤੋਂ। ਔਰ ਅਗਲੇ ਸੁਨੇਹੇ ਦੇ ਨਾਲ ਮੇਨ ਬਾਜ਼ਾਰ ਹਠੂਰ, ਤਹਿਸੀਲ ਜਗਰਾਉਂ, ਜ਼ਿਲ੍ਹਾ ਲੁਧਿਆਣਾ ਤੋਂ ਇਕਬਾਲ ਸਿੰਘ ਹਠੂਰ, ਰਜਿੰਦਰ ਕੌਰ, ਇੰਜੀਨੀਅਰ ਅਮਨਦੀਪ ਸਿੰਘ, ਸਿਮਰਜੀਤ ਕੌਰ ਹਠੂਰ। ਵੈਸੇ ਬਿਲਕੁਲ ਜਿੱਦਾਂ ਕਹਿੰਦੇ ਨਾ, ਅੱਧੇ ਨੰਬਰ ਦਾ ਫਰਕ ਪੈ ਗਿਆ। ਹਾਏ, ਦਿਲ ਬੜਾ ਹੌਲਾ ਜਿਹਾ ਹੋ ਜਾਂਦਾ, ਅੱਧੇ ਨੰਬਰ ਪਿੱਛੋਂ ਮੈਂ ਫਸਟ ਡਿਵੀਜ਼ਨ 'ਚ ਰਹਿ ਗਿਆ। ਉਹੀ ਹੋਇਆ ਵੀ ਪੂਰੇ ਸਮੇਂ ਨਾਲ 10 ਵਜੇ ਇਹ ਵੀ ਪਹੁੰਚੇ, ਉਹ ਵੀ ਪਹੁੰਚੇ, ਹੋਰ ਵੀ ਸਾਡੇ ਬੜੇ ਸਾਰੇ ਸਰੋਤੇ ਪਹੁੰਚੇ ਨੇ, ਪਰ ਜਿੰਨੇ ਪਹਿਲੇ ਬਾਜ਼ੀ ਮਾਰੀ ਉਹੀ ਜੀਤ ਦੀ ਉਹਦੀ ਹੁੰਦੀ ਹੈ। ਲਓ ਫਿਰ ਅਗਲਾ ਜਿਹੜਾ ਸੁਨੇਹਾ ਸਾਡੇ ਤੱਕ ਪਹੁੰਚਾਇਆ, ਉਹਨੇ ਜੀ ਪਰਮਵੀਰ ਹਾਊਸ, ਆਦਰਸ਼ ਨਗਰ, ਬਠਿੰਡਾ ਤੋਂ, ਇੰਜੀਨੀਅਰ ਅਸ਼ੋਕ ਗਰੋਵਰ, ਪ੍ਰਵੀਨ ਗਰੋਵਰ, ਵਿਕਰਮਜੀਤ, ਅਨਮੋਲ ਸਿੰਘ ਔਰ ਪਵਨੀਤ ਗਰੋਵਰ, ਔਰ ਇਹਨਾਂ ਦੇ ਸਾਥੀ ਜਿਨ੍ਹਾਂ ਤੋਂ ਬਿਨਾਂ ਇਹ ਨਹੀਂ ਆਉਂਦੇ, ਬ੍ਰੈਂਪਟਨ ਕੈਨੇਡਾ ਤੋਂ ਨਿਖਿਲ ਭਾਟੀਆ, ਨੀਤੀ ਭਾਟੀਆ, ਮਹਿਰੀਨ ਭਾਟੀਆ, ਬਹੁਤ ਬਹੁਤ ਸ਼ੁਕਰੀਆ। ਔਰ ਅਗਲਾ ਸੁਨੇਹਾ ਪ੍ਰੋਗਰਾਮ 'ਚ ਟੈਗੋਰ ਗਾਰਡਨ ਨਵੀਂ ਦਿੱਲੀ ਤੋਂ ਰਵਿੰਦਰ ਸਿੰਘ ਛਾਬੜਾ, ਇੰਦਰਜੀਤ ਕੌਰ ਤੇ ਸਵੀਟੀ ਛਾਬੜਾ ਦਾ। ਜ਼ਿਲ੍ਹਾ ਫਾਜ਼ਿਲਕਾ, ਪਿੰਡ ਬਾਜ਼ੀਤਪੁਰ ਭੋਮਾ ਤੋਂ ਬਲਜੀਤ ਸਿੰਘ, ਬਲਦੇਵ ਸਿੰਘ, ਪੰਜਰਾਵਾਲਾ, ਵੜਿੰਗ ਖੇੜਾ ਤੋਂ ਭੋਲਾ ਸਿੰਘ, ਔਰ ਬਹੁਤ ਬਹੁਤ ਸ਼ੁਕਰੀਆ ਜੀ। ਔਰ ਅਗਲਾ ਸੁਨੇਹਾ ਸਾਡੇ ਤੱਕ ਪਹੁੰਚਾਉਣ ਵਾਲੇ ਸਰੋਤੇ ਨੇ ਪੰਚਕੂਲਾ ਤੋਂ, ਵੇਦ ਪ੍ਰਕਾਸ਼, ਪ੍ਰਜਾਪਤੀ, ਲਕਸ਼ਿਆ, ਏਂਜਲ, ਨੇਹਾ, ਅੰਜਲੀ, ਸ਼ੁਭਮ ਤੇ ਲਵਲੀ। ਪਿੰਡ ਸ਼ਾਹਪੁਰ, ਮਿਹਤਪੁਰ ਤੋਂ ਬੂਟਾ ਸਿੰਘ, ਵਿਜੇਪਾਲ ਸਿੰਘ, ਅਜੇਪਾਲ ਸਿੰਘ, ਪਾਹੁਲਜੋਤ ਸਿੰਘ, ਅਨਾਹਤ ਕੌਰ, ਲਵਪ੍ਰੀਤ ਕੌਰ, ਪਰਵਿੰਦਰ ਕੌਰ, ਹਰਪ੍ਰੀਤ ਕੌਰ ਤੇ ਗਗਨਦੀਪ ਸਿੰਘ। ਪੰਚਕੂਲਾ ਸੈਕਟਰ 9 ਤੋਂ ਹੀ ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਵਿੰਦ, ਟੋਨੀ ਦੀਵਾਨ, ਲਵ ਦੀਵਾਨ ਤੇ ਰਾਧੇ ਭਾਵਿਕ ਢੀਂਗਰਾ, ਇਹਨਾਂ ਦੇ ਨਾਲ ਅਤੁਲ ਸ਼ਰਮਾ ਵੀ ਨੇ। ਔਰ ਦਿਲ ਤੋਂ ਸ਼ੁਕਰੀਆ ਸਾਡੇ ਵੱਲੋਂ ਵੀ ਹੈ ਜੀ ਤੁਹਾਨੂੰ, ਕਿਉਂਕਿ ਕੀਮਤੀ ਸਮਾਂ ਤੁਹਾਡਾ ਵੀ ਹੈ, ਔਰ ਉਸ ਕੀਮਤੀ ਸਮੇਂ 'ਚ ਤੁਸੀਂ ਆਪਣੇ ਆਕਾਸ਼ਵਾਣੀ ਪਰਿਵਾਰ ਲਈ ਸਮਾਂ ਨਿਕਾਲਦੇ ਹੋ, ਬਹੁਤ ਹੀ ਦਿਲ ਨੂੰ ਛੂਹ ਜਾਂਦਾ ਹੈ। ਔਰ ਅਗਲੇ ਸੁਨੇਹੇ ਦੇ ਨਾਲ ਰੰਮੀ ਹੈਬੋਵਾਲ ਆਪਣੇ ਪੂਰੇ ਪਰਿਵਾਰ ਦੇ ਨਾਲ, ਹੈਬੋਵਾਲ ਕਲਾ ਹਲਕਾ ਉੱਤਰੀ, ਜ਼ਿਲ੍ਹਾ ਲੁਧਿਆਣਾ, ਪੰਜਾਬ ਤੋਂ। ਔਰ ਅਗਲੇ ਮੈਸੇਜ ਸਾਡੇ ਕੋਲ ਪਹੁੰਚਿਆ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ, ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ। ਮੱਖੂ ਤੋਂ ਬਿੱਲਾ ਬਜਾਜ, ਹੈਪੀ ਕਪੂਰ, ਫਿਰੋਜ਼ਪੁਰੀ ਔਰ ਮਨੀਸ਼ ਬਜਾਜ। ਦਾਦਰੀ ਗੇਟ ਭਿਵਾਨੀ ਤੋਂ ਕ੍ਰਿਸ਼ਨ ਮਹਿਰਾ, ਕੋਮਲ, ਕਿਰਨ, ਕਪਿਲ ਤੇ ਕੁਨਾਲ ਮਹਿਰਾ। ਔਰ ਪਿੰਡ ਸਾਬੋਆਣਾ, ਫਾਜ਼ਿਲਕਾ ਤੋਂ ਕਰਨ ਕੰਬੋਜ, ਚਰਨ, ਰਿਆਂਸ਼, ਮਾਨਵ, ਅਨੁਰੀਤ ਔਰ ਪਰੀਸ਼ ਕੰਬੋਜ। ਚਕਲਾ ਬਾਜ਼ਾਰ, ਸਮਾਣਾ ਸ਼ਹਿਰ ਤੋਂ ਦਿਲ ਦੇ ਨਾਲ, ਮੋਹਰਾਂ ਦੇ ਨਾਲ, ਫੁੱਲਾਂ ਦੇ ਨਾਲ, ਰੁੱਖਾਂ ਦੇ ਨਾਲ ਪਹੁੰਚ ਗਏ। ਖੁਸ਼ ਕਰਨ ਸਾਨੂੰ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਈਲ ਖੁਸ਼ਦਿਲ, ਹਸਮੁਖ ਲਾਲ ਜਿੰਦਲ, ਸੰਜੀਵ, ਸੁਨੀਤਾ ਬੰਟੀ ਜਿੰਦਲ, ਆਰਜ਼ੂ ਮਹਿ ਖੁਸ਼ਦਿਲ ਤੇ ਸਾਰਾ ਹੀ ਖੁਸ਼ਦਿਲ ਪਰਿਵਾਰ। ਅਗਲੇ ਸੁਨੇਹੇ ਦੇ ਨਾਲ ਸੈਯਦ ਮਸਰੂਰ, ਸ਼ਾਇਨਾ ਹਸਨ, ਅਕਸਾ, ਨਾਜ਼ੀਆ, ਆਫੀਆ, ਇਬਰਾਹਿਮ ਔਰ ਸੱਦਾਮ, ਇਹ ਪਹੁੰਚੇ ਕਿੱਥੋਂ ਨੇ? ਗਾਂਵ ਕੁਮਾਰਹੇੜਾ, ਸਹਾਰਨਪੁਰ ਤੋਂ। ਔਰ ਮੁਸਕੁਰਾਉਂਦੇ ਚਿਹਰੇ ਦੇ ਨਾਲ ਚੰਡੀਗੜ੍ਹ ਤੋਂ ਸਤੀਸ਼ ਅਨੇਜਾ, ਬਿਮਲਾ ਅਨੇਜਾ, ਸ਼ੈਫਾਲੀ ਸ਼ੈਫੀ ਤੇ ਮਾਸਟਰ ਡੇਵਿਸ, ਸੁਦਰਸ਼ਨ ਸ਼ਾਹ, ਪੱਲਵੀ ਸ਼ਾਹ, ਪ੍ਰਖਰ, ਕੁਸ਼ਲ, ਨੀਤੀ, ਸੁਰਭੀ, ਅਸ਼ਵਿਨ, ਮੰਗਲਾਬੇਨ ਸ਼ਾਹ ਔਰ ਰਜਿੰਦਰ ਜੀ ਸ਼ਾਹ, ਪਦਮਾ ਟਾਕੀਜ਼, ਨੇਪਾਨਗਰ, ਮੱਧ ਪ੍ਰਦੇਸ਼ ਤੋਂ। ਪਿੰਡ ਵੜਿੰਗ ਖੇੜਾ ਤੋਂ ਭੋਲਾ ਸਿੰਘ ਸਿੱਧੂ, ਬਲਦੇਵ ਸਿੰਘ ਮਿਸਤਰੀ। ਔਰ ਅਗਲਾ ਸੁਨੇਹਾ ਪਿੰਡ ਬਣਵਾਲਾ, ਹਨਮੰਤਾ, ਫਾਜ਼ਿਲਕਾ ਤੋਂ ਵਿਨੋਦ ਮਾਇਲ, ਸੀਮਾ, ਲਕਸ਼ਿਤਾ, ਯਸਿਕਾ, ਮਾਤਾ ਵਿਦਿਆ ਦੇਵੀ ਔਰ ਸਾਰਾ ਹੀ ਮਾਇਲ ਪਰਿਵਾਰ ਪੂਰੇ ਸਮੇਂ ਦੇ ਨਾਲ ਆਪਣੇ ਸੁਨੇਹੇ ਦੇ ਨਾਲ ਪਹੁੰਚ ਚੁੱਕੇ ਨੇ। ਗੁਰਮੀਤ ਸਿੰਘ ਮੀਤਾ, ਸਾਊਥ ਐਕਸਟੈਂਸ਼ਨ, ਨਵੀਂ ਦਿੱਲੀ ਤੋਂ, ਹਰਜੀਤ ਕੈਂਥ, ਮੌਜੀ ਕਲੋਨੀ, ਡਾਬਾ, ਲੁਧਿਆਣਾ ਤੋਂ। ਔਰ ਪਿੰਡ ਨਥਾਣਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਔਰ ਗੀਤਾ, ਤੁਹਾਡੇ ਸਾਰਿਆਂ ਦੀ ਰਲੀ ਮਿਲੀ ਪਸੰਦ ਤੇ ਸੁਣਾਉਣ ਜਾ ਰਹੀ ਹਾਂ ਸ਼ਮਸ਼ਾਦ ਬੇਗਮ ਦੀ ਆਵਾਜ਼ 'ਚ ਇੱਕ ਗੀਤ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਤੁਹਾਡੇ ਲਈ ਪੇਸ਼ ਕੀਤਾ ਜਾ ਰਿਹਾ ਹੈ। ਪ੍ਰੋਗਰਾਮ ਚ ਅਗਲਾ ਸੁਨੇਹਾ ਨਿਊ ਮਾਧੋਪੁਰੀ ਲੁਧਿਆਣਾ ਤੋਂ ਸੁਰਿੰਦਰ ਸ਼ਰਮਾ, ਸੀਮਾ ਸ਼ਰਮਾ, ਪ੍ਰਿੰਸ ਸ਼ਰਮਾ ਤੇ ਸਾਰਾ ਹੀ ਸ਼ਰਮਾ ਪਰਿਵਾਰ ਸਾਡੇ ਤੱਕ ਹਾਜ਼ਰੀ ਲਗਵਾਤੀ ਹੈ ਜੀ। ਇਹਨਾਂ ਨੇ ਸਤੀਸ਼ ਕੁਮਾਰ ਬਾਂਸਲ ਪਿੰਡ ਸਾਵੰਤ ਖੇੜਾ ਨੇੜੇ ਮੰਡੀ ਡੱਬ ਵਾਲੀ ਤੋਂ ਔਰ ਧਮਕ ਜਲੰਧਰ ਪੈਂਦੀ ਚ ਸਿਧਾਰਥ ਨਗਰ ਦਰਿਆਪੁਰ ਬਾਬਲੀ ਤੋਂ ਗਜਾਨੰਦ ਯੇਲੇ, ਨਵਦੀਪ ਯੇਲੇ, ਵਿਸ਼ਵਦੀਪ ਔਰ ਅਸ਼ੋਕ ਯੇਲੇ ਦਾ, ਸੰਜੇ ਢਿੰਗੀਆ, ਨਮਨ ਢਿੰਗੀਆ, ਅਪਾਰ ਢਿੰਗੀਆ, ਇਹ ਬਾਗਪਤ ਉੱਤਰ ਪ੍ਰਦੇਸ਼ ਤੋਂ ਇਹਨਾਂ ਨੇ ਸਾਨੂੰ ਸੁਨੇਹਾ ਭੇਜਿਆ ਜੀ। ਫਤਿਹਾਬਾਦ ਹਰਿਆਣਾ ਤੋਂ ਪੁਰਾਣੀ ਤਹਿਸੀਲ ਚੌਂਕ ਤੋਂ ਇੰਦਰਪਾਲਪੁਰੀ, ਬਿੱਟੂ ਸਟੈਂਪ ਮੇਕਰ, ਚੰਚਲਪੁਰੀ, ਆਂਚਲਪੁਰੀ, ਗਗਨਪੁਰੀ, ਪੋਤਾ ਪ੍ਰਿੰਸਪੁਰੀ ਤੇ ਸਾਰਾ ਹੀ ਪੁਰੀ ਪਰਿਵਾਰ, ਜੀਵਨ ਸਿੰਘ ਬੂਕ ਔਰ ਸਾਰਾ ਬੂਕ ਪਰਿਵਾਰ ਸਾਡੇ ਤੱਕ ਹਾਜ਼ਰ ਹੈ ਜੀ ਆਪਣੇ ਸੁਨੇਹਿਆਂ ਦੇ ਨਾਲ। ਦਤਰੇਂਗੀ ਭਾਟਾਪਾਰਾ ਛੱਤੀਸਗੜ੍ਹ ਤੋਂ ਹੀਰਾਮਣੀ ਵਰਮਾ, ਪਾਰਸ ਮਣੀ, ਪੁਸ਼ਪੇਂਦਰ ਮਣੀ ਤੇ ਨੋਖੇ ਲਾਲ ਵਰਮਾ ਔਰ ਅਗਲਾ ਸੁਨੇਹਾ ਸੁਭਾਸ਼ ਸ਼ਰਮਾ, ਸੁਦੇਸ਼ ਸ਼ਰਮਾ, ਨਿਸ਼ਾਂਤ, ਅਨੁਰਾਧਾ, ਨਿਵਾਨ, ਨੀਆ ਇਹ ਪਹੁੰਚੇ ਜੀ ਆਪਣੇ ਸੁਨੇਹੇ ਨਾਲ ਉਨਾ ਹਿਮਾਚਲ ਪ੍ਰਦੇਸ਼ ਤੋਂ। ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਦੇਵੀ ਮਨਮੀਤ, ਮਨਮਿੰਦਰ ਸਿੰਘ ਪਾਂਧਾ ਤੇ ਜੀ ਐਸ ਰਾਮਗੜੀਆ, ਵਰਿੰਦਰ ਸ਼ਰਮਾ, ਕਮਲੇਸ਼ ਸ਼ਰਮਾ, ਦੀਕਸ਼ਾ, ਰੋਬਿਨ ਔਰ ਵਿਆਂਸ਼ ਸ਼ਰਮਾ ਧਰਮਕੋਟ ਡਿਸਟ੍ਰਿਕਟ ਮੋਗਾ ਤੋਂ, ਝੱਜਰ ਹਰਿਆਣਾ ਤੋਂ ਬਿੱਟੂ ਭਾਟੀਆ, ਰੀਟਾ ਭਾਟੀਆ, ਰਜਤ ਤੇ ਮਿਅੰਕ ਭਾਟੀਆ ਤੇ ਜਿਹੜੇ

ਮੰਚਨ ਅੰਦਰ ਪੈਂਦੀ ਪ੍ਰੋਗਰਾਮ ਚ ਅਗਲਾ ਸੁਨੇਹਾ ਸਵਰਨ ਸਿੰਘ ਪਿੰਡ ਦੌਲੇਵਾਲਾ ਜ਼ਿਲ੍ਹਾ ਮੋਗਾ ਤੋਂ ਇਹਨਾਂ ਨੇ ਸਾਡੇ ਤੱਕ ਸੁਨੇਹਾ ਭੇਜਿਆ ਜੀ ਸ਼ੁਕਰੀਆ ਔਰ ਆਦਰਸ਼ ਨਗਰ ਮਲੋਟ ਪੰਜਾਬ ਤੋਂ ਰਾਜ ਸ਼ਰਮਾ ਮੀਨਾ ਸ਼ਰਮਾ ਯੋਗੇਸ਼ ਮੈਂਡੀ ਸੌਰਵ ਸਾਇਨਾ ਤੇ ਨਿਵਾਨ ਸ਼ਰਮਾ ਇਹ ਵੀ ਹੱਥ ਜੋੜਦੇ ਨੇ ਤੇ ਫੁੱਲਾਂ ਦੇ ਨਾਲ ਪਹੁੰਚਦੇ ਨੇ ਜਿੱਥੇ ਮਰਜ਼ੀ ਹੋਣ ਚਾਹੇ ਆਸਟ੍ਰੇਲੀਆ ਹੋਣ ਚਾਹੇ ਇੰਡੀਆ ਚ ਹੋਣ ਪਰ ਆਕਾਸ਼ਵਾਣੀ ਜਲੰਧਰ ਪੂਰੇ ਸਮੇਂ ਨਾਲ ਆਪਣੇ ਸੁਨੇਹੇ ਭੇਜਣੇ ਹੀ ਨੇ ਇਹਨਾਂ ਨੇ ਔਰ ਅਗਲਾ ਸੁਨੇਹਾ ਮਜਨੂੰ ਕਾਟੀਲਾ ਤੋਂ ਕਮਲ ਬਾਲੂਜਾ ਮਧੂ ਬਾਲੂਜਾ ਸਾਗਰ ਉਮੰਗ ਆਕਾਂਸ਼ਾ ਗੁੜੀਆ ਮਾਹੀ ਮਲਿਕ ਔਰ ਇਸ਼ਿਤਾ ਅਰੋੜਾ ਮੇਨ ਬਾਜ਼ਾਰ ਮੰਡੀ ਲਾਧੂਕਾ ਡਿਸਟ੍ਰਿਕਟ ਫਾਜ਼ਿਲਕਾ ਤੋਂ ਅਨਮੋਲ ਚਾਵਲਾ ਦੀਪਿਕਾ ਚਾਵਲਾ ਕਿਰਨਾ ਚਾਵਲਾ ਵਾਰਿਸ ਤੇ ਸਾਰਾ ਹੀ ਚਾਵਲਾ ਪਰਿਵਾਰ ਹਮੇਸ਼ਾ ਦੀ ਤਰ੍ਹਾਂ ਆਪਣੇ ਸੁਨੇਹੇ ਦੇ ਨਾਲ ਔਰ ਜਸਪਾਲ ਭਾਰਤੀ ਵੀਨਾ ਭਾਰਤੀ ਸੁਰਿੰਦਰ ਮਨਦੀਪ ਡਿੰਪਲ ਯੁਵਰਾਜ ਹੈਪੀ ਔਰ ਹੈਪੀ ਹਰਪ੍ਰੀਤ ਇਹ ਮਤਲਬ ਹੈਪੀ ਹਰਪ੍ਰੀਤ ਖੁਸ਼ ਰਹਿੰਦੇ ਨੇ ਹੈਨਾ ਸਾਊਥ ਅਵੈਨਿਊ ਅਬੋਹਰ ਤੋਂ ਇਹਨਾਂ ਨੇ ਸੁਨੇਹਾ ਭੇਜਿਆ ਲਓ ਜੀ ਦਿਲ ਦੇ ਨਾਲ ਪਹੁੰਚ ਗਏ ਨੇ ਸੁਖਵੀਰ ਸਿੰਘ ਕੋਮਲਪ੍ਰੀਤ ਕੌਰ ਰੋਸ਼ਨਪ੍ਰੀਤ ਸਿੰਘ ਪਿੰਡ ਛਾਜਲੀ ਜ਼ਿਲ੍ਹਾ ਸੰਗਰੂਰ ਤੋਂ ਇਹਨਾਂ ਨੇ ਸਾਡੇ ਤੱਕ ਆਪਣੇ ਸੁਨੇਹਾ ਭੇਜਿਆ ਹੈ ਜੀ ਔਰ ਅਗਲਾ ਪਿੰਡ ਕਬੂਲਸ਼ਾ ਖੁੱਬਣ ਜ਼ਿਲ੍ਹਾ ਫਾਜ਼ਿਲਕਾ ਤੋਂ ਬਲਤੇਜ ਨਵਜੋਤ ਹਰਮਨ ਹੈਰੀ ਹੈਪੀ ਤੇ ਇਹਨਾਂ ਦਾ ਸਾਰਾ ਪਰਿਵਾਰ ਗਾਮ ਢਾਣੀ ਲਾਲ ਖਾਨ ਨੋਹਰ ਤੋਂ ਜਾਵੇਦ ਖਾਨ ਅਰਮਾਨ ਖਾਨ ਇਮਰਾਨ ਖਾਨ ਸੀਮਾ ਬਾਨੋ ਵਿਨੋਦ ਖਾਨ ਔਰ ਮੇਨ ਬਾਜ਼ਾਰ ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ ਤੋਂ ਮਿੰਟੂ ਸੱਪਲ ਸਿਮਰਜੋਤ ਔਰ ਫਤਿਹਜੋਤ ਸੱਪਲ ਪ੍ਰੋਗਰਾਮ ਚ ਅਗਲਾ ਸੁਨੇਹਾ

ਕਾਮ ਪੋਸਟ ਕਾਲੇਗਾਮ ਜਾਫਰਾਬਾਦ ਤੋਂ ਸ੍ਰੀ ਸੁਧਾਕਰ ਰਾਜੇ ਜਾਧਵ, ਦੇਸ਼ਮੁਖ ਡਾਕਟਰ ਪ੍ਰਸ਼ਾਂਤ ਰਾਜੇ ਜਾਧਵ, ਜਗਬੁਤਾਈ ਰਾਜੇ ਜਾਧਵ, ਕੁਮਾਰ ਸੰਚਿਤ, ਪ੍ਰਥਮੇਸ਼, ਸਰਵਦ, ਹਰਸ਼ਿਤਾ ਸਾਨਵੀ ਔਰ ਪ੍ਰਣਾਲੀ ਦੇਸ਼ਮੁਖ, ਸਾਰਾ ਹੀ ਰਾਜੇ ਜਾਧਵ ਦੇਸ਼ਮੁਖ ਪਰਿਵਾਰ ਆਕਾਸ਼ਵਾਣੀ ਜਲੰਧਰ ਆਪਣੇ ਸੁਨੇਹੇ ਦੇ ਨਾਲ ਸਮੇਂ ਨਾਲ ਪਹੁੰਚ ਚੁੱਕੇ ਨੇ ਜੀ। ਔਰ ਬਹੁਤ ਬਹੁਤ ਸ਼ੁਕਰੀਆ, ਤੁਸੀਂ ਰੋਜ਼ਾਨਾ ਆਪਣੇ ਸੁਨੇਹੇ ਸਮੇਂ ਨਾਲ ਭੇਜਦੇ ਹੋ। ਅਗਲੇ ਸੁਨੇਹੇ ਦੇ ਨਾਲ ਜ਼ਿਲ੍ਹਾ ਮੁਰਾਦਾਬਾਦ ਗ੍ਰਾਮ ਦੁਲਹਾਪੁਰ ਉੱਤਰ ਪ੍ਰਦੇਸ਼ ਤੋਂ ਮੁਕੇਸ਼ ਕਸ਼ਯਪ, ਸ਼ੀਤਲ, ਸੋਨੂ, ਸੁਰੇਸ਼, ਰਾਜਪਾਲ ਪੰਕਜ, ਕਾਜਲ, ਸੀਮਾ, ਮਾਨਵੀ, ਤਨਵੀਰ, ਲਕਸ਼ੇ, ਸੋਨੀ, ਮੋਹਿਨੀ, ਰਿਤਿਕ ਔਰ ਬਲਵੀਰ ਸਿੰਘ। ਬਹੁਤ ਹੀ ਸੋਹਣਾ ਸੁਨੇਹਾ ਤੁਹਾਡਾ ਲੱਗ ਰਿਹਾ, ਖੂਬਸੂਰਤੀ ਨਾਲ ਤੁਸੀਂ ਸਜਾ ਕੇ ਭੇਜਿਆ। ਪਦਮਪੁਰ ਜ਼ਿਲ੍ਹਾ ਸ੍ਰੀ ਗੰਗਾਨਗਰ ਰਾਜਸਥਾਨ ਤੋਂ ਮੇਹਰ ਅਰੋੜਾ, ਮਮਤਾ ਕੀਰਤੀ ਤੇ ਭੂਮਿਕਾ ਅਰੋੜਾ ਆਕਾਸ਼ਵਾਣੀ ਜਲੰਧਰ ਚ ਆਪਣੇ ਸੁਨੇਹੇ ਨਾਲ। ਬੁਲਟਾਣਾ ਵਡਸ਼ਿੰਗੀ ਮਹਾਰਾਸ਼ਟਰ ਤੋਂ ਅਮੋਲ ਮਾਨਕਰ, ਸ਼ੋਭਾਤਾਈ, ਦੀਪਾਲੀ ਔਰ ਸ਼ਲੋਕ ਕੁਮਾਰ। ਦੇਖੋ ਜੀ, ਦੀਪਾਲੀ ਮੈਂ ਬੜੇ ਅੰਦਾਜ਼ ਨਾਲ ਬੋਲਿਆ ਕਿਉਂਕਿ ਹਰ ਥਾਂ ਤੇ ਦੀਪਾਲੀ ਹੈ। ਬੁਲਟਾਣਾ ਇਸਲਾਮਪੁਰ ਮਹਾਰਾਸ਼ਟਰ ਤੋਂ ਸਹਿਦੇਵ ਦਮੋਦਰ, ਸ਼ਸ਼ੀਕਲਾ ਔਰ ਸੁਮੇਧ ਕੁਮਾਰ। ਮਨਦੀਪ ਸਿੰਘ ਦੀਪਾ ਬੱਸ ਸਟੈਂਡ ਜਲਾਲ ਦੀਵਾਲ ਜ਼ਿਲ੍ਹਾ ਲੁਧਿਆਣਾ ਤੋਂ, ਮੇਨ ਬਾਜ਼ਾਰ ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ ਤੋਂ ਮਿੰਟੂ ਸੱਪਲ, ਪ੍ਰਭਜੋਤ ਸੱਪਲ ਤੇ ਮਨਜੋਤ ਸੱਪਲ। ਔਰ ਅਗਲਾ ਸੁਨੇਹਾ ਖੈਲ ਬਾਜ਼ਾਰ ਪਾਣੀਪਤ ਤੋਂ, ਨਰੇਸ਼ ਮਲਹੋਤਰਾ, ਨੀਟੂ, ਲਕਸ਼ੀ ਮਲਹੋਤਰਾ, ਲਾੜੋ ਕੋਇਲ ਮਲਹੋਤਰਾ, ਪਾਪਾ ਜੀ ਨਾਨਕ ਚੰਦ, ਸ਼ਿਵਾਜੀ ਕਲੋਨੀ ਰੋਹਤਕ ਤੋਂ ਪਿਊਸ਼ ਸਿੱਕਾ, ਕੋਇਲ ਸਿੱਕਾ, ਡੁੱਗੂ ਭਾਵਿਕ ਸਿੱਕਾ। ਔਰ ਪ੍ਰੋਗਰਾਮ ਚ ਅਗਲਾ ਸੁਨੇਹਾ ਪਿੰਡ ਕੰਦੋਲਾ ਕਲਾਂ ਤੋਂ ਅਮਰਜੀਤ ਕੰਦੋਲਾ, ਹਰਜਿੰਦਰ ਕੌਰ, ਦੀਪਕ, ਅੰਜਲੀ, ਡੋਮਨ ਠਾਕੁਰ, ਸੁਮਨ ਠਾਕੁਰ, ਮਿਥਲੇਸ਼, ਤਾਰਨੀ, ਸੂਰਜ, ਜੋਤੀ ਔਰ ਬਾਬੂ ਰਿਆਂਸ਼ ਠਾਕੁਰ, ਛੱਤੀਸਗੜ੍ਹ ਅਮਲੇਸ਼ਵਰ ਤੋਂ ਇਹਨਾਂ ਨੇ ਮੈਸੇਜ ਭੇਜਿਆ ਜੀ। ਔਰ ਛੱਤੀਸਗੜ੍ਹ ਦਤਰੇਂਗੀ ਤੋਂ ਭਾਗਵਤ ਵਰਮਾ, ਸ਼ਾਂਤੀ ਦੇਵੀ, ਲੀਲਾਵਤੀ, ਵਿਨੀਤਾ ਔਰ ਰੁਦਰ ਵਰਮਾ ਨੇ ਵੀ ਸੁਨੇਹਾ ਭੇਜਿਆ। ਭੋਪਾਲਗੜ੍ਹ ਰਾਜਸਥਾਨ ਤੋਂ ਧਰਮੇਂਦਰ ਛਿੰਪਾ, ਕਪਿਲ, ਇਸ਼ਾਨ ਔਰ ਪੂਜਾ ਪਰਿਹਾਰ। ਗਾਂਵ ਖਾਰਾ ਖੇੜਾ, ਵਾਰਡ ਨੰਬਰ 13, ਸਰਕਾਰੀ ਸਕੂਲ ਦੇ ਕੋਲ, ਤਹਿਸੀਲ ਟਿੱਬੀ, ਜ਼ਿਲ੍ਹਾ ਹਨੂਮਾਨਗੜ੍ਹ। ਪੂਰੇ ਪਤੇ ਦੇ ਨਾਲ ਇਹ ਪਹੁੰਚੇ ਨੇ ਜੀ। ਔਰ ਸੰਗਰੀਆ ਰਾਜਸਥਾਨ ਤੋਂ ਹਰਬੰਸ ਸਿੰਘ, ਜਗਨਦੀਪ ਸਿੰਘ, ਗੁਰਦੀਪ ਸਿੰਘ, ਮਲਕੀਤ ਕੌਰ ਇਹ ਪਹੁੰਚ ਗਏ ਨੇ ਜੀ। ਔਰ ਪੂਰੇ ਆਪਣੇ ਪਤੇ ਦੇ ਨਾਲ ਪਹੁੰਚੇ ਨੇ, ਕੁਛ ਵੀ ਘਬਰਾਉਣ ਦੀ ਲੋੜ ਨਹੀਂ। ਔਰ ਇਹਨਾਂ ਨੇ ਪੂਰਾ ਉਸ ਚੀਜ਼ ਨੂੰ ਅਪਣਾ ਲਿਆ ਵੀ ਅਸੀਂ ਕਿਹਾ ਕਿ ਪੂਰੇ ਪਤੇ ਦੇ ਨਾਲ ਪਹੁੰਚਣਾ ਤੇ ਇਹਨਾਂ ਨੇ ਇੱਕ ਵੀ ਜਗ੍ਹਾ ਨਹੀਂ ਛੋੜੀ। ਅਗਲੇ ਸੁਨੇਹੇ ਦੇ ਨਾਲ ਬਲਵਿੰਦਰ ਸਰਾਂ, ਗੁਣਤਾਸ਼, ਰਸਨਦੀਪ, ਮਨਵਿੰਦਰ ਸਰਾਂ, ਪਿੰਡ ਮੋਰਜੜ, ਸਿੱਖਾਂ, ਹਨੂਮਾਨਗੜ੍ਹ ਤੋਂ ਇਹਨਾਂ ਨੇ ਸੁਨੇਹਾ ਭੇਜਿਆ। ਜੀ ਆਰ ਪੌਲ, ਸਾਰਾ ਹੀ ਪੌਲ ਪਰਿਵਾਰ ਸਰਾਭਾ ਨਗਰ ਜਲੰਧਰ ਤੋਂ ਆਪਣੇ ਸੁਨੇਹੇ ਨਾਲ। ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲੇਂਦਰ ਕੁਮਾਰ, ਪਿੰਡ ਸਾਵੰਤ ਖੇੜਾ, ਨੇੜੇ ਮੰਡੀ ਡੱਬ ਵਾਲੀ ਤੋਂ। ਤੁਹਾਡੇ ਸਾਰਿਆਂ ਦੀ ਰਲੀ ਮਿਲੀ ਪਸੰਦ ਹੈ ਜੀ ਸ਼ਮਸ਼ਾਦ ਬੇਗਮ ਦੀ ਆਵਾਜ਼ ਚ ਗੀਤ ਸੁਣਨ ਦੀ, ਤੇ ਲਓ ਫਿਰ ਅਸੀਂ ਵੀ ਪਿੱਛੇ ਨਹੀਂ ਹਟਦੇ। ਤੁਹਾਡਾ ਹੀ ਪ੍ਰੋਗਰਾਮ ਹੈ, ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ ਹੈ, ਤੇ ਫਿਰ ਲਓ ਬੱਤੀ ਬਾਲ ਲਓ ਤੇ ਬਨੇਰੇ ਤੇ ਚੜ ਜਾਓ।

ਤਮੰਗ ਜਲੰਧਰ ਪੈਂਦੀ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਹੈ ਔਰ ਪ੍ਰੋਗਰਾਮ ਚਗਲਾ ਸੁਨੇਹਾ ਸਾਡੇ ਤੱਕ ਪਹੁੰਚਾਇਆ ਸੁਖਚੈਨ ਸਿੰਘ ਪਵਾਰ ਸਨੌਰ ਤੋਂ ਪ੍ਰਵੀਨ ਕੌਰ ਹਰਮਨਜੋਤ ਕੌਰ ਔਰ ਮਨਜੋਤ ਕੌਰ ਜੋਬਨਪ੍ਰੀਤ ਸਿੰਘ ਪਵਾਰ ਇਹਨਾਂ ਦਾ ਸਾਰਾ ਪਰਿਵਾਰ ਸਾਡੇ ਤੱਕ ਆਪਣੇ ਸੁਨੇਹੇ ਨਾਲ ਪਹੁੰਚ ਚੁੱਕਾ ਹੈ ਜੀ ਲਾਲਗਿਰੀ ਗੋਸਵਾਮੀ ਹੇਮਲਤਾ ਹੀਨਾ ਹਰਸ਼ੀਤ ਖੁਸ਼ੀ ਗੋਸਵਾਮੀ ਰਘੁਨਾਥਪੁਰਾ ਜ਼ਿਲ੍ਹਾ ਸ੍ਰੀ ਗੰਗਾਨਗਰ ਰਾਜਸਥਾਨ ਤੋਂ ਅਰਸ਼ਦੀਪ ਸੁਰਜੀਤ ਸਿੰਘ ਅਮਰਕੋਟ ਤੋਂ ਔਰ ਤੁਲਸੀ ਮਸਕੀਨ ਵੀਨਾ ਮਸਕੀਨ ਆਸ਼ੀਸ਼ ਰਾਜਾ ਡੱਬੂ ਸਮਰਾਟ ਇਹ ਬਿਹਾਰੀ ਕਲੋਨੀ ਸ਼ਾਦਰਾ ਦਿੱਲੀ ਤੋਂ ਔਰ ਚੰਡੀਗੜ੍ਹ ਤੋਂ ਰਾਹੁਲ ਖੁਰਾਨਾ ਰਚਿਤਾ ਕੇਸ਼ੂ ਰਿਧਾਨ ਖੁਰਾਨਾ ਪਿੰਡ ਚਤਰਾ ਤਹਿਸੀਲ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਜਗਜੀਤ ਸਿੰਘ ਚਤਰਾ ਪ੍ਰੇਮ ਭੂਸ਼ਣ ਗੁਪਤਾ ਗੁਰਚੈਨ ਸੁਖਚੈਨ ਕੁਲਦੀਪ ਸਿੰਘ ਬੇਅੰਤ ਸਿੰਘ ਹਰਨੇਕ ਸਿੰਘ ਬੂਟਾ ਸਿੰਘ ਜੀਤ ਸਿੰਘ ਪੈਂਚ ਗੁਰਸੇਵਕ ਸਿੰਘ ਔਰ ਗੁਰਬਖਸ਼ ਸਿੰਘ ਤਲਵੰਡੀ ਜੱਲੇ ਖਾਂ ਟਹਿਲ ਸਿੰਘ ਜੀਤਾ ਸਹੌਤਾ ਤੇ ਲਿਖਾਰੀ ਸਭਾ ਦੇ ਸਾਰੇ ਮੈਂਬਰ ਸਾਹਿਬਾਨ ਸਾਡੇ ਕੋਲ ਆਪਣੇ ਸੁਨੇਹੇ ਨਾਲ ਪਹੁੰਚ ਚੁੱਕੇ ਨੇ ਜੀ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਬਹੁਤ ਹੀ ਅੱਛਾ ਲੱਗਾ ਤੁਹਾਡੇ ਸਾਰਿਆਂ ਦੇ ਨਾਮ ਪੜ੍ਹ ਕੇ ਅਗਲੇ ਸੁਨੇਹੇ ਦੇ ਨਾਲ ਬੇਅੰਤ ਸਿੰਘ ਬੱਸ ਸਟੈਂਡ ਜਲਾਲ ਦੀਵਾਲ ਜ਼ਿਲ੍ਹਾ ਲੁਧਿਆਣਾ ਤੋਂ ਚੌਂਕ ਬੱਤੀਆਂ ਵਾਲਾ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਬਲਵਿੰਦਰ ਬਿੱਲਾ ਮਾਧੋਪੁਰੀ ਰਾਜ ਕੌਰ ਜੋਤੀ ਗੋਲਡੀ ਬੱਬੂ ਟਿਵਾਣਾ ਯੂ ਐਸ ਏ ਰਾਮ ਲਾਲ ਖਰੋੜਾ ਸਾਰਾ ਮਾਧੋਪੁਰੀ ਪਰਿਵਾਰ ਆਪਣੇ ਸੁਨੇਹੇ ਦੇ ਨਾਲ ਔਰ ਪਿੰਡ ਖਾਨੇਗੀ ਢਾਬ ਮਲੋਟ ਤੋਂ ਸ਼ਮਸ਼ੇਰ ਸਿੰਘ ਕੌਲਧਰ ਜਸਵਿੰਦਰ ਕੌਰ ਕਰਨ ਪ੍ਰਤਾਪ ਸਿੰਘ ਪੋਤਰੇ ਨੇ ਔਰ ਨਾਲ ਇਹਨਾਂ ਦੇ ਹੋਰ ਪੋਤਰੇ ਮਨਰੀਤ ਕੌਰ ਤਰਨਵੀਰ ਸਿੰਘ ਤੇ ਮਨਤਾਜ ਪੋਤਰੇ ਪੋਤਰੀਆਂ ਸਾਰੇ ਨੇ ਜੀ ਤੇ ਛਾਲਾ ਮਾਰ ਰਹੇ ਹੋਵੋਗੇ ਆਪਣੇ ਨਾਮ ਸੁਣ ਕੇ ਹੈਨਾ ਗੋਬਿੰਦਪੁਰਾ ਸੀਕਰ ਰਾਜਸਥਾਨ ਤੋਂ ਦਾਤਾਰ ਸਿੰਘ ਸ਼ੇਖਾਵਤ ਸੰਗੀਤਾ ਕੰਵਰ ਤੁਸ਼ਾਰ ਸਿੰਘ ਰਿੰਕੀ ਔਰ ਸਾਰਾ ਪਰਿਵਾਰ ਕਸਬਾ ਬਰਾੜਾ ਜ਼ਿਲ੍ਹਾ ਅੰਬਾਲਾ ਤੋਂ ਰਵੀ ਕੁਮਾਰ ਰਾਹੁਲ ਰਣਜੀਤ ਕੌਰ ਜੈਪ੍ਰਕਾਸ਼ ਰਾਹੁਲ ਪ੍ਰਿਯੰਕਾ ਮੰਨਤ ਗੁਰਕੀਰਤ ਰਾਹੁਲ ਗੁਰਸ਼ਬਦ ਸਿੰਘ ਔਰ ਅਗਲਾ ਸੁਨੇਹਾ ਸਾਡੇ ਤੱਕ ਪਹੁੰਚਿਆ ਜੀ ਸੰਤੋਸ਼ ਭਾਕਰੇ ਸੁਨੈਨਾ ਸੁਕੰਨਿਆ ਔਰ ਸਵਿਤਾ ਭਾਕਰੇ ਸ਼ਾਹਜੀ ਨਗਰ ਦੇਗਲੂਰ ਜ਼ਿਲ੍ਹਾ ਨਾਂਦੇੜ ਮਹਾਰਾਸ਼ਟਰ ਤੋਂ ਪਰਮਜੀਤ ਪੁਰਵਾ ਕੱਕੜਵਾਲ ਪੁਲ ਧੂਰੀ ਤੋਂ ਔਰ ਨਾਲ ਇਹਨਾਂ ਦੇ ਦੋਸਤ ਵੀ ਨੇ ਜੀ ਦੋਸਤਾਂ ਦੇ ਨਾਮ ਪਹਿਲਾਂ ਹੀ ਸੁਣ ਲਓ ਕਿਉਂਕਿ ਫਿਰ ਦੋਸਤ ਨਾਰਾਜ਼ ਨਹੀਂ ਹੋਣੇ ਚਾਹੀਦੇ ਬਿੰਦਰ ਖੇੜੀ ਮਿੰਟੂ ਸੱਪਲ ਤੇ ਅਮਰੀਕ ਜਲਾਨ ਪ੍ਰਿੰਸ ਹਾਂ ਹੁਣ ਠੰਡ ਪਈ ਹੈ ਜੀ ਹੁਣ ਸੁਨੇਹਾ ਪੂਰਾ ਹੋਇਆ ਬਹੁਤ ਬਹੁਤ ਸ਼ੁਕਰੀਆ ਅਗਲਾ ਸੁਨੇਹਾ ਜੀ ਫੁੱਲਾਂ ਦੇ ਨਾਲ

ਪ੍ਰੋਗਰਾਮ ਚ ਅਦੇ ਜੀ ਧਮਕ ਜਲੰਧਰ ਪੈਂਦੀ ਔਰ ਵੇਲਾ ਜਿਹੜਾ ਨਾ ਬੜੀ ਛੇਤੀ ਬੀਤ ਜਾਂਦਾ ਹੈ ਆਪਣੇ ਸਰੋਤਿਆਂ ਦਾ ਜਿਹੜਾ ਪਸੰਦੀਦਾ ਪ੍ਰੋਗਰਾਮ ਹੁੰਦਾ ਨਾ ਉਹਦਾ ਵੇਲਾ ਹੀ ਬੜਾ ਘੱਟ ਲੱਗਦਾ ਅਗਲਾ ਸੁਨੇਹਾ ਪ੍ਰੇਮ ਲਤਾ ਮਹਿਤਾ ਨਰਿੰਦਰ ਮਹਿਤਾ ਸੁਨੀਤਾ ਹਨੀ ਤੇ ਸਿਮਰਨ ਮਹਿਤਾ ਦਾ ਯੋਗ ਨਗਰ ਬੁਢਲਾਡਾ ਪੰਜਾਬ ਤੋਂ ਇਹਨਾਂ ਨੇ ਸੁਨੇਹਾ ਭੇਜਿਆ ਔਰ ਮੋਤਾ ਸਿੰਘ ਨਗਰ ਤੋਂ ਮਨੋਜ ਜੈਨ ਸਮਤਾ ਜੈਨ ਅਰਹਾਨ ਜੈਨ ਤੇ ਬਿੱਟੂ ਰਾਜਾ ਔਰ ਮੁੱਲਾਪੁਰ ਦਾਖਾ ਮੰਡੀ ਤੋਂ ਬਿੱਟੂ ਜੈਨ ਮੱਟੂ ਜੈਨ ਦੀਪਕ ਜੈਨ ਗੌਤਮ ਜੈਨ ਅਤਰੋ ਜੈਨ ਚਤਰੋ ਜੈਨ ਸਾਰਾ ਹੀ ਜੈਨ ਪਰਿਵਾਰ ਰਾਮ ਰਾਮ ਜੀ ਸਾਨੂੰ ਕਹਿ ਰਿਹਾ ਜੀ ਔਰ ਅਗਲੇ ਸੁਨੇਹੇ ਦੇ ਨਾਲ ਸੰਦੀਪ ਮੱਕੜ ਜੋਤੀ ਮੰਨਤ ਔਰ ਭਰਤ ਮੱਕੜ ਕਮਲ ਸਾਨੀ ਪਿੰਗਾ ਵਾਲਾ ਚੌਂਕ ਗੋਰਾਇਆ ਤੋਂ ਇਹਨਾਂ ਨੇ ਸਾਡੇ ਤੱਕ ਆਪਣੇ ਸੁਨੇਹੇ ਭੇਜੇ ਨੇ ਔਰ ਪਿੰਡ ਥੈ ਕਲੰਦਰ ਤੋਂ ਨਾਮ ਭੇਜੇ ਕ੍ਰਿਸ਼ਨ ਬਾਗਲਾ ਆਸ਼ਾ ਸਾਜਨ ਪ੍ਰਿੰਸ ਰਜਨੀ ਆਂਚਲ ਤੇ ਵੰਸ਼ ਬਾਗਲਾ ਨੇ ਔਰ ਪ੍ਰੋਗਰਾਮ ਚ ਅਗਲਾ ਸੁਨੇਹਾ ਭੇਜਿਆ ਜੀ ਹਰਵਿੰਦਰ ਸਿੰਘ ਜਸਵੀਰ ਜਗਸੀਰ ਸਿੰਘ ਸਰਨ ਕੌਰ ਔਰ ਪਿੰਡ ਬੱਲੋ ਜ਼ਿਲ੍ਹਾ ਬਠਿੰਡਾ ਤੋਂ ਇਹਨਾਂ ਨੇ ਆਪਣਾ ਸੁਨੇਹਾ ਸਾਡੇ ਤੱਕ ਪਹੁੰਚਾਇਆ ਜੀ ਔਰ ਅਗਲੇ ਸੁਨੇਹੇ ਦੇ ਨਾਲ ਪਿੰਡ ਸ਼ੇਰਗੜ੍ਹ ਤੋਂ ਡਿਸਟ੍ਰਿਕਟ ਸ਼੍ਰੀ ਮੁਕਤਸਰ ਸਾਹਿਬ ਤੋਂ ਤਰਸੇਮ ਸੈਕਟਰੀ ਔਰ ਮਾਨ ਫੈਮਿਲੀ ਸਾਰੀ ਸਾਡੇ ਤੱਕ ਪਹੁੰਚੀ ਹੈ ਔਰ ਅਗਲਾ ਸੁਨੇਹਾ ਪ੍ਰੋਗਰਾਮ ਚ ਸ਼ਾਮਿਲ ਕਰ ਰਹੇ ਹਾਂ ਮੁਹੰਮਦ ਯਾਸੀਨ ਹਾਸ਼ਮੀ ਨਾਜ਼ਮਾ ਬੇਗਮ ਮੁਹੰਮਦ ਤੌਸੀਫ ਮੁਹੰਮਦ ਤੈਮੂਰ ਮੁਹੰਮਦ ਕਲੀਮ ਅੰਸਾਰੀ ਨਵੀਂ ਬਸਤੀ ਗੰਜ ਡੁੰਡਵਾਰਾ ਤੋਂ ਇਹਨਾਂ ਨੇ ਸੁਨੇਹਾ ਭੇਜਿਆ ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ ਪੂਨਮ ਵਿਸ਼ਾਲ ਦਿਸ਼ਾਨੀ ਤੇ ਨਿਮਿਤ ਆਹੂਜਾ ਦਾ ਸੁਨੇਹਾ ਪਹੁੰਚ ਗਿਆ ਜੈਪਾਲ ਯਾਦਵ ਇੰਦਰਪਾਲ ਰਾਘਵੇਂਦਰ ਅਰਵਿੰਦ ਰਾਗਨੀ ਵਿਗਿਆ ਰੇਣੂ ਤੇ ਰੋਨਿਕਾ ਸਾਰੀ ਰ ਔਰ ਇੱਕੋ ਹੀ ਅ ਗ੍ਰਾਮ ਲੁਹੇੜੀ ਮਹੋਬਾ ਉੱਤਰ ਪ੍ਰਦੇਸ਼ ਤੋਂ ਪ੍ਰੋਗਰਾਮ ਧਮਕ ਜਲੰਧਰ ਪਿੰਡੀ ਦਾ ਆਖਰੀ ਗੀਤ ਗੁਰੂ ਰੰਧਾਵਾ ਦੀ ਆਵਾਜ਼ ਤੁਹਾਡੇ ਨਜ਼ਰ ਕਰ ਰਹੀ ਹਾਂ ਫਰਮਾਇਸ਼ ਤੁਹਾਡੇ ਸਾਰਿਆਂ ਦੀ ਇਸ ਗੀਤ ਦੇ ਨਾਲ ਧਮਕ ਜਲੰਧਰ ਪਿੰਡੀ ਪ੍ਰੋਗਰਾਮ ਮੈਨੂੰ ਯਾਨੀ ਦੀਪਾਲੀ ਨੂੰ ਖਤਮ ਕਰਨ ਦੀ ਇਜਾਜ਼ਤ ਦਿਓ ਪਰ ਤੁਸੀਂ ਕਿਤੇ ਨਹੀਂ ਜਾਣਾ ਜੁੜੇ ਰਹੋ ਆਕਾਸ਼ਵਾਣੀ ਜਲੰਧਰ ਨਾਲ

0: ਨਮਸਕਾਰ।
1: ਪ੍ਰੋਗਰਾਮ ਵਸਤੇ ਵੜੇ ਲੈ ਕੇ ਅਰਚਨਾ ਹਾਜ਼ਰ।
0: ਅਰਚਨਾ ਦੇ ਨਾਲ ਮੈਂ ਪੂਨਮ ਵੀ ਹਾਜ਼ਰ।
1: ਕੀ ਹਾਲ ਚਾਲ ਹੈ ਪੂਨਮ ਜੀ?
0: ਬਹੁਤ ਵਧੀਆ ਨੇ ਜੀ, ਤੁਸੀਂ ਸੁਣਾਓ?
1: ਮੈਂ ਵੀ ਬਿਲਕੁਲ ਠੀਕ ਠਾਕ। ਵੈਸੇ ਵੀ ਆਪਣੇ ਵਿਹੜੇ ਦੇ ਵਿੱਚ ਆ ਕੇ ਰੌਣਕਾਂ ਚੌਗਣੀਆਂ ਹੋ ਜਾਂਦੀਆਂ ਨੇ ਸਾਰਿਆਂ ਨੂੰ ਮਿਲ ਕੇ। ਮਨ ਖੁਸ਼ ਹੋ ਜਾਂਦਾ ਕਿ ਸਾਰੇ ਸੁੱਖ ਸਾਂਦ ਦੇ ਨਾਲ ਨੇ।
0: ਬਿਲਕੁਲ ਜੀ, ਹਾਲ ਚਾਲ ਸੁੱਖ ਸਾਂਦ ਇੱਕ ਦੂਸਰੇ ਨੂੰ ਅਸੀਂ ਜਦੋਂ ਪੁੱਛਦੇ ਹਾਂ ਤਾਂ ਇੰਝ ਲੱਗਦਾ ਹੈ ਕਿ ਕੋਈ ਸਾਡੇ ਆਸ ਪਾਸ ਹੈ ਜਿਸ ਨੂੰ ਸਾਡੀ ਪਰਵਾਹ ਹੈ, ਜਾਂ ਫਿਰ ਸਾਨੂੰ ਸੁਣਨ ਦੇ ਲਈ ਜੋ ਸਾਡੇ ਕੋਲ ਹੈ। ਸੋ ਇਸ ਤਰ੍ਹਾਂ ਇੱਕ ਦੂਸਰੇ ਦਾ ਹਾਲ ਚਾਲ ਪੁੱਛਦੇ ਤਾਂ ਜ਼ਰੂਰ ਰਹਿਣਾ ਚਾਹੀਦਾ।
1: ਅਤੇ ਪੂਨਮ ਜੀ, ਜਦੋਂ ਅਸੀਂ ਖਾਸ ਦਿਹਾੜਿਆਂ ਦੀ ਗੱਲ ਕਰਦੇ ਹਾਂ ਅਤੇ ਜਿੱਦਾਂ ਅੱਜ 21 ਸਪਤੰਬਰ ਹੈ, ਅੱਜ ਇੱਕ ਹੋਰ ਖਾਸ ਦਿਨ ਅਸੀਂ ਮਨਾਉਂਦੇ ਹਾਂ, ਅੰਤਰਰਾਸ਼ਟਰੀ ਸ਼ਾਂਤੀ ਦਿਵਸ। ਜਦੋਂ ਅਸੀਂ ਅੰਤਰਰਾਸ਼ਟਰੀ ਸ਼ਾਂਤੀ ਦਿਵਸ ਦੀ ਗੱਲ ਕਰਦੇ ਹਾਂ ਤਾਂ ਬਹੁਤ ਸਾਰੇ ਸੁਨੇਹੇ ਇਹਦੇ ਅੰਦਰ ਛੁਪੇ ਹੋਏ ਨੇ
0: ਜੀ।
1: ਜਦੋਂ ਅਸੀਂ ਸੁਨੇਹਿਆਂ ਦੀ ਗੱਲ ਕਰਦੇ ਹਾਂ ਤਾਂ ਹਰ ਵਰੇ ਇੱਕ ਥੀਮ ਜਿਹੜਾ ਹੈ, ਹਰ ਵਰਾ ਇੱਕ ਖਾਸ ਵਰਾ ਆਪਣੇ ਆਪ ਦੇ ਵਿੱਚ ਲੈ ਕੇ ਆਉਂਦਾ ਹੈ।
0: ਬਿਲਕੁਲ।
1: ਅਤੇ ਇਸ ਵਰੇ ਦਾ ਜਿਹੜਾ ਖਾਸ ਸੁਨੇਹਾ ਹੈ ਉਹ ਹੈ ਜੀ, ਸ਼ਾਂਤੀ ਦੇ ਵਿੱਚ ਨਿਵੇਸ਼ ਕਰੋ, ਹਰ ਕਿਸੇ ਲਈ, ਹਰ ਥਾਂ, ਹਰ ਰੋਜ਼।
0: ਅੱਜ ਦੇ ਸਮੇਂ ਦੀ ਜੇਕਰ ਅਸੀਂ ਗੱਲ ਕਰੀਏ ਜਿੱਥੇ ਭੱਜ ਦੌੜ ਦੀ ਜ਼ਿੰਦਗੀ ਹੋ ਗਈ ਹੈ, ਹਰੇਕ ਇਨਸਾਨ ਨੂੰ ਕਾਹਲੀ ਹੈ ਅਤੇ ਸਹਿਣਸ਼ੀਲਤਾ ਦੀ ਕਮੀ ਹੈ ਨਾ, ਉੱਥੇ ਸ਼ਾਂਤੀ ਦੀ ਜੋ ਅਹਿਮੀਅਤ ਹੈ ਉਹ ਹੋਰ ਵੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਵੈਸੇ ਸਾਡੇ ਦੇਸ਼ ਦੇ ਵਿੱਚ ਸਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਰਿਸ਼ੀਆਂ ਮੁਨੀਆਂ ਨੇ ਜਾਂ ਫਿਰ ਮਹਾਨ ਸ਼ਖਸੀਅਤਾਂ ਨੇ ਹਮੇਸ਼ਾ ਸ਼ਾਂਤੀ ਦੇ ਮਾਰਗ 'ਤੇ ਚੱਲਣ ਦੀ ਸਾਨੂੰ ਪ੍ਰੇਰਣਾ ਦਿੱਤੀ ਹੈ। ਸ਼ਾਂਤੀ ਹੀ ਅਜਿਹਾ ਰਸਤਾ ਹੈ ਜਿਸ ਦੇ ਜ਼ਰੀਏ ਅਸੀਂ ਜਾ ਕੇ ਅਸੀਂ ਆਪਣੇ ਆਪ ਨੂੰ ਬਿਹਤਰ ਬਣਾ ਸਕਦੇ ਹਾਂ, ਆਪਣੇ ਘਰ ਪਰਿਵਾਰ ਨੂੰ, ਸਮਾਜ ਨੂੰ ਬਿਹਤਰ ਬਣਾ ਸਕਦੇ ਹਾਂ। ਅਤੇ ਅੱਜ ਜਦੋਂ ਪੂਰਾ ਵਿਸ਼ਵ ਹੀ ਇੱਕ ਗਲੋਬਲ ਪਿੰਡ ਬਣ ਗਿਆ ਜਿੱਥੇ ਅਸੀਂ ਸਭ ਇੱਕ ਦੂਸਰੇ ਦੇ ਹੋਰ ਜ਼ਿਆਦਾ ਨੇੜੇ ਹੋ ਗਏ ਹਾਂ, ਉੱਥੇ ਸ਼ਾਂਤੀ ਦੀ ਮਹੱਤਤਾ ਹੋਰ ਵੀ ਜ਼ਿਆਦਾ ਵੱਧ ਜਾਂਦੀ ਹੈ।
1: ਬਿਲਕੁਲ ਜੀ, ਸ਼ਾਂਤੀ ਕਹਿੰਦੇ ਨਾ ਕੁਝ ਚੀਜ਼ਾਂ ਅਜਿਹੀਆਂ ਹੁੰਦੀਆਂ ਜਿਨ੍ਹਾਂ ਨੂੰ ਕੁਝ ਖਰੀਦਣਾ ਨਹੀਂ ਪੈਂਦਾ, ਆਪਣੇ ਅੰਦਰ ਹੀ ਟਟੋਲਣਾ ਪੈਂਦਾ
0: ਜੀ।
1: ਸ਼ਾਂਤੀ ਉਹਨਾਂ ਦੇ ਵਿੱਚੋਂ ਇੱਕ ਹੀ ਹੈ। ਇਹਦੇ ਵਿੱਚ ਕੁਝ ਲੱਗਦਾ ਨਹੀਂ, ਸਾਹਮਣੇ ਵਾਲੇ ਨੂੰ ਵੀ ਸਕੂਨ ਦਿੰਦੇ ਹਾਂ ਅਤੇ ਆਪਣੇ ਆਪ ਨੂੰ ਵੀ ਅਸੀਂ ਬਹੁਤ ਜ਼ਿਆਦਾ ਸਕੂਨ ਦਿੰਦੇ ਹਾਂ।
0: ਪਰ ਦੇਖੋ ਕਿੰਨਾ ਮੁਸ਼ਕਿਲ ਹੈ ਸ਼ਾਂਤ ਹੋਣਾ
1: ਜੀ,
0: ਜਦਕਿ ਬਹੁਤ ਸਰਲ ਹੈ ਸ਼ਾਂਤ ਹੋਣਾ, ਪਰ ਇਸਦੇ ਉਲਟ ਬਹੁਤ ਮੁਸ਼ਕਿਲ ਵੀ ਹੈ, ਚੁਣੌਤੀਪੂਰਨ ਵੀ ਹੈ। ਕਿਸੇ ਨੂੰ ਅਸੀਂ ਜੇਕਰ ਕਹੀਏ ਕਿ ਸ਼ਾਂਤ ਹੋ ਜਾਏ ਤਾਂ ਉਸਦੇ ਲਈ ਬੜਾ ਮੁਸ਼ਕਿਲ ਸਵਾਲ ਖੜਾ ਹੋ ਜਾਂਦਾ ਹੈ।
1: ਬਿਲਕੁਲ, ਤੁਸੀਂ ਠੀਕ ਆਖਿਆ, ਕਿਉਂਕਿ ਕਈ ਵਾਰੀ ਅਸੀਂ ਦੇਖਦੇ ਹਾਂ ਨਾ ਕਿ ਗੱਲਾਂ ਦਾ ਅਮਲੀ ਜਾਮਾ ਜਦੋਂ ਅਸੀਂ ਪਹਿਨਾਉਣ ਦੀ ਕੋਸ਼ਿਸ਼ ਕਰਦੇ ਹਾਂ ਜਾਂ ਪਹਿਨਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਲੱਗਦਾ ਤਾਂ ਬਹੁਤ ਆਸਾਨ ਹੈ ਅਤੇ, ਪਰ ਮੈਂ ਇੱਕ ਗੱਲ ਕਹਾਂਗੀ ਪੂਨਮ ਜੀ, ਇਹਦੇ ਵਿੱਚ ਕਿ ਨਾਮੁਮਕਿਨ ਕੁਝ ਵੀ ਨਹੀਂ ਹੁੰਦਾ।
0: ਬਿਲਕੁਲ,
1: ਜ਼ਰੂਰਤ ਹੁੰਦੀ ਹੈ ਉਹਨੂੰ ਪ੍ਰੈਕਟਿਸ ਦੇ ਵਿੱਚ ਲਿਆਉਣ ਦੀ
0: ਜੀ।
1: ਜੇ ਅਸੀਂ ਉਹਨੂੰ ਆਪਣੀ ਪ੍ਰੈਕਟਿਸ ਦੇ ਵਿੱਚ ਲੈ ਕੇ ਆਵਾਂਗੇ ਤਾਂ ਮੁਸ਼ਕਿਲਾਂ ਤਾਂ ਆਉਣਗੀਆਂ, ਪਰ ਜਦੋਂ ਅਸੀਂ ਕਾਮਯਾਬ ਹੋ ਜਾਵਾਂਗੇ ਨਾ ਉਸ ਚੀਜ਼ ਨੂੰ ਹਾਸਿਲ ਕਰਨ ਦੇ ਵਿੱਚ, ਖਾਸ ਤੌਰ 'ਤੇ ਸ਼ਾਂਤੀ ਨੂੰ ਹਾਸਿਲ ਕਰਨ ਦੇ ਵਿੱਚ, ਅਤੇ ਅਸੀਂ ਆਪਣੇ ਆਸ ਪਾਸ ਅਤੇ ਆਪਣੇ ਆਪ ਨੂੰ ਹੋਰ ਵੀ ਬਹੁਤ ਬਿਹਤਰ ਬਣਾ ਲਵਾਂਗੇ।
0: ਬਿਲਕੁਲ ਜੀ, ਅਤੇ ਇੱਥੇ ਜੋ ਅੰਤਰਰਾਸ਼ਟਰੀ ਪੱਧਰ 'ਤੇ ਅਸੀਂ ਸ਼ਾਂਤੀ ਦੀ ਗੱਲ ਕਰ ਰਹੇ ਹਾਂ ਉਹ ਸਿਰਫ ਆਪਣੇ ਮਨ ਦੀ ਸ਼ਾਂਤੀ, ਪਰਿਵਾਰਾਂ ਦੀ ਸ਼ਾਂਤੀ ਨਹੀਂ, ਬਲਕਿ ਆਪਸੀ ਜੋ ਮੁਲਕਾਂ ਦੇ ਸੰਬੰਧ ਨੇ ਉਹਨਾਂ ਦੀ ਸ਼ਾਂਤੀ ਦੀ ਵੀ ਗੱਲ ਵੀ ਅਸੀਂ ਕਰ ਰਹੇ ਹਾਂ।
1: ਬਿਲਕੁਲ ਜੀ, ਜਿੱਥੇ ਅਸੀਂ ਸ਼ਾਂਤੀ ਦੀ ਗੱਲ ਕਰਦੇ ਹਾਂ ਉੱਥੇ ਸ਼ਾਂਤੀ ਸਿਰਫ ਜੰਗ ਦਾ, ਜੰਗ ਨਾ ਹੋਣ ਦਾ ਨਾਂ ਨਹੀਂ ਹੈ, ਸਗੋਂ ਸੁਰੱਖਿਆ,

0: ਅਲਜ਼ਾਈਮਰ ਡੇ ਮਨਾਇਆ ਜਾ ਰਿਹਾ ਹੈ। ਅਲਜ਼ਾਈਮਰ ਦੇ ਲੱਛਣ ਕੀ ਹੁੰਦੇ ਨੇ, ਸਮੇਂ ਸਿਰ ਜਾਂਚ ਕਿਉਂ ਕਰਨੀ ਜ਼ਰੂਰੀ ਹੈ ਅਤੇ ਪਰਿਵਾਰ ਵਾਲੇ ਕਿਵੇਂ ਮਦਦ ਕਰ ਸਕਦੇ ਨੇ, ਇਹਨਾਂ ਸਭ ਦੀ ਜਾਣਕਾਰੀ ਦੇਣ ਦੇ ਲਈ ਅੱਜ ਅਸੀਂ ਆਪਣੀ ਸਟੂਡੀਓ ਵਿੱਚ ਸੱਦਾ ਦਿੱਤਾ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਡਾਕਟਰ ਤਿਰਮਾਨ ਸਿੰਘ ਸਿਕੰਦ ਹੋਣਾ ਨੂੰ। ਡਾਕਟਰ ਤਿਰਮਾਨ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਸਾਡੇ ਸਟੂਡੀਓਜ਼ ਦੇ ਵਿੱਚ।
1: ਥੈਂਕ ਯੂ ਜੀ।
0: ਡਾਕਟਰ ਸਾਹਿਬ, ਜੇ ਅਸੀਂ ਸਿੱਧੀ ਸਾਦੀ ਭਾਸ਼ਾ ਦੇ ਵਿੱਚ ਕਿਸੇ ਨੂੰ ਇਹ ਸਮਝਾਉਣਾ ਹੋਵੇ ਕਿ ਇਸ ਨੂੰ ਅਲਜ਼ਾਈਮਰ ਹੈ, ਅਲਜ਼ਾਈਮਰ ਰੋਗ ਹੈ, ਇਹ ਅਲਜ਼ਾਈਮਰ ਹੁੰਦਾ ਕੀ ਹੈ?
1: ਅਲਜ਼ਾਈਮਰ ਸਭ ਤੋਂ ਪਹਿਲੀ ਤਾਂ ਡਿਮੈਂਸ਼ੀਆ ਦੀ ਪ੍ਰੋਬਲਮ ਹੈ। ਡਿਮੈਂਸ਼ੀਆ ਮਤਲਬ ਕਿ ਯਾਦਾਸ਼ਤ ਦਾ ਕਮਜ਼ੋਰ ਹੋ ਜਾਣਾ। ਇਹ ਇੱਕ ਦਿਮਾਗੀ ਰੋਗ ਹੈ ਜਿਹਦੇ ਵਿੱਚ ਹੌਲੀ ਹੌਲੀ ਪੇਸ਼ੈਂਟ ਆਪਣੀ ਦਿਮਾਗ ਦੀ ਕੁਛ ਉਹ ਸੈੱਲਾਂ ਦੀ ਕਮਜ਼ੋਰੀ ਕਰ ਬੈਠਦਾ ਹੈ ਜਿਹਦੇ ਨਾਲ ਯਾਦਾਸ਼ਤ ਤੇ ਅਸਰ ਪੈਂਦਾ ਹੈ
0: ਜੀ,
1: ਤੇ ਭੁੱਲਣਾ ਸ਼ੁਰੂ ਹੋ ਜਾਂਦਾ
0: ਜੀ। ਡਾਕਟਰ ਸਾਹਿਬ, ਤੁਸੀਂ ਕਿਹਾ ਕਿ ਭੁੱਲਣਾ ਸ਼ੁਰੂ ਹੋ ਜਾਂਦਾ ਹੈ। ਵੈਸੇ ਤਾਂ ਅਸੀਂ ਕਈ ਵਾਰੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਭੁੱਲ ਜਾਂਦੇ ਹਾਂ, ਜਿਵੇਂ ਕਦੀ ਸਾਨੂੰ ਕਿਸੇ ਦਾ ਨਾਮ ਯਾਦ ਨਹੀਂ ਆਉਂਦਾ, ਜਾਂ ਅਸੀਂ ਸੋਚਦੇ ਹਾਂ ਕਿ ਅੱਛਾ ਅੱਛਾ ਅਸੀਂ ਨਾ ਇਹ ਵਾਲੀ ਚੀਜ਼ ਨੂੰ ਇਹ ਕਹਿਣਾ ਸੀ ਪਰ ਸਾਨੂੰ ਭੁੱਲ ਜਾਂਦਾ, ਠੀਕ ਹੈ। ਇਹ ਆਮ ਭੁੱਲਣ ਦੀ ਬਿਮਾਰੀ ਤੇ ਅਲਜ਼ਾਈਮਰ ਵਿੱਚ ਕੀ ਫਰਕ ਹੈ?
1: ਆਮ ਭੁੱਲਣ ਦੀ ਬਿਮਾਰੀ ਤੇ ਅਲਜ਼ਾਈਮਰ ਚ ਕਾਫੀ ਫਰਕ ਹੈ। ਅਲਜ਼ਾਈਮਰ ਦਾ ਇੱਕ ਪੈਟਰਨ ਹੁੰਦਾ ਹੈ ਤੇ ਇਹ ਜਨਰਲੀ 60 ਸਾਲ ਦੀ ਉਮਰ ਤੋਂ ਬਾਅਦ ਸ਼ੁਰੂ ਹੁੰਦਾ ਹੈ, 60-65 ਸਾਲ ਦੀ ਉਮਰ ਦੇ ਵਿੱਚ ਸਟਾਰਟ ਹੁੰਦਾ ਹੈ
0: ਜੀ।
1: ਤੇ ਇਹਦੇ ਵਿੱਚ ਜਿਹੜਾ ਰੋਗੀ ਪੇਸ਼ੈਂਟ ਹੁੰਦਾ ਹੈ ਉਹਨੂੰ ਭੁੱਲਣ ਦੀ ਪ੍ਰੋਬਲਮ ਆਉਂਦੀ ਹੈ ਰੀਸੈਂਟ ਮੈਮਰੀ ਤੇ, ਮਤਲਬ ਕਿ ਆਮ ਜਿਹੜੀ ਦਿਨ ਦੀ ਜੋ ਮੈਮਰੀ ਹੈ, ਯਾਦਾਸ਼ਤ ਜੋ ਬਣਨੀ ਚਾਹੀਦੀ ਹੈ ਕਿ ਮੈਂ ਸਵੇਰੇ ਕੀ ਖਾਧਾ, ਮੈਂ ਪੈਨ ਰੱਖਿਆ ਤੇ ਕਿੱਥੇ ਰੱਖਿਆ, ਮੈਂ ਕਾਪੀ ਰੱਖੀ ਤੇ ਕਿੱਥੇ ਰੱਖੀ, ਆਪਣੀ ਬੈਂਕ ਦੀ ਅਕਾਊਂਟ ਸਟੇਟਮੈਂਟ ਤੇ ਮੈਂ ਸਾਈਨ ਕੀਤੇ ਸੀ, ਉਹ ਭੁੱਲ ਜਾਂਦੇ ਹੈ। ਉਹ ਸਭ ਚੀਜ਼ਾਂ ਹੌਲੀ ਹੌਲੀ ਉਹ ਦਿਨ ਦੇ ਜਿਹੜੇ ਹੈ ਕੁਛ ਘੰਟਿਆਂ ਵਾਲੀ ਰੀਸੈਂਟ ਮੈਮਰੀ ਉਹਨੂੰ ਭੁੱਲਦੇ ਹੈ। ਉਹ ਪੈਟਰਨ ਜਿਹੜਾ ਹੈ ਉਹ ਅਲਜ਼ਾਈਮਰ ਦਾ ਸਪੈਸੀਫਿਕ ਹੁੰਦਾ। ਕੁਛ ਅਸੀਂ ਅਗਰ ਕੋਈ ਚੀਜ਼ 2 ਮਹੀਨੇ ਪਹਿਲਾਂ ਰੱਖੀ ਤੇ ਭੁੱਲ ਗਏ, ਜਾਂ ਕਿਸੇ ਵੇਲੇ ਉਹਨੂੰ ਆਪਾਂ ਜਨਰਲੀ ਬ੍ਰੇਨ ਫੋਗਿੰਗ ਕਰਕੇ ਵੀ ਕਹਿ ਸਕਦੇ ਹਾਂ, ਉਹ ਚ ਉਹਦਾ ਰੀਜ਼ਨ ਮਲਟੀਪਲ ਹੋ ਸਕਦੇ ਹੈ ਕਿ ਕਈ ਵਾਰ ਸਾਡੇ ਦਿਮਾਗ ਦੇ ਅੰਦਰ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ, ਸਾਡਾ ਟੈਨਸ਼ਨ ਇੰਨੀ ਨਹੀਂ ਹੈ, ਅਸੀਂ ਕੁਛ ਰੱਖ ਕੇ ਭੁੱਲ ਗਏ, ਜਾਂ ਕੁਛ ਇੱਦਾਂ ਦੀਆਂ ਵਿਟਾਮਿਨ ਡੈਫੀਸ਼ੀਐਂਸੀਜ਼ ਜਿੱਦਾਂ ਕਿ ਵਿਟਾਮਿਨ ਡੀ ਦੀ ਡੈਫੀਸ਼ੀਐਂਸੀ, ਵਿਟਾਮਿਨ ਸੀ ਦੀ ਡੈਫੀਸ਼ੀਐਂਸੀ, ਜਾਂ ਐਂਟੀਆਕਸੀਡੈਂਟਸ ਜਿਹੜੇ ਕੁਛ ਸਬਜ਼ੀਆਂ ਦੇ ਵਿੱਚ ਫਲ 'ਚ ਮਿਲਦੇ ਆ, ਉਹਨਾਂ ਦੀ ਕਮੀ ਕਰਕੇ ਵੀ ਇੱਦਾਂ ਦੀ ਥੋੜ੍ਹੇ ਥੋੜ੍ਹੇ ਭੁੱਲਣ ਵਾਲੀਆਂ ਪ੍ਰੋਬਲਮਸ ਹੋ ਸਕਦੀਆਂ, ਜਿਹਨੂੰ ਪਰ ਆਪਾਂ ਅਲਜ਼ਾਈਮਰ ਨਹੀਂ ਕਹਿੰਦੇ
0: ਜੀ। ਉਹ ਇੱਕ ਆਮ ਭੁੱਲਣ ਦੀ ਬਿਮਾਰੀ ਹੈ,
1: ਆਮ ਭੁੱਲਣ ਦੀ।
0: ਡਾਕਟਰ ਸਾਹਿਬ, ਇਹ ਤਾਂ ਤੁਸੀਂ ਦੱਸਤਾ ਕਿ ਇਹ ਸੰਕੇਤ ਮਿਲਣੇ ਸ਼ੁਰੂ ਹੋ ਜਾਂਦੇ ਆ ਜਦੋਂ ਕਿ 60-65 ਸਾਲ ਦੀ ਉਮਰ ਦੀ ਰੀਸੈਂਟ ਜਿਹੜੀ ਚੀਜ਼ ਅਸੀਂ ਭੁੱਲਣ ਲੱਗ ਜਾਂਦੇ ਆ। ਕਿਹੜੇ ਲੱਛਣ ਨੇ ਜਿਹੜੇ ਪਰਿਵਾਰ ਨੂੰ ਸਮਝ ਆਉਣ ਲੱਗ ਜਾਂਦੇ ਨੇ ਕਿ ਇਹਨੂੰ ਕੁਝ ਪ੍ਰੋਬਲਮ ਜਿਹੜੀ ਹੈ ਉਹ ਆ ਰਹੀ ਹੈ?
1: ਇਹ ਅਲਜ਼ਾਈਮਰ ਦੇ ਕੁਛ ਲੱਛਣ ਇਹ ਹੈ ਕਿ ਜਿੱਦਾਂ ਜੋ ਮੈਂ ਦੱਸਿਆ ਰੀਸੈਂਟ ਮੈਮਰੀ, ਕਿ ਜਿਵੇਂ ਕਿਸੇ ਪੇਸ਼ੈਂਟ ਨੇ ਆਮ ਭਾਸ਼ਾ ਚ ਅਗਰ ਆਪਾਂ ਗੱਲ ਕਰੀਏ ਤੇ ਸਵੇਰ ਨੂੰ ਖਾਣਾ ਖਾਧਾ ਉਹ ਭੁੱਲ ਗਏ ਕਿ ਮੈਂ ਕੀ ਖਾਧਾ, ਚਾਹ ਪੀਤੀ ਤੇ ਉਹਨਾਂ ਨੇ ਬਾਰ ਬਾਰ ਹਰ 10-15 ਮਿੰਟ ਬਾਅਦ ਉਹਨਾਂ ਨੇ ਕਿਹਾ ਮੈਨੂੰ ਚਾਹ ਹੋਰ ਦੇ ਦਿਓ, ਚਾਰ ਲਿਆਓ। ਖਾਣ ਦੀਆਂ ਚੀਜ਼ਾਂ ਦਾ ਚੇਂਜ ਹੋ ਜਾਣਾ ਕਿ ਜਿੱਦਾਂ ਪਹਿਲਾਂ ਮਿੱਠਾ ਘੱਟ ਖਾਂਦੇ ਸੀ ਹੁਣ ਜ਼ਿਆਦਾ ਖਾਣ ਲੱਗ ਗਏ, ਨੀਂਦ ਦੇ ਵਿੱਚ ਡਿਸਟਰਬੈਂਸ ਆ ਜਾਣੀ, ਨੀਂਦ ਦੇ ਘੰਟੇ ਚੇਂਜ ਹੋਣੇ ਸ਼ੁਰੂ ਹੋ ਜਾਣੇ ਕਿ ਰਾਤ ਦੇ ਟਾਈਮ ਨਹੀਂ ਸੌ ਰਹੇ, ਸਵੇਰ ਦੇ ਟਾਈਮ ਜ਼ਿਆਦਾ ਸੌ ਰਹੇ, ਠੀਕ ਹੈ। ਇਹ ਸਭ ਅਲਜ਼ਾਈਮਰ ਦੇ ਲੱਛਣ ਹੋ ਸਕਦੇ ਹੈ। ਕਮਰੇ ਦੇ ਵਿੱਚ ਗਏ ਕੋਈ ਕੰਮ ਕਰਨ ਲਈ ਪਰ ਉਸ ਕਮਰੇ 'ਚ ਜਾ ਕੇ ਉਹ ਕੰਮ ਉਹ ਭੁੱਲ ਗਏ ਤੇ ਦੂਸਰਾ ਕੁਛ ਕਰਕੇ ਆ ਗਏ, ਜਾਂ ਫਿਰ ਆਪਣੇ ਘਰ ਦਾ ਹੀ ਰਸਤਾ ਭੁੱਲ ਗਏ
0: ਜੀ।
1: ਆਮ ਚ ਕੀ ਹੈ ਕਿ ਅਸੀਂ ਆਮ ਜਿਹੜਾ ਭੁੱਲਣ ਦਾ ਹੁੰਦਾ ਹੈ ਉਹਦੇ ਵਿੱਚ ਅਸੀਂ ਇਹ ਭੁੱਲ ਸਕਦੇ ਹਾਂ ਕਿ ਜੋ ਕੋਈ ਨਵਾਂ ਰਸਤਾ ਹੋਵੇ, ਬਟ ਅਲਜ਼ਾਈਮਰ ਵਾਲੇ ਪੇਸ਼ੈਂਟ ਜਦੋਂ ਐਡਵਾਂਸ ਸਟੇਜ 'ਚ ਜਾਂਦੇ ਆ ਉਹ ਆਪਣੇ ਘਰ ਦਾ ਰਸਤਾ, ਆਪਣੇ ਬਹੁਤ ਹੀ ਕਲੋਜ਼ ਫਰੈਂਡ ਦਾ ਰਸਤਾ, ਉਹਨਾਂ ਸਭ ਦੇ ਰਸਤੇ ਵੀ ਭੁੱਲਣੇ ਸ਼ੁਰੂ ਕਰ।
0: ਮਤਲਬ ਕਿ ਜਦੋਂ ਤੁਹਾਨੂੰ ਛੋਟੇ ਛੋਟੇ ਇਹੋ ਜਿਹੇ ਸੰਕੇਤ ਨਜ਼ਰ ਆ ਜਾਣ ਪਰਿਵਾਰ ਵਾਲਿਆਂ ਨੂੰ, ਤੁਹਾਨੂੰ ਉਹਨੂੰ ਸਮਝਣਾ ਚਾਹੀਦਾ ਕਿ ਇਸ ਨੂੰ ਅਲਜ਼ਾਈਮਰ ਰੋਗ ਜਿਹੜਾ ਹੈ ਉਹਦੀ ਸ਼ੁਰੂਆਤ ਹੋ ਚੁੱਕੀ ਹੈ, ਔਰ ਉਸ ਵੇਲੇ ਉਹਨੂੰ ਡਾਕਟਰ ਕੋਲ ਜ਼ਰੂਰ ਜਾਣਾ ਚਾਹੀਦਾ। ਡਾਕਟਰ ਤਿਰਮਾਨ ਸਿੰਘ ਜੀ, ਇਹ ਦੱਸੋ ਕਿ ਦਿਮਾਗ ਦੇ ਵਿੱਚ ਇਸ ਤਰ੍ਹਾਂ ਦਾ ਕੀ ਵਾਪਰਦਾ, ਕਿਹੜੇ ਸੈੱਲਜ਼ ਨੇ ਜਿਹੜੇ ਕਿ ਡਿਸਟਰਬ ਕਰ ਦਿੰਦੇ ਨੇ ਤੇ ਇਹ ਰੋਗ ਜਿਹੜਾ ਹੋ ਜਾਂਦਾ?
1: ਦਿਮਾਗ ਦੇ ਵਿੱਚ ਅਲਜ਼ਾਈਮਰਸ ਜਿਹੜਾ ਹੈ ਉਹ ਸਪੈਸੀਫਿਕਲੀ ਇੱਕ ਟੈਂਪੋਰਲ ਲੋਬ ਹੁੰਦਾ ਹੈ ਸਾਡੇ ਬ੍ਰੇਨ ਦਾ, ਹਿਪੋਕੈਂਪਲ ਏਰੀਆ ਜਿਹਨੂੰ ਆਪਾਂ ਕਹਿੰਦੇ ਹਾਂ, ਜੋ ਮੇਨ ਸਾਡੀ ਮੈਮਰੀ ਦੇ ਫੰਕਸ਼ਨ ਨੂੰ ਦੇਖਦਾ। ਉਸ ਏਰੀਆ ਦੇ ਵਿੱਚ ਕਮਜ਼ੋਰੀ ਆਉਣੀ ਸ਼ੁਰੂ ਹੁੰਦੀ ਹੈ, ਉਹਦੇ ਸੈੱਲ ਕਮਜ਼ੋਰ ਹੋਣੇ ਸ਼ੁਰੂ ਹੁੰਦੇ, ਤੇ ਅਗਰ ਅਸੀਂ MRI

0: ਕਰਾਈਏ ਤੇ ਉਹ ਉਹਦਾ ਵੋਲਿਊਮ ਵੀ ਘਟ ਜਾਂਦਾ ਹੈ, ਮਤਲਬ ਉਹ ਪਤਲਾ ਸਾਨੂੰ ਦਿਖਾਈ ਦਿੰਦਾ ਹੈ ਐਜ਼ ਕੰਪੇਅਰਡ ਅਗਰ ਆਪਾਂ ਨੋਰਮਲ ਪੋਪੂਲੇਸ਼ਨ ਦੇ ਹਿਸਾਬ ਨਾਲ ਦੇਖੀਏ, ਉਹ ਹੌਲੀ ਹੌਲੀ ਕਮਜ਼ੋਰ ਹੁੰਦਾ, ਸ਼ਰੰਕ ਹੁੰਦਾ ਜਾਂਦਾ।
1: ਡਾਕਟਰ ਸਾਹਿਬ, ਅਸੀਂ ਤੁਹਾਡੇ ਤੋਂ ਇਹ ਵੀ ਜਾਣਨਾ ਚਾਹਾਂਗੇ ਕਿ ਅਲਜ਼ਾਈਮਰ ਦੀਆਂ ਕੁਝ ਸਟੇਜਸ ਵੀ ਹੁੰਦੀਆਂ ਨੇ ਕਿ ਇਹ ਇੱਕਦਮ ਆ ਜਾਂਦਾ?
0: ਬਿਲਕੁਲ ਜੀ, ਸਟੇਜਸ ਹੁੰਦੀਆਂ ਨੇ ਤੇ ਅੱਜ ਕੱਲ ਉਹ ਸਟੇਜਸ ਤੇ ਹੀ ਮੇਨ ਰਿਸਰਚ ਚੱਲ ਰਹੀ ਹੈ ਤਾਂ ਕਿ ਉਹਨੂੰ ਆਪਾਂ ਰੋਕ ਸਕੀਏ। ਅਗਰ ਜੋ ਜਿਹਨੂੰ ਆਪਾਂ ਪ੍ਰਾਈਮਰੀ ਸਟੇਜ ਬੋਲਦੇ ਹਾਂ, ਸਭ ਤੋਂ ਫਸਟ ਸਟੇਜ ਤੋਂ ਵੀ ਪਹਿਲਾਂ ਦੀ, ਉਹਦੇ ਵਿੱਚ ਕੁਛ ਕੁਛ ਲੱਛਣ ਜਿੱਦਾਂ ਕਿ ਖਾਸ ਕਰਕੇ ਜਿਹਨਾਂ ਨੂੰ ਫੈਮਿਲੀ ਹਿਸਟਰੀ ਹੋਵੇ ਉਹਦੇ ਵਿੱਚ ਤਾਂ ਧਿਆਨ ਰੱਖਣਾ ਚਾਹੀਦਾ ਕਿ ਜੇ ਉਹ ਕੁਛ ਚੀਜ਼ਾਂ 'ਚ ਭੁੱਲਣਾ ਸ਼ੁਰੂ ਹੋ ਗਏ ਹੈ, ਉਹਨਾਂ ਦੀ ਯਾਦਾਸ਼ਤ ਦੇ ਵਿੱਚ ਜਿੱਦਾਂ ਕਿ ਆਪਣਾ ਜਿਹੜੇ ਮੈਂ ਪਹਿਲਾਂ ਤੁਹਾਨੂੰ ਦੱਸੇ ਕਿ ਸਵੇਰ ਦੇ ਟਾਈਮ 'ਤੇ ਕੁਛ ਲਿਆ ਉਹ ਭੁੱਲ ਗਏ ਹੈ, ਕੱਲ ਨੂੰ ਕੋਈ ਆਇਆ ਉਹ ਭੁੱਲ ਗਏ ਹੈ, ਕੁਛ ਚੀਜ਼ਾਂ ਅਗਰ ਇੱਦਾਂ ਦੀਆਂ ਆ ਰਹੀਆਂ ਨੇ ਤਾਂ ਉਹਨਾਂ ਨੂੰ ਜਲਦ ਤੋਂ ਜਲਦ ਕਿਸੇ ਨਿਊਰੋਲੋਜਿਸਟ ਨੂੰ ਮਿਲਣ ਤਾਂ ਕਿ ਉਹ MRI ਕਰਕੇ ਦੇਖ ਸਕਣ ਕਿ ਇਹ ਸਟਾਰਟ ਹੈ ਜਾਂ ਨਹੀਂ ਹੈ ਅਲਜ਼ਾਈਮਰ ਦਾ। ਜੇ ਸਟਾਰਟ ਹੈ ਤਾਂ ਆਪਾਂ ਉਸ ਸਟੇਜ ਤੇ ਅਗਰ ਕੁਛ ਦਵਾਈਆਂ ਨਾਲ ਇੰਟਰਵੀਨ ਕਰ ਸਕਦੇ ਹਾਂ ਤਾਂ ਕਿ ਉਹਨੂੰ ਸਲੋ ਕਰ ਦਿੱਤਾ ਜਾਵੇ ਜਾਂ ਉਹਨੂੰ ਉਸੇ ਤੱਕ ਰੋਕਤਾ ਜਾਏ। ਐਡਵਾਂਸ ਜਿੱਦਾਂ ਜਿੱਦਾਂ ਅਲਜ਼ਾਈਮਰ ਕਰਦਾ ਹੈ, ਅਲਜ਼ਾਈਮਰ ਦੀਆਂ 4 ਸਟੇਜ ਹੁੰਦੀਆਂ। ਪਹਿਲੀ ਸਟੇਜ ਤੱਕ ਸਿਰਫ ਥੋੜਾ ਥੋੜਾ ਭੁੱਲਣ ਦਾ ਹੁੰਦਾ ਹੈ, ਦੂਸਰੀ ਤੀਸਰੀ ਸਟੇਜ ਦੇ ਵਿੱਚ ਭੁੱਲਣਾ ਬਹੁਤ ਜ਼ਿਆਦਾ ਹੋ ਜਾਂਦਾ ਹੈ, ਈਵਨ ਕਿ ਪਿਛਲੀਆਂ ਚੀਜ਼ਾਂ ਵੀ ਥੋੜ੍ਹੀ ਥੋੜ੍ਹੀ ਭੁੱਲਣਾ ਸ਼ੁਰੂ ਕਰ ਦਿੰਦੇ ਆ। ਥਰਡ ਸਟੇਜ ਦੇ ਵਿੱਚ ਉਹਨਾਂ ਦਾ ਬਿਹੇਵੀਅਰ ਕਾਫੀ ਚੇਂਜ ਹੋਣਾ ਸ਼ੁਰੂ ਹੋ ਜਾਂਦਾ ਕਿ ਜਿੱਦਾਂ ਬਹੁਤ ਅਗਰੈਸਿਵ ਹੋਣੇ ਸ਼ੁਰੂ ਹੋ ਜਾਂਦੇ ਆ, ਬਹੁਤ ਹਾਈਪਰ ਹੋ ਜਾਂਦੇ ਆ, ਗੁੱਸੇ 'ਚ ਆ ਜਾਂਦੇ ਆ ਜਿਹੜੀਆਂ ਪੁਰਾਣੀਆਂ ਚੀਜ਼ਾਂ 'ਚ ਨਹੀਂ ਸੀਗੇ, ਜਾਂ ਜਿਹੜੇ ਲੋਕ ਕਾਫੀ ਗੱਲਾਂ ਕਰਦੇ ਸੀ ਉਹ ਗੱਲਾਂ ਕਰਨੀਆਂ ਛੱਡ ਦੇਣ, ਉਹ ਸਭ ਉਹਨਾਂ ਦਾ ਬਿਹੇਵੀਅਰ ਬਦਲ ਜਾਂਦਾ। ਕਈ ਪੇਸ਼ੈਂਟਸ ਤਾਂ ਸਾਡੇ ਕੋਲ ਆਉਂਦੇ ਆ ਕਿ ਉਹ ਜਿੱਦਾਂ ਪਹਿਲਾਂ ਪਾਠ ਬਹੁਤ ਕਰਦੇ ਸੀ, ਜੇ ਪਾਠ ਕਰਨਾ ਬੰਦ ਕਰਤਾ ਉਲਟਾ ਉਹ ਗੈਂਬਲਿੰਗ ਕਰਨਾ ਜਿੱਦਾਂ ਜੂਆ ਖੇਲਣਾ ਸ਼ੁਰੂ ਕਰ ਦਿੰਦਾ। ਇੱਦਾਂ ਦੀ ਸਟੇਜ ਵੀ ਆਉਂਦੀ ਹੈ ਅਲਜ਼ਾਈਮਰ ਦੇ ਵਿੱਚ, ਸਟੇਜ 3, ਤੇ ਫਿਰ 4th ਸਟੇਜ ਦੇ ਵਿੱਚ ਉਹ ਬਿਲਕੁਲ ਆਪਣੇ ਘਰਦਿਆਂ ਮੈਂਬਰਸ ਨੂੰ ਵੀ ਪਹਿਚਾਨਣਾ ਬੰਦ ਕਰ ਦਿੰਦੇ ਆ, ਤੇ ਉਹ ਤੋਂ ਬਾਅਦ ਫਿਰ ਅੱਗੇ ਬਹੁਤ ਮੁਸ਼ਕਿਲ ਹੋ ਜਾਂਦੀ ਹੈ ਘਰਦਿਆਂ ਵਾਸਤੇ।
1: ਡਾਕਟਰ ਸਾਹਿਬ, ਤੁਸੀਂ ਕਿਹਾ ਕਿ 60-65 ਸਾਲ ਦੇ ਜਿਹੜੇ ਬਜ਼ੁਰਗ ਹੋ ਜਾਂਦੇ ਨੇ ਉਹਨਾਂ ਦੇ ਵਿੱਚ ਇਹ ਅਲਜ਼ਾਈਮਰ ਰੋਗ ਜਿਹੜਾ ਜ਼ਿਆਦਾ ਹੁੰਦਾ, ਕੀ ਇਹ ਅਲਜ਼ਾਈਮਰ ਰੋਗ ਨੌਜਵਾਨਾਂ 'ਚ ਵੀ ਹੁੰਦਾ?
0: ਯੰਗ ਔਨਸੈਟ ਡਿਮੈਂਸ਼ੀਆ ਉਹਨੂੰ ਕਹਿੰਦੇ ਆ। ਜ਼ਿਆਦਾਤਰ ਨੌਜਵਾਨਾਂ ਦਾ ਜਿਹੜਾ ਭੁੱਲਣ ਵਾਲਾ ਡਿਮੈਂਸ਼ੀਆ ਹੁੰਦਾ ਉਹਦਾ ਕੋਈ ਹੋਰ ਕਾਰਨ ਹੀ ਜ਼ਿਆਦਾਤਰ ਹੁੰਦਾ, ਜਿਹਦੇ ਵਿੱਚ ਬ੍ਰੇਨ ਦੀ ਕੋਈ ਇਨਫੈਕਸ਼ਨ ਹੋ ਸਕਦੀ ਹੈ ਜਾਂ ਕੁਛ ਵਿਟਾਮਿਨਸ ਦੀ ਡੈਫੀਸ਼ੀਐਂਸੀ ਜਾਂ ਕੋਈ ਸਟ੍ਰੋਕ ਰਿਲੇਟਡ ਕਾਰਨ, ਇਹ ਕਾਰਨ ਜ਼ਿਆਦਾ ਹੁੰਦੇ ਹੈ ਅਗਰ ਯੰਗ ਪੇਸ਼ੈਂਟ ਨੂੰ ਅਗਰ ਹੋਵੇ। ਉਹਦੇ ਵਿੱਚ ਉਹ ਸਾਰੇ ਟੈਸਟ ਹੋਣੇ ਚਾਹੀਦੇ ਹੈ ਤੇ ਉਹਦਾ ਉਸ ਹਿਸਾਬ ਨਾਲ ਇਲਾਜ ਹੋਣਾ ਚਾਹੀਦਾ। ਅਲਜ਼ਾਈਮਰ ਵੀ ਹੋ ਸਕਦਾ ਹੈ ਅਰਲੀ ਔਨਸੈਟ, ਜਿੱਦਾਂ ਕਿ 50 ਸਾਲ ਦੀ ਉਮਰ ਤੋਂ ਵੀ ਸ਼ੁਰੂ ਕਰ ਸਕਦਾ ਹੈ, ਬਟ ਉਹ ਦੇ ਵਿੱਚ ਬੜੀ ਸਟਰੋਂਗ ਫੈਮਿਲੀ ਹਿਸਟਰੀ ਹੁੰਦੀ ਹੈ ਕਿ ਉਹਨਾਂ ਦੇ ਵਿੱਚ 2-3 ਜਨਰੇਸ਼ਨ ਤੋਂ ਜਿੱਦਾਂ ਅਲਜ਼ਾਈਮਰਸ ਦੀ ਪ੍ਰੋਬਲਮਸ ਚੱਲ ਰਹੀਆਂ, ਤੇ ਫਿਰ ਉਹਨਾਂ ਨੂੰ 50 ਸਾਲ ਦੀ ਉਮਰ ਤੋਂ ਵੀ ਸਟਾਰਟ ਕਰ ਸਕਦਾ।
1: ਇਹਦਾ ਮਤਲਬ ਕਹਿਣ ਦਾ ਭਾਵ ਇਹ ਹੈ ਡਾਕਟਰ ਸਾਹਿਬ ਕਿ ਜਿਹੜੇ ਪਰਿਵਾਰ ਦੇ ਵਿੱਚ ਚੱਲ ਰਿਹਾ ਇਹਦਾ ਮਤਲਬ ਕਿ ਇਹ ਜੈਨੇਟਿਕ ਹੈ?
0: ਜੈਨੇਟਿਕ ਵੀ ਹੈ, ਇਹ ਕੁਛ ਜੈਨੇਟਿਕ ਐਸੋਸੀਏਸ਼ਨਸ ਵੀ ਇਹਦੀਆਂ ਦੇਖੀਆਂ ਗਈਆਂ ਨੇ, ਤਕਰੀਬਨ 4-8% ਕੇਸਿਸ ਦੇ ਵਿੱਚ ਜੈਨੇਟਿਕ ਐਸੋਸੀਏਸ਼ਨਸ ਹੁੰਦੀਆਂ
1: ਜੀ। ਤੇ ਡਾਕਟਰ ਸਾਹਿਬ, ਅਸੀਂ ਲੱਛਣ ਦੀ ਗੱਲ ਕਰ ਲਈ ਹੈ, ਇਹਦੇ ਕਾਰਨ ਦੀ ਵੀ ਗੱਲ ਕਰ ਲਈ ਅਸੀਂ, ਔਰ ਅਸੀਂ ਇਹ ਜ਼ਰੂਰ ਜਾਣਨਾ ਚਾਹਾਂਗੇ ਕਿ ਅਲਜ਼ਾਈਮਰ ਜਿਹੜਾ ਰੋਗ ਇੱਕ ਵਾਰੀ ਆ ਗਿਆ ਕੀ ਇਹ ਠੀਕ ਹੋ ਜਾਂਦਾ ਕਿ ਇਹ ਠੀਕ ਨਹੀਂ ਹੁੰਦਾ?
0: ਹਲੇ ਤੱਕ ਅਲਜ਼ਾਈਮਰਸ ਦਾ ਕੋਈ ਪਰਮਾਨੈਂਟ ਕਿਉਰ ਨਹੀਂ ਹੈ
1: ਜੀ।
0: ਕੁਛ ਦਵਾਈਆਂ ਇਹੋ ਜਿਹੀਆਂ ਨੇ ਜੇ ਉਹ ਸਟੇਜ 2-3 ਤੇ ਪਹੁੰਚ ਚੁੱਕਿਆ ਹੈ ਤਾਂ ਉਸ ਨੂੰ ਸਲੋ ਕਰ ਸਕਦੇ ਆ, ਨਹੀਂ ਤਾਂ ਅਲਜ਼ਾਈਮਰਸ ਦਾ 4 ਸਟੇਜ 5 ਸਾਲਾਂ ਦੇ ਅੰਦਰ ਅੰਦਰ ਪ੍ਰੋਗਰੈਸ ਕਰਦੀਆਂ ਤੇ ਪੇਸ਼ੈਂਟ ਬੈੱਡ ਤੇ ਆ ਜਾਂਦੇ ਆ, ਬਟ ਅਗਰ ਦਵਾਈਆਂ ਦਿੱਤੀਆਂ ਜਾਣ ਉਹਨਾਂ ਨੂੰ ਐਪਰੋਪਰੀਏਟ ਸਹੀ ਦਵਾਈਆਂ ਦਿੱਤੀਆਂ ਜਾਣ ਤੇ ਫਿਰ ਉਹੀ 5-8-9 ਤੱਕ ਵੀ ਜਾ ਸਕਦੇ ਆ
1: ਜੀ।
0: ਪਰ ਜੋ ਅੱਜ ਕੱਲ ਦੀਆਂ ਰਿਸਰਚ ਚੱਲ ਰਹੀਆਂ ਉਹ ਚੱਲ ਰਹੀਆਂ ਕਿ ਸਟੇਜ 1 ਤੇ ਹੀ ਆਪਾਂ ਉਹਨੂੰ ਪਕੜ ਲਈਏ ਤਾਂ ਕਿ ਕੁਛ ਨਵੀਆਂ ਇੰਜੈਕਸ਼ਨਸ ਤੇ ਦਵਾਈਆਂ ਆਈਆਂ ਜਿਹਦੇ ਨਾਲ ਉਹਨੂੰ ਰੋਕਿਆ ਵੀ ਜਾ ਸਕਦਾ
1: ਜੀ। ਤੇ ਡਾਕਟਰ ਸਾਹਿਬ, ਜਿਹੜੇ ਸ਼ੂਗਰ ਦੇ ਪੇਸ਼ੈਂਟ ਨੇ ਜਾਂ BP ਦੇ ਪੇਸ਼ੈਂਟ ਨੇ, ਕੀ ਉਹਨਾਂ ਦੇ ਵਿੱਚ ਲੇਟਰ ਸਟੇਜ ਤੇ ਜਾ ਕੇ ਜਦੋਂ 60-65 ਸਾਲ ਦੇ ਹੋ ਜਾਂਦੇ ਨੇ, ਔਰ ਤੁਹਾਨੂੰ ਪਤਾ ਹੈ ਕਿ ਅੱਜ ਕੱਲ ਜਿਹੜੇ BP ਦੀਆਂ ਦਵਾਈਆਂ ਨੇ ਉਹ ਆਲਮੋਸਟ 40 ਸਾਲ ਤੋਂ ਵੀ ਪਹਿਲਾਂ ਲੋਕਾਂ ਨੂੰ ਲੱਗਣ ਲੱਗ ਗਈਆਂ ਨੇ, ਬਹੁਤ ਸਾਰੀਆਂ ਟੈਨਸ਼ਨ ਸਟ੍ਰੈਸ ਰਹਿਣ ਲੱਗ ਗਿਆ,

0: ਤੇ ਕੀ ਉਹਨਾਂ ਨੂੰ ਅਲਜ਼ਾਈਮਰ ਰੋਗ ਜਿਹੜਾ ਉਹ ਜ਼ਿਆਦਾ ਹੋ ਸਕਦਾ?
1: ਉਹਨਾਂ ਨੂੰ ਅਲਜ਼ਾਈਮਰਸ ਰੋਗ ਨਹੀਂ ਆਪਾਂ ਕਹਿ ਸਕਦੇ, ਆਪਾਂ ਡਿਮੈਂਸ਼ੀਆ ਜਿਹੜਾ ਭੁੱਲਣ ਵਾਲੀ ਪ੍ਰੋਬਲਮਸ ਜ਼ਿਆਦਾ ਹੋ ਸਕਦੀਆਂ। ਉਹਦਾ ਕਾਰਨ ਇਹ ਹੈ ਕਿ ਡਾਇਬਟੀਜ਼ ਜਾਂ ਹਾਈਪਰਟੈਂਸ਼ਨ ਇੱਕ ਵੈਸਕੂਲਰ ਡਿਮੈਂਸ਼ੀਆ ਕਰਦੀਆਂ, ਜਿਹਦਾ ਕਿ ਛੋਟੇ ਛੋਟੇ ਬ੍ਰੇਨ ਦੇ ਵਿੱਚ ਕਲੋਟਸ ਬਣਾਉਣੇ ਸ਼ੁਰੂ ਕਰ ਦਿੰਦੀਆਂ। ਜੇ ਲੰਬੇ ਟਾਈਮ ਤੋਂ ਸ਼ੂਗਰ ਰਹੇ ਉਹ ਵੀ ਅੱਛੀ ਤਰ੍ਹਾਂ ਕੰਟਰੋਲ ਨਾ ਕੀਤੀ ਜਾਏ, ਜਿਹਨੂੰ ਆਪਾਂ ਬੀਪੀ ਦੀ ਔਨ ਐਂਡ ਆਫ ਜਿੱਦਾਂ ਬਹੁਤ ਇਹ ਆਪਾਂ ਦੇਖਦੇ ਹਾਂ ਕਿ ਕਈ ਪੇਸ਼ੈਂਟਸ ਦਵਾਈ ਲੈਂਦੇ ਆ, ਕਹਿੰਦੇ ਕਿ ਵਿੱਚ ਲੈਂਦੇ ਹਾਂ ਜੀ ਅਸੀਂ ਦਵਾਈ, ਉਹ ਵਿੱਚ ਲੈਣ ਵਾਲੀ ਦਵਾਈ ਲਗਾਤਾਰ ਜਿਹੜੇ ਨਹੀਂ ਲੈਂਦੇ ਦਵਾਈ ਬੀਪੀ ਦੀ, ਉਹਨਾਂ ਦੇ ਵਿੱਚ ਇਹ ਪ੍ਰੋਬਲਮਸ ਜ਼ਿਆਦਾ ਦੇਖੀਆਂ ਜਾਂਦੀਆਂ ਕਿ ਬ੍ਰੇਨ ਦੇ ਵਿੱਚ ਛੋਟੇ ਛੋਟੇ ਕਲੋਟਸ ਜਾਂ ਛੋਟੇ ਛੋਟੇ ਡੈਮੇਜਸ ਸ਼ੁਰੂ ਹੋ ਜਾਂਦੇ ਆ, ਜੋ ਕਿ ਬ੍ਰੇਨ ਦੇ ਉਸ ਏਰੀਆ 'ਚ ਹੀ ਹੁੰਦੇ ਆ ਜਿਹੜੇ ਕਿ ਸਾਡੀ ਮੈਮਰੀ ਨੂੰ ਮੇਨ ਫੰਕਸ਼ਨ ਕਰਦੇ ਆ।
0: ਜੀ ਡਾਕਟਰ ਸਾਹਿਬ, ਤੁਸੀਂ ਕਿਹਾ ਕਿ ਸਟੇਜਿਸ ਇਹਦੀਆਂ ਬਹੁਤ ਸਾਰੀਆਂ ਨੇ, ਪਹਿਲੀ ਸਟੇਜ ਦੇ ਉੱਤੇ ਹੀ ਪਕੜ ਲਈ ਜਾਏ ਤਾਂ ਕੁਝ ਹੱਦ ਤੱਕ ਜਿਹੜਾ ਪ੍ਰੋਲੋਂਗ ਕੀਤੀ ਜਾ ਸਕਦੀ ਹੈ। ਕੀ ਇੱਦਾਂ ਦੀ ਕੋਈ ਥੈਰੇਪੀਜ਼ ਵੀ ਹੈਗੀਆਂ ਜਿਨ੍ਹਾਂ ਨਾਲ ਅਸੀਂ ਇਸ ਰੋਗ ਨੂੰ ਰੋਕ ਸਕਦੇ ਹਾਂ ਜਾਂ ਕੋਈ ਇਹਦਾ ਪ੍ਰੋਲੋਂਗ ਕਰ ਸਕਦੇ ਹਾਂ, ਇਹਨੂੰ ਲੰਬਾ ਕਰ ਸਕਦੇ ਹਾਂ?
1: ਬਿਲਕੁਲ ਜੀ, ਨੈਚੁਰਲ ਵੇ ਨਾਲ ਵੀ ਬਹੁਤ ਸਾਰੇ ਇਹਦੇ ਟ੍ਰੀਟਮੈਂਟਸ ਹੈ। ਉਹ ਇਹ ਹੈ ਕਿ ਅਗਰ ਪੇਸ਼ੈਂਟਸ ਖਾਸ ਕਰਕੇ ਡਾਇਟ ਤੇ ਧਿਆਨ ਦੇ ਆਪਣਾ, ਸ਼ੂਗਰ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਰੱਖੇ, ਡਾਇਟ ਦੇ ਵਿੱਚ ਵੀ ਜਿਹੜੇ ਐਂਟੀ ਆਕਸੀਡੈਂਟਸ ਫਰੂਟਸ ਹੁੰਦੇ ਆ ਆਪਣੇ, ਜਿਹੜੇ ਕਿ ਸਿਟਰਸ ਫਰੂਟਸ ਜਿੱਦਾਂ ਕਿ ਆਪਣਾ ਔਰੇਂਜਸ ਹੋ ਗਏ, ਮੌਸਮੀ ਹੋ ਗਈ, ਠੀਕ ਹੈ, ਐਂਡ ਨਾਲ ਨਟਸ ਹੋ ਗਏ ਜਿੱਦਾਂ ਬਦਾਮ ਅਖਰੋਟ ਹੋ ਗਿਆ, ਜਾਂ ਕੁਛ ਗ੍ਰੀਨ ਲੀਫੀ ਵੈਜੀਟੇਬਲਸ ਜਿੱਦਾਂ ਕਿ ਹਰੇ ਪੱਤੇ ਦੀਆਂ ਸਬਜ਼ੀਆਂ, ਉਹ ਲੈਣ ਨਾਲ ਦਿਮਾਗ ਥੋੜਾ ਬੈਟਰ ਰਹਿੰਦਾ, ਦਿਮਾਗ ਦੇ ਸੈਲਸ ਲਈ ਬੈਟਰ ਰਹਿੰਦੀ ਹੈ। ਤੇ ਦੂਸਰਾ, ਇੱਕ ਡੇਲੀ ਦੀ ਰੂਟੀਨ ਤੇ ਅੱਧੇ ਘੰਟੇ ਦੀ ਵਾਕ ਮਿਨੀਮਮ ਹੋਣੀ ਚਾਹੀਦੀ ਹੈ, ਕੁਛ ਐਕਸਰਸਾਈਜ਼ ਹੋਣੀ ਚਾਹੀਦੀ ਹੈ, ਤੇ ਦਿਮਾਗ ਦੀ ਵੀ ਐਕਸਰਸਾਈਜ਼ ਹੋਣੀ ਚਾਹੀਦੀ ਹੈ, ਖਾਸ ਕਰਕੇ ਉਸ ਏਜ ਗਰੁੱਪ ਵਾਸਤੇ ਜਿਹੜੇ ਕਿ ਜਿੱਦਾਂ ਪੋਸਟ ਰਿਟਾਇਰਮੈਂਟ ਬਿਲਕੁਲ ਹੀ ਘਰ 'ਚ ਆ ਜਾਂਦੇ ਹੈ, ਉਹ ਆਪਣਾ ਸਾਰਾ ਕੁਛ ਕੰਮ ਕਰਨਾ ਛੱਡ ਦਿੰਦੇ ਹੈ, ਉਹਨਾਂ ਨੂੰ ਕੁਛ ਹੁਣ ਤਾਂ ਇਹ ਆਪਾਂ ਕਹਿੰਦੇ ਹਾਂ ਕਿ ਤੁਸੀਂ ਕੁਛ ਜੁਆਇਨ ਕਰ ਲਓ, ਕੁਛ ਕੋਰਸਿਸ ਕਰ ਲਓ, ਐਕਸਟਰਾ ਕੋਰਸਿਸ ਕਰ ਲਓ,
0: ਮਤਲਬ ਕਿ ਕੋਈ ਨਾ ਕੋਈ ਰੁਝੇਵਾ ਰੱਖੋ, ਜ਼ਰੂਰ ਰੱਖਣਾ,
1: ਤਾਂ ਕਿ ਬ੍ਰੇਨ ਵਰਕ ਕਰਦਾ ਰਹੇ ਤੇ ਡਿਮੈਂਸ਼ੀਆ ਨਾ ਆਏ।
0: ਹਾਂ, ਤਾਂ ਕਿ ਤੁਹਾਡੇ ਦਿਮਾਗ ਦੀ ਕਸਰਤ ਜਿਹੜੀ ਹੈ ਉਹ ਹੁੰਦੀ ਰਹੇ, ਕਿਉਂਕਿ ਆਮ ਦੇਖਣ 'ਚ ਆਇਆ ਕਿ ਬਜ਼ੁਰਗ ਜਿਹੜੇ ਨੇ ਘਰ ਆ ਕੇ ਬੈਠ ਜਾਂਦੇ ਨੇ ਔਰ ਉਸ ਤੋਂ ਬਾਅਦ ਆਪਣੇ ਬ੍ਰੇਨ ਨੂੰ ਬਿਲਕੁਲ ਵੀ ਯੂਜ਼ ਨਹੀਂ ਕਰਦੇ, ਕਿਤੇ ਨਾ ਕਿਤੇ ਆਪਣਾ ਦਿਮਾਗ ਜਿਹੜਾ ਹੈ ਉਹਨੂੰ ਲਗਾ ਕੇ ਰੱਖਣਾ ਚਾਹੀਦਾ ਤਾਂ ਕਿ ਤੁਹਾਡੇ ਕੋਲ ਇਹ ਬਿਮਾਰੀ ਆਈ ਨਾ। ਅੱਛਾ ਡਾਕਟਰ ਸਾਹਿਬ, ਇਸ ਉਮਰ ਦੇ ਵਿੱਚ ਜਾਂ ਇਸ ਤੋਂ ਥੋੜ੍ਹਾ ਜਿਹਾ ਪਹਿਲਾਂ ਨੀਂਦ ਦੀ ਪ੍ਰੋਬਲਮ ਜਿਹੜੀ ਹੈ ਉਹ ਸ਼ੁਰੂ ਹੋ ਜਾਂਦੀ ਹੈ, ਤੇ ਨੀਂਦ ਜੇ ਡਿਸਟਰਬ ਹੁੰਦੀ ਹੈ ਤਾਂ ਵੀ ਕੀ ਇਹ ਰੋਗ ਹੋ ਸਕਦਾ ਹੈ?
1: ਬਿਲਕੁਲ ਜੀ, ਜੇ ਨੀਂਦ ਪ੍ਰੋਪਰ ਨਾ ਹੋਵੇ, ਖਾਸ ਕਰਕੇ ਜੋ ਸਾਨੂੰ ਅੱਜ ਕੱਲ੍ਹ ਦੇਖਣ ਨੂੰ ਆ ਰਹੇ, ਬਹੁਤ ਸਾਰੇ ਪੇਸ਼ੈਂਟਸ ਫੋਨ ਦੇ ਯੂਜ਼ ਕਰਕੇ ਉਹਨਾਂ ਦਾ ਨੀਂਦ ਦਾ ਸਲੀਪ ਸਾਈਕਲ ਬਹੁਤ ਹੀ ਖਰਾਬ ਹੋ ਚੁੱਕਿਆ। ਫੋਨ ਕਰਕੇ ਉਹ ਜੋ 10 ਵਜੇ ਸੋ ਜਾਂਦੇ ਸੀਗੇ, ਅੱਜ ਕੱਲ੍ਹ ਹੁਣ 12, 1, 1, 2, 2 ਵਜੇ ਤੱਕ ਜਾਗਦੇ ਹੈ। ਉਹਦੇ ਨੀਂਦ ਨਾ ਪ੍ਰੋਪਰ ਹੋਣ ਕਰਕੇ ਤੇ ਫੋਨ ਦੀ ਬਹੁਤ ਜ਼ਿਆਦਾ ਵਰਤੋਂ ਹੋਣ ਕਰਕੇ ਦਿਮਾਗ ਦਾ ਅਟੈਂਸ਼ਨ ਸਪੈਨ ਘੱਟ ਜਾਂਦਾ ਹੈ, ਮੈਮਰੀ ਡਿਸਟਰਬੈਂਸਿਸ ਜ਼ਿਆਦਾ ਆ ਰਹੀਆਂ ਤੇ ਭੁੱਲਣ ਦੀਆਂ ਬਿਮਾਰੀਆਂ ਵੱਧ ਰਹੀਆਂ।
0: ਡਾਕਟਰ ਸਾਹਿਬ, ਮੈਂ ਕਈ ਮਰੀਜ਼ਾਂ ਨੂੰ ਦੇਖਿਆ ਜਿਹੜੇ ਕਿ ਅਲਜ਼ਾਈਮਰ ਦੇ ਰੋਗ ਹੈਗਾ ਉਹਨਾਂ ਨੂੰ, ਔਰ ਕਈਆਂ ਵਾਰ ਅਸੀਂ ਕਿਸੇ ਦੇ ਘਰ ਜਾਂਦੇ ਹਾਂ ਤੇ ਸਾਨੂੰ ਪਤਾ ਲੱਗਦਾ ਹੈ ਕਿ ਜੀ ਇਹਨਾਂ ਨੂੰ ਅਲਜ਼ਾਈਮਰ ਹੈ, ਤੇ ਔਰ ਉਹਨਾਂ ਦੇ ਪਰਿਵਾਰ ਤੋਂ ਸਾਨੂੰ ਸੁਣਨ ਨੂੰ ਮਿਲਦਾ ਕਿ ਸ਼ਾਮ ਨੂੰ ਇਹ ਬਹੁਤ ਜ਼ਿਆਦਾ ਚਿੜਚਿੜੇ ਹੋ ਜਾਂਦੇ ਨੇ, ਕਿਉਂਕਿ ਤੁਸੀਂ ਸਾਨੂੰ ਫੋਰਥ ਸਟੇਜ ਜਿਹੜੀ ਦੱਸੀ ਹੈ ਉਸ ਵੇਲੇ ਉਹਨਾਂ ਦੀ ਪ੍ਰੋਬਲਮ ਜਿਹੜੀ ਹੈ ਬਹੁਤ ਵੱਧ ਜਾਂਦੀ ਹੈ, ਇਹਦਾ ਕੀ ਕਾਰਨ ਹੈ ਕਿ ਸ਼ਾਮ ਨੂੰ ਹੀ ਕਿਉਂ ਬਦਲਾਵ ਆਉਂਦਾ?
1: ਇਹ ਇੱਕ ਸਪੈਸੀਫਿਕ ਸਾਈਨ ਹੈਗਾ ਜੋ ਕਿ ਆਪਾਂ ਅਲਜ਼ਾਈਮਰਸ ਦੇ ਵਿੱਚ ਦੇਖਦੇ ਹਾਂ, ਜਿੱਦਾਂ ਜਿੱਦਾਂ ਸ਼ਾਮ ਪੈਂਦੀ ਹੈ ਤੇ ਜਿੱਦਾਂ ਜਿੱਦਾਂ ਰਾਤ ਹੁੰਦੀ ਹੈ ਉਹ ਹੋਰ ਮੈਮਰੀ ਵੱਲੋਂ ਡਿਸਟਰਬ ਹੁੰਦੇ ਆ। ਉਹਦੇ ਵਿੱਚ ਬਹੁਤ ਸਾਰੇ ਕੁਛ ਕਾਰਨ ਲਿੰਕਡ ਹੈਗੇ ਆ, ਖਾਸ ਕਰਕੇ ਕੁਛ ਹਾਰਮੋਨਸ ਜਿਹੜੇ ਕਿ ਐਸੀਟਾਈਲ ਕੋਲੀਨ ਤੇ ਸਾਡੇ ਮੈਲੋਟੋਨਿਨ ਕੁਛ ਹਾਰਮੋਨਸ ਹੈਗੇ ਬ੍ਰੇਨ ਦੇ, ਉਹ ਜਿੱਦਾਂ ਜਿੱਦਾਂ ਰਾਤ ਹੁੰਦੀ ਹੈ ਉਹ ਹਾਰਮੋਨਸ ਕੁਛ ਹਾਰਮੋਨ ਘੱਟ ਜਾਂਦੇ ਹੈ ਤੇ ਉਹ ਅੱਗੇ ਹੀ ਪਹਿਲਾਂ ਘਟੇ ਹੁੰਦੇ ਹੈ ਤੇ ਫਿਰ ਹੋਰ ਪੇਸ਼ੈਂਟ ਡਿਸਟਰਬ ਹੋਣਾ ਸ਼ੁਰੂ ਹੋ ਜਾਂਦਾ ਮੈਮਰੀ ਵੱਲੋਂ, ਤੇ ਪਹਿਲਾਂ ਸਵੇਰ ਨੂੰ ਠੀਕ ਗੱਲਾਂ ਕਰ ਰਹੇ ਹੁੰਦੇ, ਰਾਤ ਨੂੰ ਜ਼ਿਆਦਾ ਡਿਸਟਰਬ ਗੱਲਾਂ ਕਰ ਰਹੇ ਹੁੰਦੇ। ਇਹ ਸਪੈਸੀਫਿਕ ਸਾਈਨ ਹੈ ਕਿ ਅਗਰ ਇੱਦਾਂ ਦਾ ਤੁਹਾਨੂੰ ਕਿਤੇ ਵੀ ਦਿਖੇ ਤੇ ਉਹ ਅਲਜ਼ਾਈਮਰ ਵੱਲ ਪੁਆਇੰਟ ਕਰਦਾ ਤੇ ਉਸ ਪੇਸ਼ੈਂਟ ਨੂੰ ਨਿਊਰੋ ਦੇ ਸਪੈਸ਼ਲਿਸਟ ਨੂੰ ਦਿਖਾਉਣਾ ਚਾਹੀਦਾ।
0: ਹਾਂ, ਉਸ ਵੇਲੇ ਤੁਹਾਨੂੰ ਜ਼ਰੂਰ ਡਾਕਟਰ ਕੋਲ ਲੈ ਕੇ ਜਾਣਾ ਚਾਹੀਦਾ। ਚਲੋ ਡਾਕਟਰ ਸਾਹਿਬ, ਜੇ ਇੱਕ ਵਾਰੀ ਕਿਸੇ ਨੂੰ ਘਰ ਦੇ ਵਿੱਚ ਅਲਜ਼ਾਈਮਰ ਰੋਗ ਹੋ ਹੀ

0: ਗਿਆ ਤੇ ਉਸ ਵੇਲੇ ਪਰਿਵਾਰ ਦਾ ਕੀ ਰੋਲ ਰਹਿੰਦਾ ਹੈ, ਪਰਿਵਾਰ ਨੂੰ ਕੀ ਕਰਨਾ ਚਾਹੀਦਾ ਹੈ ਤਾਂ ਕਿ ਉਹ ਜਿਹੜਾ ਰੋਗੀ ਹੈ ਉਹ ਥੋੜ੍ਹਾ ਜਿਹਾ ਠੀਕ ਰਹਿ ਸਕੇ।
1: ਪਰਿਵਾਰ ਨੂੰ ਇੱਕ ਇੱਦਾਂ ਦਾ ਇਨਵਾਇਰਮੈਂਟ ਕ੍ਰੀਏਟ ਕਰਨਾ ਚਾਹੀਦਾ ਹੈ ਕਿ ਜਿਹਦੇ ਵਿੱਚ ਪੇਸ਼ੈਂਟ ਕੁਛ ਦਿਮਾਗੀ ਤੌਰ 'ਤੇ ਵੀ ਰੁਝੇਵਾਂ ਰੱਖੇ, ਕੁਛ ਉਹਨਾਂ ਨੂੰ ਟਾਸਕ ਦਿੱਤੇ ਜਾਣ ਕਿ ਜਿੱਦਾਂ ਉਹਨਾਂ ਨੂੰ ਕਿਸੇ ਚੀਜ਼ 'ਚ ਬਿਜ਼ੀ ਕੀਤਾ ਜਾਵੇ, ਖਾਸ ਕਰਕੇ ਉਹਨਾਂ ਨੂੰ ਫਾਈਨੈਂਸਿਸ ਹੈਂਡਲ ਕਰਨ ਦਿੱਤੇ ਜਾ ਸਕਦੇ ਹੈ ਕੋਈ ਸੁਪਰਵਾਈਜ਼ ਵੇ ਨਾਲ, ਕਿ ਜਿੱਦਾਂ ਉਹਨਾਂ ਨੂੰ ਪੈਸੇ ਦਿੱਤੇ ਕਾਊਂਟ ਕਰਕੇ ਦੱਸੋ ਕਿੰਨੇ ਹੈ, ਫਿਰ ਅਗਰ ਉਹਨਾਂ ਨੂੰ ਨਿਊਜ਼ ਪੇਪਰ ਪੜ੍ਹਨ ਨੂੰ ਦਿੱਤਾ ਫਿਰ ਉਸ ਤੋਂ ਬਾਅਦ ਉਹਨਾਂ ਤੋਂ ਨਿਊਜ਼ ਪੁੱਛੀ ਕਿ ਕੀ ਅੱਜ ਹੋਇਆ, ਡੇਟ ਪੁੱਛਣਾ ਵਿੱਚ ਵਿੱਚ ਕਿ ਤਰੀਕ ਕੀ ਆ, ਅੱਜ ਮਹੀਨਾ ਕਿਹੜਾ ਚੱਲ ਰਿਹਾ ਹੈ, ਫਿਰ ਕੁਛ ਨਾ ਕੁਛ ਚੀਜ਼ 'ਚ ਬਿਜ਼ੀ ਰੱਖਣਾ, ਉਹਨਾਂ ਨੂੰ ਸੈਰ 'ਤੇ ਲੈ ਕੇ ਜਾਣਾ, ਅੱਧਾ ਘੰਟੇ ਦੀ ਮਿਨੀਮਮ ਵਾਕ ਕਰਾਉਣੀ, ਇਹ ਇੱਕ ਪਰਿਵਾਰ ਦਾ ਬਹੁਤ ਵੱਡਾ ਹਿੱਸਾ ਹੈ। ਫਿਰ ਸੈਕਿੰਡਲੀ ਉਹਨਾਂ ਦੀ ਡਾਇਟ ਨੂੰ ਪੂਰੇ ਤੌਰ 'ਤੇ ਦੇਖਦੇ ਰਹਿਣਾ ਤਾਂ ਕਿ ਉਹਨਾਂ ਦੀ ਡਾਇਟ ਦੇ ਵਿੱਚ ਕੋਈ ਫਰੂਟਸ, ਬਦਾਮ, ਅਖਰੋਟ, ਨਟਸ ਜਿਹੜੇ ਆਪਾਂ ਗੱਲ ਕੀਤੇ ਉਹ ਚੀਜ਼ ਨੂੰ ਵੀ ਪ੍ਰੋਪਰਲੀ ਦਿੱਤਾ ਜਾਏ। ਫਿਰ ਉਹਨਾਂ ਦੀ ਮੈਡੀਸਨਸ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਮੈਡੀਸਨਸ ਅਲਜ਼ਾਈਮਰ ਦੇ ਮਰੀਜ਼ ਕਿਉਂਕਿ ਭੁੱਲ ਜਾਂਦੇ ਆ, ਉਹ ਕਈ ਵਾਰੀ ਸਾਡੇ ਕੋਲ ਆਉਂਦੇ ਕਿ ਸ਼ੂਗਰ ਦੀਆਂ ਦੋ ਗੋਲੀਆਂ ਖਾ ਲਈਆਂ ਤੇ ਸ਼ੂਗਰ ਲੋਅ ਹੋ ਗਈ, ਉਹਨਾਂ ਨੂੰ ਨਹੀਂ ਪਤਾ ਲੱਗਦਾ, ਤੇ ਉਹਨਾਂ ਦੀ ਦਵਾਈਆਂ ਦਾ ਵੀ ਬਹੁਤ ਚੰਗੇ ਤਰੀਕੇ ਧਿਆਨ ਰੱਖਣਾ ਪੈਂਦਾ।
0: ਕਹਿਣ ਦਾ ਭਾਵ ਇਹ ਹੈ ਕਿ ਜਿਹੜਾ ਪਰਿਵਾਰ ਹੈ ਉਸ ਨੂੰ ਬਹੁਤ ਜ਼ਿਆਦਾ ਖਿਆਲ ਜਿਹੜਾ ਰੱਖਣਾ ਪੈਂਦਾ, ਬਹੁਤ ਜ਼ਰੂਰੀ ਜ਼ਿੰਮੇਵਾਰੀ ਹੈ ਜਿਹੜੀ ਉਹ ਪਰਿਵਾਰ ਦੇ ਉੱਪਰ ਆ ਜਾਂਦੀ ਹੈ, ਪਰਿਵਾਰ ਨੂੰ ਹੀ ਦੇਖਭਾਲ ਜਿਹੜੀ ਆ ਉਹ ਕਰਨੀ ਪੈਂਦੀ ਹੈ। ਤੁਸੀਂ ਜਿਹੜੀ ਫੋਰਥ ਸਟੇਜ ਦੱਸੀ ਸੀ ਕਿ ਉਹ ਆਪਣੇ ਘਰ ਦਾ ਰਾਹ ਵੀ ਭੁੱਲ ਜਾਂਦਾ ਕਈ ਵਾਰੀ, ਉਹਨੂੰ ਇੱਥੇ ਤੱਕ ਹੋ ਜਾਂਦਾ, ਉਸ ਵੇਲੇ ਜਿਹੜਾ ਘਰ ਦਾ ਇੱਕ ਮੈਂਬਰ ਹੈ ਉਹ ਬਹੁਤ ਜ਼ਿਆਦਾ ਸਟ੍ਰੈਸ 'ਚ ਆ ਜਾਂਦਾ, ਉਸ ਵੇਲੇ ਘਰ ਦੇ ਮੈਂਬਰ ਨੂੰ ਕੀ ਕਰਨਾ ਚਾਹੀਦਾ? ਹੋ ਸਕਦਾ ਕਿ ਘਰ ਦੇ ਮੈਂਬਰ ਨੂੰ ਕੋਈ ਗੁੱਸਾ ਹੀ ਆਉਂਦਾ ਹੋਵੇ ਕਿ ਇਹ ਕੀ ਕਰ ਰਿਹਾ, ਤੁਸੀਂ ਕੀ ਸੁਝਾਅ ਦੇਣਾ ਚਾਹੋਗੇ?
1: ਦੇਖੋ, ਪੇਸ਼ੈਂਟਸ ਹੀ ਆਪਾਂ ਘਰ ਦੇ ਮੈਂਬਰਸ ਨੂੰ ਸਮਝਾਉਂਦੇ ਹਾਂ ਕਿ ਇਹ ਇੱਕ ਬਿਮਾਰੀ ਦਾ ਹੀ ਹਿੱਸਾ ਹੈ, ਇਹ ਉਹ ਜਾਣ ਬੁੱਝ ਕੇ ਨਹੀਂ ਕਰ ਰਹੇ ਪੇਸ਼ੈਂਟ, ਇਸ ਲਈ ਉਹਨਾਂ ਨੂੰ ਪੇਸ਼ੈਂਸ ਰੱਖਣੀ ਬਹੁਤ ਜ਼ਰੂਰੀ ਹੁੰਦੀ ਹੈ। ਕਰੇ ਕੇਅਰਟੇਕਰ ਵੀ ਆਪਾਂ ਅਰੇਂਜ ਕਰ ਸਕਦੇ, ਬਟ ਇਹ ਹੈ ਕਿ ਇਹ ਬਹੁਤ ਮੁਸ਼ਕਿਲ ਹੈ ਫੋਰ ਫੈਮਿਲੀ, ਕਿਉਂਕਿ ਜਿੱਦਾਂ ਜਿੱਦਾਂ ਸਟੇਜ ਵੱਧਦੀ ਰਹਿੰਦੀ ਹੈ ਉਹ ਹੋਰ ਡਿਸਟਰਬ, ਉਹ ਫੈਮਿਲੀ ਨੂੰ ਵੀ ਸਾਰੀ ਨੂੰ ਡਿਸਟਰਬ ਕਰਦੇ ਹੈ ਪੇਸ਼ੈਂਟਸ, ਬਟ ਜਿੰਨਾ ਪੇਸ਼ੈਂਸ ਰੱਖ ਕੇ ਉਹਨਾਂ ਨੂੰ ਟ੍ਰੀਟ ਕਰ ਸਕਣ ਉਹਨਾਂ ਅੱਛਾ।
0: ਬਹੁਤ ਹੀ ਵਧੀਆ ਗੱਲ ਹੈ ਡਾਕਟਰ ਸਾਹਿਬ। ਡਾਕਟਰ ਸਾਹਿਬ, ਹਰ ਵਰੇ ਕੋਈ ਨਾ ਕੋਈ ਇਸ ਅਲਜ਼ਾਈਮਰ ਡੇ ਦਾ ਥੀਮ ਵੀ ਆਉਂਦਾ ਹੈ ਨਾ, ਇਸ ਵਰੇ ਦਾ ਥੀਮ ਤੁਸੀਂ ਕੀ ਦੱਸੋਗੇ ਕਿ ਇਸ ਵਰੇ ਥੀਮ ਕੀ ਹੈ?
1: ਇਸ ਵੇਲੇ ਦਾ ਥੀਮ ਜਿਹੜਾ ਹੈ ਉਹ ਹੈ ਦ ਅਰਲੀਅਰ ਯੂ ਨੋ ਦ ਮੋਰ ਯੂ ਕੈਨ ਡੂ, ਮਤਲਬ ਜਿੰਨਾ ਜਲਦੀ ਸਾਨੂੰ ਪਤਾ ਲੱਗ ਸਕੇ ਓਨਾ ਅਸੀਂ ਜਲਦੀ ਟ੍ਰੀਟ ਕਰ ਸਕਦੇ ਹਾਂ ਅਤੇ ਪੇਸ਼ੈਂਟਸ ਨੂੰ ਉਸ ਸਟੇਜ 4 ਤੋਂ ਬਚਾ ਕੇ ਰੱਖ ਸਕਦੇ ਹਾਂ।
0: ਬਿਲਕੁਲ ਜੀ, ਔਰ ਇਹ ਬਹੁਤ ਹੀ ਜ਼ਰੂਰੀ ਹੈ ਕਿ ਜਦੋਂ ਹੀ ਤੁਹਾਨੂੰ ਸੰਕੇਤ ਮਿਲਣ, ਜਦੋਂ ਹੀ ਤੁਹਾਨੂੰ ਪਤਾ ਲੱਗੇ ਕਿ ਇਸ ਨੂੰ ਕੁਝ ਭੁੱਲਣ ਦੀ ਬਿਮਾਰੀ ਹੈ ਜਿਹੜੀ ਉਹ ਹੋ ਗਈ ਹੈ, ਅਤੇ ਤੁਸੀਂ ਆਪਣੇ ਪਰਿਵਾਰ ਦੇ ਨਾਲ ਮਿਲ ਕੇ ਉਸ ਰੋਗੀ ਨੂੰ ਡਾਕਟਰ ਕੋਲ, ਜਿਹੜਾ ਨਿਊਰੋਲੋਜਿਸਟ ਹੈ, ਦਿਮਾਗ ਦੇ ਰੋਗਾਂ ਦਾ ਮਾਹਿਰ ਡਾਕਟਰ ਹੈ, ਉਸ ਕੋਲ ਲੈ ਕੇ ਜਾਓ, ਔਰ ਤੁਸੀਂ ਆਪ ਵੀ ਸਬਰ ਰੱਖੋ, ਸੰਤੋਖ ਰੱਖੋ ਤਾਂ ਕਿ ਉਸ ਨੂੰ ਕੋਈ ਪ੍ਰੋਬਲਮ ਨਾ ਆਏ। ਡਾਕਟਰ ਤਿਰਮਾਨ ਸਿੰਘ ਸਿਕੰਦ, ਤੁਸੀਂ ਸਾਡੇ ਸਟੂਡੀਓ ਵਿੱਚ ਆਏ, ਸਾਡੇ ਨਾਲ ਬਹੁਤ ਹੀ ਅਹਿਮ ਵਿਸ਼ੇ ਦੇ ਉੱਤੇ ਗੱਲ ਕੀਤੀ ਕਿ ਅਲਜ਼ਾਈਮਰ ਰੋਗ ਕੀ ਹੁੰਦਾ, ਇਹਦੇ ਲੱਛਣ ਕੀ ਨੇ, ਔਰ ਕਿਸ ਤਰ੍ਹਾਂ ਅਸੀਂ ਇਸ ਤੋਂ ਨਿਜਾਤ ਤਾਂ ਨਹੀਂ ਕਹਿ ਸਕਦੇ ਪਰ ਅਸੀਂ ਇਹਨੂੰ ਥੋੜ੍ਹਾ ਜਿਹਾ ਲੰਬਾ ਕਰ ਸਕਦੇ ਹਾਂ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ ਜੀ।
2: ਸਰ ਜੀ, ਬਹੁਤ ਹੀ ਵਧੀਆ ਜਾਣਕਾਰੀ। ਤੇ ਦੇਖੋ, ਇਹ ਜੋ ਅਸੀਂ ਗੱਲ ਕੀਤੀ ਹੈ ਕਿ ਭੁੱਲਣਾ ਸ਼ਾਇਦ ਅਸੀਂ ਇਸਨੂੰ ਬਹੁਤ ਹੀ ਨੋਰਮਲ ਚੀਜ਼ ਸਮਝਦੇ ਹਾਂ, ਪਰ ਇਸ ਦੀਆਂ ਕਿੰਨੀਆਂ ਖਤਰਨਾਕ ਸਟੇਜਸ ਵੀ ਹੋ ਸਕਦੀਆਂ ਨੇ।
3: ਬਿਲਕੁਲ ਜੀ, ਤੇ ਇਹ ਤਾਂ ਸੀਗੇ ਡਾਕਟਰ ਤ੍ਰਿਮਾਨ ਸਿੰਘ ਸਿਕੰਦ ਜੀ, ਉਹਨਾਂ ਨੇ ਸਾਨੂੰ ਵਡਮੁੱਲੀ ਜਾਣਕਾਰੀ ਦਿੱਤੀ ਕਿ ਅਲਜ਼ਾਈਮਰ ਕਿੱਦਾਂ ਹੁੰਦਾ ਤੇ ਅਸੀਂ ਇਸ ਤੋਂ ਕਿਸ ਤਰ੍ਹਾਂ ਛੁਟਕਾਰਾ, ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਬਿਲਕੁਲ ਠੀਕ ਤਾਂ ਨਹੀਂ ਹੋ ਸਕਦਾ ਪਰ ਆਪਾਂ ਇਹਨੂੰ ਧਿਆਨ ਅਗਰ ਦੇਈਏ ਤੇ ਇਹਨੂੰ ਟਾਈਮਲੀ ਰਹਿੰਦੇ ਹੋਏ ਠੀਕ ਜ਼ਰੂਰ ਕਰ ਸਕਦੇ ਹਾਂ।
2: ਐਕਚੁਅਲੀ ਇੱਕ ਸਟੱਡੀ ਆਈ ਸੀ ਜਿਸ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਜਿਹਨਾਂ ਚੀਜ਼ਾਂ ਨੂੰ ਤੁਸੀਂ ਪਿਆਰ ਕਰਦੇ ਹੋ ਜਾਂ ਫਿਰ ਜੋ ਤੁਹਾਡੇ ਸ਼ੌਕ ਨੇ ਜਿਹਨਾਂ ਵਿੱਚੋਂ ਕੋਈ ਸੰਗੀਤ ਵੀ ਹੈ, ਜੇਕਰ ਤੁਸੀਂ ਧਿਆਨ ਦੇ ਨਾਲ ਸੁਣਦੇ ਹੋ, ਕੁਝ ਸਮਾਂ ਰੋਜ਼ਾਨਾ ਉਸਨੂੰ ਦਿੰਦੇ ਹੋ ਨਾ, ਤੇ ਤੁਹਾਡੀ ਯਾਦਾਸ਼ ਵਧਾਉਣ ਦੇ ਵਿੱਚ ਇਹ ਬਹੁਤ ਵਧੀਆ ਸਾਬਿਤ ਹੁੰਦਾ ਹੈ।
3: ਮੈਂ ਤੇ ਆਪਣੀ ਯਾਦਾਸ਼ ਜ਼ਰੂਰ ਵਧਾਉਣੀ ਹੈ
2: ਜੀ। ਤੇ ਫਿਰ ਸੁਣਨੇ ਖੂਬਸੂਰਤ ਗੀਤ।

0: ਵਾਕਈ ਇਸ ਗੀਤ ਨੂੰ ਸੁਣ ਕੇ ਇੰਜ ਨਹੀਂ ਲੱਗਦਾ ਕਿ ਜਿਵੇਂ ਸਾਰੇ ਦੋ ਤਣਾਅ ਨੇ ਉਹ ਦੂਰ ਦੂਰ ਹੋ ਗਏ ਹੋਣ।
1: ਬਿਲਕੁਲ ਜੀ, ਵੈਸੇ ਅਸੀਂ ਤਾਂ ਹੀ ਕਰਕੇ ਤਾਂ ਕਹਿੰਦੇ ਹਾਂ ਜਿਹੜੇ ਗੀਤ ਸੰਗੀਤ ਹੁੰਦਾ ਹੈ ਉਹ ਰੂਹ ਦੀ ਖੁਰਾਕ ਹੁੰਦੇ ਨੇ, ਤੇ ਜਿਵੇਂ ਸਮਾਂ ਹੈ ਨਾ ਬਨ ਜਿਹਾ ਜਾਂਦਾ ਹੈ ਔਰ ਆਪਾਂ ਗੁੰਮ ਹੋ ਜਾਂਦੇ ਹਾਂ ਉਹਨਾਂ ਦੇ ਅਲਫਾਜ਼ ਸੁਣ ਕੇ, ਔਰ ਕਿਤੇ ਨਾ ਕਿਤੇ ਸਾਰੇ ਜਾਣੇ ਆਪਣੇ ਸਜਨ ਦੇ ਨਾਲ ਉਹਨੂੰ ਕੋਰਲੇਟ ਵੀ ਜ਼ਰੂਰ ਕਰ ਰਹੇ ਹੋਣਗੇ।
0: ਤੇ ਇਸਨੂੰ ਇਹ ਗੀਤਾਂ ਨੂੰ ਸੁਣ ਕੇ ਇੰਝ ਵੀ ਮਹਿਸੂਸ ਹੁੰਦਾ ਹੈ ਕਿ ਇਹ ਕਿੰਨਾ ਜ਼ਰੂਰੀ ਹਿੱਸਾ ਨੇ ਸਾਡੀ ਜ਼ਿੰਦਗੀ ਦਾ। ਤੇ ਹੁਣ ਸਾਡੇ ਪ੍ਰੋਗਰਾਮ ਦਾ ਜੋ ਅਗਲਾ ਹਿੱਸਾ ਹੈ ਉਹ ਅੱਜ ਦਾ ਖਾਸ ਸੈਗਮੈਂਟ ਮਹਿਮਾਨ ਬਰੂਹਾਂ ਤੇ।
1: ਬਿਲਕੁਲ ਜੀ, ਮਹਿਮਾਨ ਬਰੂਹਾਂ ਦੇ ਤਹਿਤ ਤੁਹਾਨੂੰ ਅਸੀਂ ਰੂਬਰੂ ਕਰਵਾਉਂਦੇ ਹਾਂ ਉਹਨਾਂ ਸ਼ਖਸੀਅਤਾਂ ਦੇ ਨਾਲ, ਉਹਨਾਂ ਜੋੜਿਆਂ ਦੇ ਨਾਲ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਪੈਂਡਾ ਕੁਛ ਇਸ ਤਰੀਕੇ ਦੇ ਨਾਲ ਸਾਂਝ ਪਾ ਕੇ ਤੈਅ ਕੀਤਾ ਹੁੰਦਾ ਹੈ, ਬਾਕੀਆਂ ਵਾਸਤੇ ਇੱਕ ਰਸਤਾ ਦਿਖਾਉਣ ਦਾ ਇੱਕ ਨਵਾਂ ਇੱਕ ਜ਼ਰੀਆ ਜਿਹਾ ਬਣ ਜਾਂਦਾ ਹੈ।
0: ਤੇ ਅੱਜ ਇਸ ਸਿਲਸਿਲੇ ਤਹਿਤ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਕਮਲ ਕੁਮਾਰ ਭਾਸਕਰ ਤੇ ਮੀਨਾਕਸ਼ੀ ਭਾਸਕਰ ਹੁਣ ਦੇ ਨਾਲ। ਆਓ ਸੁਣਦੇ ਹਾਂ ਜੀ
2: ਮਹਿਮਾਨ ਬਰੂਹਾਂ ਤੇ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਵੀ ਅੱਜ ਜਿਸ ਜੋੜੀ ਨੂੰ ਇਸ ਪ੍ਰੋਗਰਾਮ 'ਚ ਅਸੀਂ ਦਾਵਤ ਦਿੱਤੀ ਹੈ ਉਹਨਾਂ ਦਾ ਨਾਮ ਹੈ ਕਮਲ ਕੁਮਾਰ ਭਾਸਕਰ ਤੇ ਮੀਨਾਕਸ਼ੀ ਭਾਸਕਰ। ਕਮਲ ਕੁਮਾਰ ਭਾਸਕਰ ਜੀ ਡਿਪਟੀ ਡਾਇਰੈਕਟਰ AR ਯੂਨਿਟ ਦੂਰਦਰਸ਼ਨ ਜਲੰਧਰ ਰਿਟਾਇਰ ਹੋਏ ਨੇ, ਤੁਹਾਡਾ ਦੋਨਾਂ ਦਾ ਬਹੁਤ ਬਹੁਤ ਸਵਾਗਤ ਤੇ ਜੀ ਆਇਆਂ ਨੂੰ ਮਹਿਮਾਨ ਬਰੂਹਾਂ ਤੇ ਪ੍ਰੋਗਰਾਮ ਵਿੱਚ। ਮੀਨਾਕਸ਼ੀ ਜੀ, ਅਸੀਂ ਨਾ ਆਪਣੇ ਸਫਲ ਜੋੜਿਆਂ ਵਾਸਤੇ ਇੱਕ ਘਿਓ ਦੀ ਕਟੋਰੀ ਛੁਪਾ

0: ਕੇ ਰੱਖੀ ਹੁੰਦੀ ਹੈ। ਤੇ ਭਾਸਕਰ ਜੀ ਜਿਹੜੀ ਸ਼ਾਦੀ ਹੋਈ ਸੀ ਆਪਣੀ ਮਰਜ਼ੀ ਨਾਲ ਕੀਤੀ ਸੀ ਕਿ ਘਰਦਿਆਂ ਨੇ ਲੜਕੀ ਪਸੰਦ ਕੀਤੀ ਸੀ?
1: ਸਾਡੇ ਰਿਸ਼ਤੇਦਾਰ ਸੀ ਵਿੱਚ ਹੀ ਤੇ ਖਾਸ ਤੌਰ ਸਾਡੇ ਮਾਮਾ ਜੀ ਸੀ
0: ਜੀ
1: ਤੇ ਉਹਨਾਂ ਦੇ ਮੈਂ ਜਾਣ ਪਛਾਣ ਦੇ ਸੀ ਕੁਛ ਤੇ ਉਹਨਾਂ ਨੇ ਗੱਲਬਾਤ ਕੀਤੀ ਤੇ ਗੱਲਬਾਤ ਅੱਗੇ ਚੱਲੀ ਚੱਲ ਪਈ
0: ਜੀ
1: ਨਾਲ ਨਾਲ ਫਿਰ ਵਿਆਹ ਦੀਆਂ ਗੱਲਾਂ ਸ਼ੁਰੂ ਹੋ ਗਈਆਂ।
0: ਅੱਛਾ
1: ਤੇ ਇਹ ਮਤਲਬ ਇਹ ਕਹਿ ਸਕਦੇ ਹੋ ਕਿ ਸਾਡੇ ਰਿਸ਼ਤੇਦਾਰਾਂ ਦੇ ਵਿੱਚ ਪਹਿਮ ਕਰਕੇ ਹੀ
0: ਸ਼ਾਦੀ
1: ਹੋਈ ਹੈ।
0: ਤੇ ਮੀਨਾਕਸ਼ੀ ਜੀ ਪਹਿਲਾਂ ਵੀ ਜੋਬ ਕਰਦੇ ਸਨ ਕਿ ਸ਼ਾਦੀ ਤੋਂ ਬਾਅਦ ਜੋਬ ਕਰਨੀ ਸ਼ੁਰੂ ਕੀਤੀ ਤੁਸੀਂ ਮੀਨਾਕਸ਼ੀ ਜੀ?
2: ਮੈਂ ਪਹਿਲਾਂ ਹੀ ਜੋਬ ਕਰਦੀ ਸੀ ਜੀ। ਮੈਂ ਜਦੋਂ ਕਾਲਜ ਤੋਂ ਐਮਕੋਮ ਕਰਕੇ ਨਿਕਲੀ ਤੇ ਉਸ ਟਾਈਮ ਹੀ ਮੈਂ ਬੈਂਕ ਵਿੱਚ ਅਪੁਆਇੰਟ ਹੋ ਗਈ ਸੀ
0: ਜੀ।
2: ਤੇ ਮੈਰਿਜ ਤੋਂ ਪਹਿਲਾਂ ਮੈਂ ਜੋਬ ਕਰਦੀ ਸੀ।
0: ਮਾਇਕੇ ਕਿੱਥੇ ਨੇ ਤੁਹਾਡੇ?
2: ਮੇਰੇ ਪਟਿਆਲਾ ਜੀ।
0: ਤੇ ਭਾਸਕਰ ਜੀ ਤੁਸੀਂ ਜਲੰਧਰ ਨੂੰ ਬਿਲੋਂਗ ਕਰਦੇ ਹੋ?
1: ਨਹੀਂ, ਵੈਸੇ ਸਾਡਾ ਘਰ ਵੀ ਪਟਿਆਲਾ ਹੀ ਹੈ।
0: ਅੱਛਾ ਜੀ।
1: ਤੇ ਓਰੀਜਨਲੀ ਅਸੀਂ ਪੰਜਾਬ ਨੂੰ ਬਿਲੋਂਗ ਕਰਦੇ ਹਾਂ, ਪਰ ਪਾਪਾ ਦੀ ਸਰਵਿਸ ਐਕਚੁਅਲੀ ਸੀ ਯੂਪੀ ਸਾਈਡ ਵੱਲ, ਤੇ ਫਿਰ ਉੱਧਰ ਸਾਡੀ ਮੇਰਾ ਬਰੋਟਅਪ ਸਾਰਾ ਯੂਪੀ ਸਾਈਡ ਵੱਲ ਹੋਇਆ
0: ਜੀ।
1: ਤੇ ਨਾਲ ਦੀ ਨਾਲ ਫਿਰ ਮੇਰੀ ਜੋਬ ਲੱਗੀ ਤੇ ਪਹਿਲੀ ਜੋਬ ਮੇਰੀ ਕਲਕੱਤਾ ਲੱਗੀ। ਐਟ ਦੀ ਏਜ ਆਫ 23 ਮੈਂ ਫਿਰ ਕਲਕੱਤਾ ਜੁਆਇਨ ਕਰ ਲਿਆ ਸੀ। ਉਹ ਪਹਿਲਾਂ ਮੈਂ ਮਿਨਿਸਟਰੀ ਆਫ ਲੇਬਰ ਚ ਸੀ।
0: ਅੱਛਾ ਜੀ।
1: ਲੇਬਰ ਬਿਊਰੋ ਇੱਕ ਡਿਪਾਰਟਮੈਂਟ ਹੈ ਜਿਹੜਾ ਪ੍ਰਾਈਸ ਇੰਡੈਕਸ ਬਣਾਉਂਦਾ ਹੈ
0: ਜੀ,
1: ਤੇ ਉਸ ਡਿਪਾਰਟਮੈਂਟ ਚ ਮੈਨੂੰ ਪਹਿਲੀ ਜੋਬ ਮਿਲੀ ਸੀ
0: ਜੀ। ਮੀਨਾਕਸ਼ੀ ਜੀ ਕਹਿੰਦੇ ਨੇ ਕਿ ਜਦੋਂ ਕੁੜੀਆਂ ਵੱਡੀਆਂ ਹੁੰਦੀਆਂ ਨੇ ਤੇ ਸਹੇਲੀਆਂ ਸਹੇਲੀਆਂ ਇਕੱਠੀਆਂ ਹੋ ਕੇ ਆਪਣੇ ਭਾਵੀ ਪਤੀ ਦੀ ਤਸਵੀਰ ਖਿੱਚ ਲੈਂਦੀਆਂ ਨੇ, ਮੇਰਾ ਪਤੀ ਇਸ ਤਰੀਕੇ ਦਾ ਹੋਣਾ ਚਾਹੀਦਾ, ਤੁਹਾਡੀਆਂ ਉਮੀਦਾਂ ਦੇ ਖਰੇ ਉਤਰੇ ਸੀ ਭਾਸਕਰ ਜੀ?
2: ਬਿਲਕੁਲ ਜੀ।
0: ਅੱਛਾ,
2: ਮੈਂ ਕਹਿ ਸਕਦੀ ਹਾਂ ਕਿ ਜੋ ਮੈਂ ਸੋਚਿਆ ਸੀ ਉਸ ਤੋਂ ਮੈਨੂੰ ਕੁਛ ਜ਼ਿਆਦਾ ਹੀ ਮਿਲਿਆ। ਪਰਮਾਤਮਾ ਮੇਰੇ ਤੇ ਬਹੁਤ ਮਿਹਰਬਾਨ ਸੀ, ਮੈਂ ਜੋ ਕੁਛ ਨਹੀਂ ਵੀ ਸੋਚਿਆ ਸੀ ਉਹ ਵੀ ਮੈਨੂੰ ਮਿਲਿਆ।
0: ਅੱਛਾ ਜੀ। ਅੱਛਾ ਭਾਸਕਰ ਜੀ, ਕਹਿੰਦੇ ਨੇ ਕਿ ਪਤੀ ਨੂੰ ਖੁਸ਼ ਕਰਨ ਦਾ ਰਸਤਾ ਨਾ ਮੂੰਹ ਥਾਣੀ ਹੋ ਕੇ ਪੇਟ ਵਿੱਚ ਜਾਂਦਾ, ਯਾਨੀ ਕਿ ਖਾਣਾ ਜੇ ਸਵਾਦਲਾ ਸਵਾਦਲਾ ਪਤਨੀ ਬਣਾ ਦੇਵੇ ਤੇ ਪਤੀ ਦੇਵ ਖੁਸ਼ ਰਹਿੰਦੇ ਨੇ। ਮੀਨਾਕਸ਼ੀ ਜੀ ਵਧੀਆ ਜਿਹਾ ਕੀ ਬਣਾਉਂਦੇ ਨੇ?
1: ਐਕਚੁਅਲੀ ਇਹਨਾਂ ਦੀ ਸਪੈਸ਼ਲਿਟੀ ਜੋ ਪੰਜਾਬ ਦੇ ਰੈਸਿਪੀਜ਼ ਹੈ ਬਹੁਤ ਅੱਛੇ ਬਣਾਉਂਦੇ ਸੀ ਹੈ
0: ਜੀ।
1: ਤੇ ਮੈਂ ਕੋਈ ਐਸੀ ਸਬਜ਼ੀਆਂ ਖਾਂਦਾ ਵੀ ਨਹੀਂ ਸੀ ਜੋ ਮੈਂ ਇਹਨਾਂ ਦੇ ਹੱਥ ਤੇ ਬਣਾਈਆਂ ਹੋਈ ਖਾਣਾ ਸ਼ੁਰੂ ਕਰ।
0: ਮਸਲਨ
1: ਜਿਸ ਤਰ੍ਹਾਂ ਬੈਂਗਨ ਘੀਆ।
0: ਅੱਛਾ।
1: ਤੇ ਇਹ ਦੋ ਸਬਜ਼ੀਆਂ ਮੈਂ ਬਹੁਤ ਅਵੋਇਡ ਕਰਦਾ ਸੀ, ਜਦੋਂ ਸਬਜ਼ੀ ਬਣਦੀ ਮੈਂ ਖਾਂਦਾ ਹੀ ਨਹੀਂ ਸੀ, ਲੇਕਿਨ ਜਦੋਂ ਇਹਨਾਂ ਨੇ ਬਣਾਈਆਂ ਮੈਨੂੰ ਅੱਛਾ ਲੱਗਿਆ ਔਰ ਮੈਨੂੰ ਟੇਸਟ ਵੀ ਆਇਆ।
0: ਮੀਨਾਕਸ਼ੀ ਜੀ, ਕਦੀ ਇਹਨਾਂ ਨੇ ਵੀ ਤੁਹਾਨੂੰ ਕੁਛ ਬਣਾ ਕੇ ਖਵਾਇਆ ਕਿ ਸਾਰਾ ਕੁਛ ਤੁਸੀਂ ਉਹ ਬਣਾ ਕੇ ਖਵਾਉਂਦੇ ਹੋ?
2: ਨਹੀਂ ਜੀ, ਨਹੀਂ, ਇਹ ਬਹੁਤ ਅੱਛੇ ਕੁੱਕ ਨੇ, ਕਿਉਂਕਿ ਕੈਲਕਟਾ ਰਹੇ, ਮੈਡਰਾਸ ਰਹੇ ਤੇ ਉੱਥੇ ਮਜਬੂਰੀ ਸੀ ਖਾਣਾ ਬਣਾਉਣਾ
0: ਜੀ,
2: ਕਿਉਂਕਿ ਬਾਹਰ ਖਾਣਾ ਉਹਨਾਂ ਅੱਛਾ ਵੀ ਨਹੀਂ ਮਿਲਦਾ ਔਰ ਇਹ ਜਿਸ ਤਰ੍ਹਾਂ ਅਸੀਂ ਪਿਓਰ ਵੈਜੀਟੇਰੀਅਨ ਹੈ ਤੇ ਮੈਂ ਤੇ ਕਹਿ ਸਕਦੇ ਕਿ ਹੀ ਇਜ਼ ਬੈਟਰ ਕੁੱਕ ਦੈਨ ਮੀ।
0: ਅੱਛਾ, ਤੇ ਇਹਨਾਂ ਦਾ ਬਣਾਇਆ ਸਭ ਤੋਂ ਸਵਾਦ ਤੁਹਾਨੂੰ ਕੀ ਲੱਗਦਾ?
2: ਸਾਂਬਰ ਵੜੇ।
0: ਅੱਛਾ, ਸਾਂਬਰ ਵੜੇ ਸਾਊਥ ਤੋਂ ਸਿੱਖ ਕੇ ਆਏ?
2: ਸਾਊਥ ਤੋਂ ਸਿੱਖ ਕੇ ਆਏ,
0: ਉਹ ਅਸੀਂ ਨਹੀਂ ਬਣਾ ਸਕਦੇ ਇੰਨੇ ਵਧੀਆ।
2: ਸਾਊਥ ਇੱਕ ਬਿਰਿਆਨੀ, ਨਮਕੀਨ ਚਾਵਲ, ਪੀਲੇ ਚਾਵਲ ਬਹੁਤ ਅੱਛੇ ਬਣਾਉਂਦੇ ਆ, ਸਪੈਸ਼ਲਿਸਟ ਹੀ ਹੈ। ਮੈਂ ਨਹੀਂ ਸੀ ਖਾਂਦੀ ਹੁੰਦੀ ਚਾਵਲ ਕਦੇ ਇਸ ਤਰ੍ਹਾਂ, ਪੰਜਾਬ ਚ ਚਾਵਲ ਇੰਨੇ ਬਹੁਤ ਪਸੰਦ ਵੀ ਨਹੀਂ ਕੀਤੇ ਜਾਂਦੇ
0: ਜੀ,
2: ਪਰ ਜਦੋਂ ਯੈਲੋ ਚਾਵਲ ਇਹਨਾਂ ਨੇ ਬਣਾਏ, ਜਿਹੜੇ ਪੀਲੇ ਚਾਵਲ ਕਹਿੰਦੇ ਆ, ਤੇ ਮੈਨੂੰ ਬਹੁਤ ਅੱਛੇ ਲੱਗੇ।
1: ਬਿਰਿਆਨੀ,
0: ਨਮਕੀਨ ਚਾਵਲ, ਬਿਰਿਆਨੀ ਬਹੁਤ ਅੱਛੀ ਬਣਾਉਂਦੇ,
2: ਬਹੁਤ ਅੱਛੀ ਬਣਾਉਂਦੇ।
0: ਕਹਿੰਦੇ ਨੇ ਕਿ ਜੇ ਪਤੀ ਨੂੰ ਖੁਦ ਖਾਣਾ ਬਣਾਉਣਾ ਆਉਂਦਾ ਹੋਵੇ ਨਾ ਤੇ ਪਤਨੀ ਦੀ ਬੁੱਕਤ ਥੋੜੀ ਜਿਹੀ ਘੱਟ ਜਾਂਦੀ, ਪੇਕੇ ਚੱਲੀਏ ਜਾ, ਕੋਈ ਗੱਲ ਨੀ ਕੋਈ ਗੱਲ ਨੀ, ਪਿੱਛੋਂ ਖਾਣਾ ਆਪੇ ਬਣ ਜਾਊਗਾ। ਕਦੀ ਏਦਾਂ ਤਾਂ ਨਹੀਂ ਹੋਇਆ?
2: ਨਹੀਂ ਨਹੀਂ, ਸਗੋਂ ਇਹਨਾਂ ਦੀ ਕੁਕਿੰਗ ਦੀ ਜਿਹੜੀ ਨੌਲੇਜ ਸੀ ਉਹ ਮੇਰੇ ਲਈ ਤੇ ਬਹੁਤ ਬੈਨੀਫਿਸ਼ੀਅਲ ਹੀ ਰਹੀ ਹੈ। ਕਿਸ ਤਰ੍ਹਾਂ ਮੇਰੀ ਜੋਬ ਸੀ, ਲੌਂਗ ਆਵਰ ਸੀ ਤੇ ਮੈਂ ਕਿਤੇ ਬਾਹਰ ਸਪੋਜ਼ ਟੂਰ ਤੇ ਵੀ ਜਾਣਾ ਹੈ ਜਾਂ ਕਿਤੇ ਮਾਇਕੇ ਵੀ ਜਾਣਾ ਹੈ ਤੇ ਮੈਨੂੰ ਇਹ ਦਿੱਕਤ ਨਹੀਂ ਸੀ ਹੁੰਦੀ, ਮੈਨੂੰ ਸੋਚਣਾ ਨਹੀਂ ਸੀ ਪੈਂਦਾ ਕਿ ਪਿੱਛੋਂ ਕੀ ਖਾਣ ਗਏ ਹੈ। ਮੇਰੀ ਚਿੰਤਾ ਮਤਲਬ 50% ਘੱਟ ਹੋ ਜਾਂਦੀ ਸੀ ਕਿ ਬੱਚੇ ਵੀ ਭੁੱਖੇ ਨਹੀਂ ਰਹਿਣਗੇ ਤੇ ਖੁਦ ਵੀ ਭੁੱਖੇ ਨਹੀਂ ਰਹਿਣਗੇ।
0: ਅੱਛਾ ਭਾਸਕਰ ਜੀ, ਜਦੋਂ ਮੈਡਮ ਨੇ ਕਿਹਾ ਕਿ ਕਦੀ ਟ੍ਰੇਨਿੰਗ ਆ ਗਈ ਜਾਂ ਕਦੇ ਦੂਰ ਦਰੇਡੇ ਜਾਣਾ ਪੈ ਗਿਆ, ਬੱਚੇ ਛੋਟੇ ਸਨ, ਦਿੱਕਤ ਆਈ ਹੋਣੀ ਹੈ?
1: ਹਾਂ, ਥੋੜੀ ਬਹੁਤ ਪ੍ਰੋਬਲਮ ਆਉਂਦੀਆਂ ਸੀ। ਪਹਿਲਾਂ ਤੇ ਅਸੀਂ ਬੱਚਿਆਂ ਨੂੰ ਕਰੈਚ ਹੀ ਰੱਖਿਆ ਕਈ, ਕਿਉਂਕਿ ਮੈਂ ਵੀ ਆਫਿਸ ਜਾਂਦਾ ਸੀ, ਬੈਂਕ ਜਾਣਾ ਤੇ ਅਸੀਂ ਕਰੈਚ ਲੱਭਦੇ ਸੀ, ਕੋਈ ਅੱਛੀ ਕਰੈਚ ਮਿਲ ਜਾਏ ਤੇ ਉਹ ਫਿਰ ਸਾਨੂੰ ਕੋਈ ਐਸਾ ਮਤਲਬ ਹੋ ਹੀ ਗਿਆ ਕੰਮ ਕਿ ਕਰੈਚ ਵਗੈਰਾ ਚ ਰੱਖਿਆ। ਜਦੋਂ ਬੱਚੇ ਥੋੜੇ ਡਿਪੈਂਡੈਂਟ ਹੋ ਗਏ ਫਿਰ ਉਹਨਾਂ ਨੂੰ ਤਿਆਰ ਵਗੈਰਾ ਕਰਨਾ ਜਾਂ ਉਹਨਾਂ ਨੇ ਇਕੱਲੇ ਅਗਰ ਮੰਨ ਲਓ ਮੀਟਿੰਗ ਚ ਜਾਂ ਕਿਸੇ ਆਪਣੇ ਆਫੀਸ਼ੀਅਲ ਟੂਰ ਤੇ ਜਾਣਾ ਹੋਏ ਤੇ ਜਾਂਦੇ ਸੀ ਤੇ ਫਿਰ ਬੱਚੇ ਮੈਂ ਉਹਨਾਂ ਨੂੰ ਡਿਪੈਂਡੈਂਟ ਬਣਾਇਆ ਹੋਇਆ ਸੀ ਇੰਨਾ ਕਿ ਆਪਣੇ ਸੈਲਫ ਤਿਆਰ ਵਗੈਰਾ ਹੋ ਜਾਂਦੇ ਤੇ ਖਾਣਾ ਵਾਲਾ ਮੈਂ ਪ੍ਰੀਪੇਅਰ ਕਰਦਾ।
0: ਬੱਚਿਆਂ ਨੇ ਕਦੀ ਇਹ ਤਾਂ ਨਹੀਂ ਕਿਹਾ ਸੀ ਮੰਮੀ ਅੱਜ ਖਾਣਾ ਰਹਿੰਦੇ, ਪਾਪਾ ਬਣਾਉਣਗੇ ਜ਼ਿਆਦਾ ਵਧੀਆ ਬਣਾਉਂਦੇ ਨੇ, ਏਦਾਂ ਕਦੀ ਹੋਇਆ ਮੀਨਾਕਸ਼ੀ ਜੀ?
2: ਬਹੁਤ ਵਾਰ।
0: ਤੇ ਬੱਚਿਆਂ ਨੂੰ ਵੀ ਖਾਣਾ ਬਣਾਉਣਾ ਸਿਖਾਇਆ ਤੁਸੀਂ ਦੋਨਾਂ ਲੜਕੀਆਂ ਨੂੰ?
2: ਹਾਂਜੀ,
0: ਦੋਨਾਂ ਨੂੰ ਵੀ ਖਾਣਾ ਬਣਾਉਣਾ
2: ਸਿਖਾਇਆ ਜੀ, ਬਣਾਉਣਾ ਸਿਖਾਇਆ ਉਹਨਾਂ ਨੂੰ ਵੀ।
0: ਵੈਸੇ ਤੇ ਸਾਰੇ ਸੁਣਨ ਵਾਲੇ ਜਾਣ ਹੀ ਚੁੱਕੇ ਹੋਣਗੇ ਕਿ ਦੋਨੇ ਬੜੇ ਸੌਫਟ ਸਪੋਕਨ ਨੇ, ਪਰ ਫਿਰ ਵੀ ਪੁੱਛਣਾ ਚਾਹਾਂਗੇ ਕਿ ਤੁਹਾਡੇ ਦੋਨਾਂ ਵਿੱਚੋਂ ਗੁੱਸਾ ਕਿਹਨੂੰ ਜ਼ਿਆਦਾ ਆਉਂਦਾ?

0: ਚ ਨਾ ਇਸ ਖੂਬਸੂਰਤ ਗੱਲਬਾਤ ਤੋਂ ਬਾਅਦ ਹੁਣ ਪ੍ਰੋਗਰਾਮ ਚ ਅਸੀਂ ਹਾਜ਼ਰ ਹਾਂ ਤੇ ਦੇਖੋ ਕਈ ਵਾਰ ਇੰਝ ਹੁੰਦਾ ਨਾ ਕਿ ਕੋਈ ਮਹਿਮਾਨ ਘਰ ਦੇ ਵਿੱਚ ਆਵੇ ਤੇ ਅਸੀਂ ਸਾਨੂੰ ਸਮਝ ਨਹੀਂ ਆਉਂਦਾ ਕੀ ਬਣਾਈਏ ਫਿਰ ਕਾਹਲੀ ਕਾਹਲੀ ਕੋਈ ਬਹੁਤ ਹੀ ਖੂਬਸੂਰਤ ਡਿਸ਼ ਬਣ ਜਾਂਦੀ ਹੁੰਦੀ ਹੈ
1: ਬਿਲਕੁਲ ਜੀ
0: ਸਾਡੇ ਕੋਲ ਸਮਾਂ ਹੁੰਦਾ ਕੀ ਹੈ
1: ਬਿਲਕੁਲ ਜੀ ਪਕਵਾਨ ਵੱਲ ਵਧਦੇ ਹਾਂ ਬਈ ਉਸ ਤੋਂ ਪਹਿਲਾਂ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗੀ ਪਕਵਾਨ ਦੇ ਵਾਸਤੇ ਸਮਾਨ ਜਦੋਂ ਮੈਂ ਲੈਣ ਗਈ ਨਾ ਬਾਜ਼ਾਰ ਤੇ ਮੈਂ ਪਲਾਸਟਿਕ ਦੀ ਥੈਲੀ ਦੇ ਵਿੱਚ ਉਹਨੇ ਪਾ ਕੇ ਮੈਨੂੰ ਦੇ ਦਿੱਤਾ ਤੇ ਮੈਂ ਉਹਨੂੰ ਕਿਹਾ ਬਈ ਨਾ ਬਈ ਨਾ ਪਲਾਸਟਿਕ ਦੇ ਜਿਹੜੇ ਥੈਲੀਆਂ ਨੇ ਇਹਨਾਂ ਦਾ ਇਸਤੇਮਾਲ ਨਹੀਂ ਕਰਨਾ ਕਿਉਂਕਿ ਇਹ ਬਹੁਤ ਹਾਨੀਕਾਰਕ ਨੇ ਧਰਤੀ ਵਾਸਤੇ ਸਾਡੇ ਵਾਸਤੇ ਤੇ ਫਿਰ ਮੈਂ ਆਪਣੇ ਵਾਸਤੇ ਨਾ ਕੱਪੜੇ ਦਾ ਇੱਕ ਥੈਲਾ ਨਾਲ ਲੈ ਕੇ ਗਈ ਸੀ ਉਹ ਚ ਪਵਾ ਕੇ ਸਬਜ਼ੀਆਂ ਲੈ ਆਈ ਤੇ ਸ਼ੁਰੂ ਕਰਦੇ ਹਾਂ ਰੈਸਪੀ
0: ਵਾਹ ਜੀ ਇਹ ਤਾਂ ਤੁਸੀਂ ਬਹੁਤ ਹੀ ਵਧੀਆ ਗੱਲ ਕੀਤੀ ਹੈ
1: ਜੀ ਪੂਨਮ ਜੀ ਤੇ ਅੱਜ ਦੀ ਰੈਸਪੀ ਹੈ ਮਸ਼ਰੂਮ ਦੋ ਪਿਆਜ਼ਾ ਤੇ ਫਟਾਫਟ ਵਧਦੇ ਆ ਉਹਦੇ ਬਾਅਦ ਤੇ ਇਹਦੇ ਵਾਸਤੇ ਸਾਨੂੰ ਸਮੱਗਰੀ ਜਿਹੜੀ ਚਾਹੀਦੀ ਹੈ
0: ਯਾਨੀ ਉਸ ਥੈਲੇ ਵਿੱਚ ਤੁਸੀਂ ਮਸ਼ਰੂਮ ਲੈ ਕੇ ਆਏ
1: ਜੀ ਜੀ ਬਿਲਕੁਲ ਬਿਲਕੁਲ ਜੀ ਉਹਦੇ ਵਿੱਚ ਸਾਨੂੰ ਚਾਹੀਦੀਆਂ ਖੁੰਬਾਂ ਚਾਹੀਦੀਆਂ ਤੇ 3 ਮੀਡੀਅਮ ਸਾਈਜ਼ ਦੇ ਪਿਆਜ਼ ਚਾਹੀਦੇ ਨੇ ਟਮਾਟਰ ਚਾਹੀਦੇ ਨੇ ਹਰੀਆਂ ਮਿਰਚਾਂ ਚਾਹੀਦੀਆਂ ਨੇ ਨਮਕ ਕਾਲੀ ਮਿਰਚ ਤੇ ਇੱਕ ਖਾਸ ਚੀਜ਼ ਅਸੀਂ ਇਸਤੇਮਾਲ ਕਰਾਂਗੇ ਉਹ ਹੈ ਸਰੋਂ ਦਾ ਤੇਲ ਅਸੀਂ ਇਸਤੇਮਾਲ ਕਰਨਾ
0: ਜੀ
1: ਰਿਫਾਈਨ ਦੇ ਵਿੱਚ ਅਸੀਂ ਇਹ ਨਹੀਂ ਬਣਾਉਣੇ ਤੇਜ ਪੱਤੇ ਹਰੀ ਇਲਾਇਚੀ ਮੋਟੀ ਇਲਾਇਚੀ ਤੇ 1 ਟੇਬਲ ਸਪੂਨ ਜੀਰਾ ਇਹ ਸਾਰੀਆਂ ਸਮੱਗਰੀ ਔਰ ਦਹੀਂ ਲੈਣਾ ਬਿਲਕੁਲ ਨਹੀਂ ਭੁੱਲਣਾ
0: ਠੀਕ ਹੈ
1: ਤੇ ਇਹ ਸਾਰੀ ਸਮੱਗਰੀ ਤੁਸੀਂ ਇੱਕ ਸਾਈਡ ਤੇ ਇਕੱਠੀ ਕਰਕੇ ਰੱਖ ਲਈ ਹੈ ਤੇ ਮਸ਼ਰੂਮ ਨੂੰ ਪਹਿਲਾਂ ਸਾਫ਼ ਕਰ ਲਓ ਤੁਸੀਂ ਪਾਣੀ ਦੇ ਨਾਲ ਚੰਗੀ ਤਰ੍ਹਾਂ ਧੋ ਲਓ ਕਿਉਂਕਿ ਕਈ ਵਾਰੀ ਮਸ਼ਰੂਮ ਦੇ ਉੱਤੇ ਕਾਲੇ ਕਾਲੇ ਜਿਹੇ ਡੋਟਸ ਜਿਹੇ ਲੱਗੇ ਹੁੰਦੇ ਨੇ ਜਦੋਂ ਖੇਤਾਂ ਦੇ ਵਿੱਚੋਂ ਆਉਂਦੀ ਹੈ ਤੇ ਉਹਨੂੰ ਸਾਫ਼ ਕਰਕੇ ਇੱਕ ਸਾਈਡ ਤੇ ਰੱਖ ਲਓ ਤੇ ਉਹਨੂੰ ਤੁਸੀਂ ਦੋ ਦੋ ਹਿੱਸਿਆਂ ਦੇ ਵਿੱਚ ਕੱਟ ਕੇ ਵੀ ਤਿਆਰ ਕਰਕੇ ਰੱਖ ਸਕਦੇ ਹੋ ਤੇ ਹੁਣ ਤੁਸੀਂ ਲੈ ਲਏ ਸੀਗੇ 3 ਪਿਆਜ਼ ਪਿਆਜ਼ਾਂ ਨੂੰ ਛਿਲ ਕੇ 1 ਪਿਆਜ਼ ਨੂੰ ਤੁਸੀਂ ਬਰੀਕ ਬਰੀਕ ਕੱਟਣਾ ਹੈ ਤੇ 2 ਪਿਆਜ਼ਾਂ ਨੂੰ 4 ਹਿੱਸਿਆਂ ਦੇ ਵਿੱਚ ਕੱਟ ਕੇ ਉਹਦੀ ਇੱਕ ਇੱਕ ਜਿਹੜੀ ਪੱਤੀ ਹੈ ਉਹਨੂੰ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਇੱਕ ਲੇਅਰ ਅਲੱਗ ਕਰ ਦੇਣੀ ਹੈ ਤਾਂ ਜੋ ਉਹ ਇੱਕ ਚੀਜ਼ ਚਿੱਲੀ ਦੀ ਤਰ੍ਹਾਂ ਜਿਸ ਤਰ੍ਹਾਂ ਅਸੀਂ ਇਸਤੇਮਾਲ ਕਰਦੇ ਹਾਂ ਨਾ ਉਦਾਂ ਦਾ ਬਣਾਉਣਾ ਤੇ ਉਹਦੇ ਵਿੱਚ ਸਾਨੂੰ ਚਾਹੀਦੇ ਨੇ 2 ਟਮਾਟਰ ਨਾਲ ਜਿਹੜੇ ਅਸੀਂ ਲਿੱਤੇ ਸੀ ਟਮਾਟਰ ਨੂੰ ਵੀ ਬਰੀਕ ਬਰੀਕ ਕੱਟ ਲੈਣਾ ਹੁਣ ਸਭ ਤੋਂ ਪਹਿਲਾਂ ਇੱਕ ਕੜਾਈ ਦੇ ਵਿੱਚ ਤੁਸੀਂ ਥੋੜਾ ਜਿਹਾ ਸਰੋਂ ਦਾ ਤੇਲ ਪਾ ਕੇ ਉਹਦੇ ਵਿੱਚ ਤੁਸੀਂ ਜਿਹੜੇ ਖੜੇ ਮਸਾਲੇ ਦੱਸੇ ਸੀ ਤੇਜ਼ ਪੱਤਾ ਹਰੀ ਇਲਾਇਚੀ ਮੋਟੀ ਇਲਾਇਚੀ ਤੇ ਜੀਰਾ ਉਹ ਪਾ ਕੇ ਹਲਕਾ ਜਿਹਾ ਦਰਦ ਫੜ ਜਾ ਉਹਨੂੰ ਮਤਲਬ ਥੋੜਾ ਜਿਹਾ ਸੁਨਹਿਰਾ ਜਿਹਾ ਜਿੱਦਾਂ ਕਹਿੰਦੇ ਹੋ ਜਾਂਦਾ ਤੇ ਉਸ ਤੋਂ ਬਾਅਦ ਜਿਹੜੇ ਪਿਆਜ਼ ਕੱਟੇ ਸੀਗੇ ਬਰੀਕ ਬਰੀਕ ਤੁਸੀਂ ਉਹ ਪਿਆਜ਼ ਪਾ ਦੇਣੇ ਨੇ ਔਰ ਗੈਸ ਨੂੰ ਲਗਾਤਾਰ ਚਲਦੇ ਹੋਏ ਕੜਛੀ ਚਲਾਉਂਦੇ ਰਹਿਣਾ ਤੇ ਜਦੋਂ ਤੱਕ ਉਹ ਸੁਨਹਿਰੇ ਨਹੀਂ ਹੋ ਜਾਂਦੇ ਤੇ ਇੱਕ ਚੀਜ਼ ਦਾ ਮੈਂ ਖਾਸ ਦੱਸਣਾ ਚਾਹਾਂਗੀ ਇਹਦੇ ਵਿੱਚ ਅਸੀਂ ਅਕਸਰ ਇਹ ਗਲਤੀ ਕਰਦੇ ਹਾਂ ਕਿ ਅਸੀਂ ਉਹਦੇ ਵਿੱਚ ਠੰਡਾ ਪਾਣੀ ਯਾਨੀ ਕਿ ਟੂਟੀ ਤੋਂ ਲੈ ਕੇ ਪਾਣੀ ਪਾ ਦਿੰਦੇ ਹਾਂ ਪਾਣੀ ਠੰਡਾ ਕਦੇ ਵੀ ਸਬਜ਼ੀਆਂ ਦੇ ਵਿੱਚ ਨਹੀਂ ਪਾਉਣਾ ਚਾਹੀਦਾ ਕੋਸਾ ਗੁਨਗੁਨਾ ਪਾਣੀ ਦਾ ਹੀ ਛਿੱਟਾ ਮਾਰਨਾ ਤੁਸੀਂ ਹੁਣ ਜਿਹੜੇ ਟਮਾਟਰ ਕੱਟੇ ਸੀਗੇ ਤੁਸੀਂ ਉਹ ਟਮਾਟਰ ਪਾ ਦੇਣੇ ਨੇ ਟਮਾਟਰ ਕੱਟ ਕੇ ਇਹਨੂੰ ਫਿਰ ਚੰਗੀ ਤਰ੍ਹਾਂ ਭੁੰਨਣਾ ਜਦ ਤੱਕ ਉਹ ਥੋੜਾ ਥੋੜਾ ਘਿਓ ਜਦੋਂ ਛੱਡਣਾ ਸ਼ੁਰੂ ਕਰ ਦੇ ਹੁਣ ਇਹਦੇ ਵਿੱਚ ਤੁਸੀਂ ਦਹੀਂ ਪਾ ਦੇਣਾ ਜਿਹੜਾ ਕਿ ਚੰਗੀ ਤਰ੍ਹਾਂ ਬੀਟ ਕੀਤਾ ਹੋਣਾ ਚਾਹੀਦਾ ਗੱਟਾਂ ਨਹੀਂ ਬਣੀਆਂ ਹੋਣੀਆਂ ਚਾਹੀਦੀਆਂ ਇਸ ਤੋਂ ਬਾਅਦ ਤੁਸੀਂ ਇਹਦੇ ਅੰਦਰ ਜਿਹੜੀ ਲਾਲ ਮਿਰਚ ਕਸ਼ਮੀਰੀ ਮਿਰਚ ਜਿਹੜੀ ਹੁੰਦੀ ਹੈ ਉਹ ਵਾਲੀ ਕਲਰ ਵਾਸਤੇ ਹਲਦੀ ਦਾ ਪਾਊਡਰ ਧਨੀਆ ਪਾਊਡਰ ਇਹ ਸਾਰਾ ਮਿਲਾ ਕੇ ਚੰਗੀ ਤਰ੍ਹਾਂ ਇਹਨੂੰ ਇੱਕ ਵਾਰੀ ਫਿਰ ਤੋਂ ਦੀ ਹਿਲਾਉਣਾ ਹੁਣ ਅਦਰਕ ਲਸਣ ਦੀ ਪੇਸਟ ਤੇ ਥੋੜੀ ਜਿਹੀ ਕਸੂਰੀ ਮੇਥੀ ਦਾ ਵੀ ਇਸਤੇਮਾਲ ਕਰਨਾ ਹੈ ਫਿਰ ਲਗਾਤਾਰ ਤੁਸੀਂ ਇਹਨੂੰ ਚਲਾਉਂਦੇ ਰਹੋ ਹੁਣ ਜਿਹੜੀ ਇੱਕ ਸਾਈਡ ਦੇ ਉੱਤੇ ਤੁਸੀਂ ਪਿਆਜ਼ਾਂ ਨੂੰ ਲੇਅਰਸ ਦੇ ਵਿੱਚ ਕੱਟਿਆ ਹੋਇਆ ਸੀਗਾ ਉਹ ਪਾ ਕੇ ਗੈਸ ਨੂੰ ਤੁਸੀਂ ਥੋੜਾ ਸਿਮ ਕਰ ਦਿਓ ਤੇ ਜਿਹੜੀਆਂ ਮਸ਼ਰੂਮ ਕੱਟੀਆਂ ਸੀਗੀਆਂ ਉਹਦੇ ਵਿੱਚ ਪਾ ਕੇ 10 ਮਿੰਟ ਵਾਸਤੇ ਇਹਨੂੰ ਪਕਾਓ ਤੇ ਮਸ਼ਰੂਮ ਦੋ ਪਿਆਜ਼ਾ ਬਣ ਕੇ ਤਿਆਰ ਨੇ
0: ਇਸ ਨੂੰ ਕੱਲ ਕੱਲ ਦੇ ਵਿੱਚ ਅਸੀਂ ਜੇਕਰ ਬਣਾਈਏ ਨਾ ਬਿਲਕੁਲ ਘੱਟ ਸਮਾਂ ਹੈ ਤਾਂ ਉਦੋਂ ਵੀ ਬੜੀ ਸਵਾਦਿਸ਼ਟ ਲੱਗਦੀ ਹੈ ਤਾਂ ਸੋ ਤੁਸੀਂ ਸਮੇਂ ਦਾ ਬੜਾ ਸਹੀ ਸਦਉਪਯੋਗ ਕੀਤਾ ਹੈ ਤੇ ਬਹੁਤ ਹੀ ਚੰਗੀ ਰੈਸਿਪੀ ਦੱਸੀ ਹੈ ਉਮੀਦ ਹੈ ਅੱਜ ਲੰਚ ਦੇ ਵਿੱਚ ਇਸ ਨੂੰ ਭੈਣ ਜ਼ਰੂਰ ਟਰਾਈ ਕਰਨਗੇ ਤੇ ਹੁਣ ਜਿਵੇਂ ਸਾਡੇ ਜਾਣ ਦਾ ਵੇਲਾ ਹੋ ਗਿਆ ਕੱਲ ਫਿਰ ਮਿਲਾਂਗੇ ਨਵੇਂ ਸਿਸਟਮ ਦੇ ਨਾਲ ਤੇ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੇ ਲਈ ਜੀ ਫਿਰ ਇਜਾਜ਼ਤ ਨਮਸਕਾਰ

0: ਹੁਣੇ ਤੁਸੀਂ ਸੁਣ ਰਹੇ ਸੀ ਪਰਿਵਾਰਿਕ ਪ੍ਰੋਗਰਾਮ ਵਸਦੇ ਵੇੜੇ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦੁਪਹਿਰ ਦਾ 1 ਵਜ ਰਿਹਾ, ਲੋ ਹੁਣ ਹਿੰਦੀ ਸਮਾਚਾਰ ਸੁਣੋ।
1: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਕਨਕਲਤਾ। स्वास्थ्य और परिवार कल्याण राज्य मंत्री अनुप्रिया पटेल ने कहा है कि बाजार में आने वाली या इस्तेमाल होने वाली दवाओं के दुष्प्रभावों और प्रतिकूल प्रतिक्रियाओं की निगरानी, मूल्यांकन और रोकथाम में भारत की यात्रा आत्मनिर्भरता का एक उल्लेखनीय

ਵਾਲੇ ਪ੍ਰੋਗਰਾਮ ਤੇ ਉਹਨਾਂ ਦੇ ਪ੍ਰਸਾਰਣ ਸਮੇਂ ਦੀ। ਹੁਣ ਤੋਂ ਥੋੜੀ ਦੇਰ ਬਾਅਦ 1:10 ਤੇ ਤੁਸੀਂ ਪ੍ਰਾਦੇਸ਼ਿਕ ਖਬਰਾਂ ਸੁਣੋਗੇ। ਸਵਾ 1 ਤੋਂ ਲੈ ਕੇ 2:15 ਤੱਕ ਪ੍ਰੋਗਰਾਮ ਸੁਣੋਗੇ ਫੌਜੀ ਵੀਰਾਂ ਲਈ। ਇਸ ਵਿਚ ਖਬਰਾਂ ਆਪਣੇ ਨਿਰਧਾਰਿਤ ਸਮੇਂ ਤੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਬਾਅਦ ਦੁਪਹਿਰ 2:30 ਲੋਕ ਗੀਤਾਂ ਦੇ ਪ੍ਰੋਗਰਾਮ ਰੰਗਲ ਧਰਤੀ ਤਹਿਤ ਅੱਜ ਤੁਸੀਂ ਪ੍ਰੇਮ ਮਸੀਹ ਤੇ ਸਾਥੀਆਂ ਵੱਲੋਂ ਲੋਕ ਗੀਤ ਸੁਣੋਗੇ। ਦੂਜੀ ਸਭਾ ਚ 4 ਦੀਆਂ ਮੁੱਖ ਖਬਰਾਂ ਤੋਂ ਬਾਅਦ 4:02 ਤੇ ਤੁਹਾਡੇ ਲਈ ਪ੍ਰੋਗਰਾਮ ਪੇਸ਼ ਕੀਤਾ ਜਾਏਗਾ ਸਦਾ ਬਹਾਰ ਗੀਤ। ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ ਤੇ ਸ਼ਾਮ 5:30 ਸਰਵਣ ਕਰੋਗੇ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਦਿਹਾਤੀ ਪ੍ਰੋਗਰਾਮ ਦਾ ਸਮਾਂ ਰਹੇਗਾ ਸ਼ਾਮ 6:30। ਅੱਜ ਇਸ ਵਿਚ ਕੰਮ ਦੀਆਂ ਗੱਲਾਂ, ਅੱਜ ਦੇ ਭਾਅ, ਆਲੂਆਂ ਦੀ ਕਾਸ਼ਤ, ਇਸ ਬਾਰੇ ਜਾਣਕਾਰੀ ਦੇਣਗੇ ਡਾਕਟਰ ਦਮਨਦੀਪ ਸਿੰਘ। ਇਸ ਤੋਂ ਇਲਾਵਾ ਝੋਨੇ ਦੀ ਵਾਢੀ ਲਈ ਕੰਬਾਈਨ ਦੀ ਵਰਤੋਂ, ਇਸ ਬਾਰੇ ਜਾਣਕਾਰੀ ਦੇਣਗੇ ਡਾਕਟਰ ਅੰਕਿਤ ਸ਼ਰਮਾ। ਕੱਲ ਦੇ ਪ੍ਰੋਗਰਾਮ ਮੌਸਮ ਦਾ ਹਾਲ ਤੇ ਗੀਤ ਸੰਗੀਤ ਵੀ ਸੁਣਾਇਆ ਜਾਏਗਾ। 7:10 ਤੇ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਜਨ ਸੇਵਾ ਸੇ ਦੇਸ਼ ਸੇਵਾ। 7:45 ਤੇ ਵਿਵਿਧਾ ਤਹਿਤ ਅੱਜ ਤੁਸੀਂ ਕਹਾਣੀ ਸੁਣੋਗੇ ਆਪਸ ਕੀ ਬਾਤ। ਕਹਾਣੀਕਾਰ ਹੋਣਗੇ ਡਾਕਟਰ ਕੁਲਭੂਸ਼ਣ ਕਾਲਰਾ। ਇਸ ਤੋਂ ਬਾਅਦ ਚੰਦ ਗਜ਼ਲਾਂ ਸਮਾਤ ਫਰਮਾਓਗੇ। ਰਾਤ 8:00 ਜ਼ਿੰਦਗੀ ਦੇ ਫਲਸਫਿਆਂ ਤੇ ਆਧਾਰਿਤ ਪ੍ਰੋਗਰਾਮ ਪੇਸ਼ ਕੀਤਾ ਜਾਏਗਾ ਜ਼ਿੰਦਗੀ ਹਸੀਨ ਹੈ। ਰਾਤ 8:30 ਤੁਸੀਂ ਪੰਜਾਬੀ ਖਬਰਾਂ ਸੁਣੋਗੇ। 8:40 ਦਾ ਸਮਾਂ ਰਹੇਗਾ ਪੰਜਾਬੀ ਗੀਤਾਂ ਦਾ। ਸਾਡੇ ਦਿੱਲੀ ਕੇਂਦਰ ਤੋਂ ਤੁਸੀਂ ਸੁਣੋਗੇ 8:45 ਤੇ ਸਮਾਚਾਰ ਸੰਧਿਆ, 9:00 ਨਿਊਜ਼ ਐਟ 9, 9:15 ਸਪੋਟਲਾਈਟ। ਸਾਢੇ 9:00 ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਝਿਲਕੀ ਸੁਣੋਗੇ ਹੋਸ਼ ਭੁਲਾ ਬੈਠੇ। ਇਸ ਤੋਂ ਬਾਅਦ ਚੰਦ ਪੰਜਾਬੀ ਗੀਤਾਂ ਦਾ ਆਨੰਦ ਮਾਣੋਗੇ। ਰਾਤ 10:00 ਸਾਡੇ ਦਿੱਲੀ ਕੇਂਦਰ ਤੋਂ ਤੁਸੀਂ ਸੁਣੋਗੇ ਵੀਨੀਆਂ ਏਸ਼ੀਅਨ ਖੇਡਾਂ ਦੀਆਂ ਮੁੱਖ ਝਲਕੀਆਂ। ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ 10:20 ਤੇ ਕੁਆਲੀਆਂ ਦਾ ਪ੍ਰੋਗਰਾਮ ਸੁਣੋਗੇ ਤੇ ਰਾਤ 10:30 ਗਜ਼ਲਾਂ ਸਮਾਤ ਫਰਮਾਓਗੇ। ਇਸ ਤੋਂ ਇਲਾਵਾ ਖਬਰਾਂ ਆਪੋ ਆਪਣੇ ਸਮੇਂ ਮੁਤਾਬਕ ਪ੍ਰਸਾਰਿਤ ਕੀਤੀਆਂ ਜਾਣਗੀਆਂ। ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜ਼ਰੀਏ ਦਿਨੇ 3:00 ਤੁਸੀਂ ਸੁਣੋਗੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਤੇ ਰਾਤ 11:10 ਦਾ ਸਮਾਂ ਰਹੇਗਾ ਸੌਗਾਤ ਦਾ। ਵੇਰਵੇ ਤਹਿਤ ਇਹ ਸਨ ਅੱਜ ਰਾਤ ਤੱਕ ਦੇ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ। ਆਪਣੇ ਸਰੋਤਿਆਂ ਨੂੰ ਇੱਕ ਵਾਰ ਫੇਰ ਦੱਸ ਦਈਏ ਪੰਜਾਬੀ ਖਬਰਾਂ ਦਾ ਸਮਾਂ ਰਹੇਗਾ ਰਾਤ 8:30। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦੁਪਹਿਰ ਦੇ 1:10 ਹੋਣ ਜਾ ਰਹੇ ਨੇ। ਕੁਝ ਹੀ ਪਲਾਂ ਚ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ।

0: ਅੱਜ ਸਤੀਸ਼ ਪੂਨੀਆ, ਐਚ ਐਸ ਫੁਲਕਾ, ਤਰਨਚੁਗ, ਸੁਨੀਲ ਜਾਖੜ ਵੀ ਉਨ੍ਹਾਂ ਦੇ ਨਾਲ ਮੌਜੂਦ ਰਹੇ। ਇਸ ਮੌਕੇ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਚੌਹਾਨ ਨੇ ਨਸ਼ਿਆਂ ਨੂੰ ਠੱਲ ਪਾਉਣ ਲਈ ਲੋਕਾਂ ਨੂੰ ਸੱਦਾ ਦਿੱਤਾ।
1: ਭਾਰਤੀ ਜਨਤਾ ਪਾਰਟੀ ਨਸ਼ੇ ਕੇ ਪੂਰੇ ਨੈਟਵਰਕ ਕੋ ਧਵਸਤ ਕਰਕੇ ਸਮਾਪਤ ਕਰ ਦੇਗੀ, ਇਹ ਹਮਾਰਾ ਸੰਕਲਪ। ਹਮ ਨਸ਼ੇ ਕੀ ਜੜ ਪਰ ਚੋਟ ਕਰੇਂਗੇ, ਹਮ ਉਸ ਚੈਨਲ ਕੋ ਧਵਸਤ ਕਰੇਂਗੇ। ਡਰੱਗ ਮਾਫੀਆ ਕੌਣ ਹੈ, ਔਰ ਵੋ ਵੀ ਸਾਵਧਾਨ ਹੋ ਜਾਏ, ਉਨਕੋ ਛੋੜਾ ਨਹੀਂ ਜਾਏਗਾ, ਵੋ ਤੋ ਜਾਏਂਗੇ ਹੀ, ਲੇਕਿਨ ਉਨਕੀ ਸੰਪਤੀਓਂ ਕੋ ਵੀ ਜ਼ਬਤ ਕੀਆ ਜਾਏਗਾ। ਹਮ ਨਸ਼ੇ ਕੇ

ਆਓ ਜੀ ਵੀਰੋ, ਮੇਰੇ ਵੱਲੋਂ ਯਾਨੀ ਦੀਪਾਲੀ ਬਦਵਾ ਵੱਲੋਂ ਜੈ ਹਿੰਦ। ਤੁਹਾਡੇ ਮਨੋਰੰਜਨ ਲਈ ਲੈ ਕੇ ਹਾਜ਼ਰ ਹਾਂ ਕੁਝ ਹਿੰਦੀ ਫਿਲਮੀ ਨਕਮੇ। ਪ੍ਰੋਗਰਾਮ ਤੋਂ ਪਹਿਲਾਂ ਗੀਤ ਤੁਹਾਡੇ ਨਜ਼ਰ ਕਰ ਰਹੀ ਹਾਂ ਗੁਨਾਹ।

ਫੌਜੀ ਵੀਰਾਂ ਲਈ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਫੌਜੀ ਵੀਰੋ, ਪ੍ਰੋਗਰਾਮ ਚ ਅਗਲਾ ਗੀਤ ਰਾਜ਼ ਫਿਲਮ ਦਾ, ਆਵਾਜ਼ਾਂ ਉਦਿਤ ਨਾਰਾਇਣ ਤੇ ਅਲਕਾ ਯਾਗਨਿਕ ਦੀਆਂ। ਇਸ ਗੀਤ ਨੂੰ ਲਿਖਿਆ ਸਮੀਰ ਨੇ ਔਰ ਸੰਗੀਤ ਨਿਰਦੇਸ਼ਕ ਨੇ ਨਦੀਮ ਸ਼ਰਮਣ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਫੌਜੀ ਵੀਰਾਂ ਲਈ। ਫੌਜੀ ਵੀਰੋ, ਪ੍ਰੋਗਰਾਮ ਚ ਅਗਲਾ ਗੀਤ ਫੁਕਰੇ ਫਿਲਮ ਦਾ, ਆਵਾਜ਼ ਸੋਨਾ ਮਹਾਪਾਤਰਾ ਦੀ, ਔਰ ਇਸ ਗੀਤ ਦੇ ਨਿਰਦੇਸ਼ਕ ਨੇ ਰਾਮ ਸੰਪਤ।

0: ਕੀਤਾ ਗਿਆ ਤੇ ਹੁਣ ਆਧਾਰ ਨੰਬਰ ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
1: ਅੰਤਰਾਲ ਤੋਂ ਬਾਅਦ ਇੱਕ ਵਾਰ ਫਿਰ ਤੋਂ ਨਿੱਘਾ ਸਵਾਗਤ ਪ੍ਰੋਗਰਾਮ ਫੌਜੀ ਵੀਰਾਂ ਲਈ। ਫੌਜੀ ਵੀਰੋ, ਪ੍ਰੋਗਰਾਮ ਚ ਅਗਲਾ ਗੀਤ ਰਹਿਣਾ ਹੈ ਤੇਰੇ ਦਿਲ ਮੇ, ਇਸ ਫਿਲਮ ਦਾ ਆਵਾਜ਼ ਰੂਪ ਕੁਮਾਰ ਰਾਠੌੜ ਦੀ, ਗੀਤਕਾਰ ਨੇ ਸਮੀਰ।

0: ਫਾਰਮੂਲਰੀ ਆਫ ਇੰਡੀਆ ਦੇ 7ਵੇਂ ਐਡੀਸ਼ਨ ਨੂੰ ਜਾਰੀ ਕਰਦਿਆਂ ਕਹੀ। ਸ਼੍ਰੀਮਤੀ ਪਟੇਲ ਨੇ ਕਿਹਾ ਕਿ ਇਸ ਸਮੇਂ ਦੇਸ਼ ਵਿਚ ਦਵਾਈਆਂ ਦੇ ਬੁਰੇ ਪ੍ਰਭਾਵਾਂ ਤੇ ਪ੍ਰਤੀਕੂਲ ਰਿਐਕਸ਼ਨ ਦੀ ਨਿਗਰਾਨੀ ਲਈ 1,100 ਤੋਂ ਵੱਧ ਕੇਂਦਰ ਕੰਮ ਕਰ ਰਹੇ ਨੇ ਅਤੇ ਸਰਕਾਰ ਦਾ ਉਦੇਸ਼ ਇਨ੍ਹਾਂ ਦੀ ਗਿਣਤੀ ਨੂੰ ਮੁੜਦੀਆਂ ਸਿਹਤ ਇਕਾਈਆਂ ਦੇ ਪੱਧਰ ਤੱਕ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਸ਼ਵ ਸਿਹਤ ਸੰਗਠਨ ਦੇ ਮਰੀਜ਼ ਸੁਰੱਖਿਆ ਡਾਟਾਬੇਸ ਨੂੰ ਦਵਾਈਆਂ ਦੇ ਮਾੜੇ ਪ੍ਰਭਾਵਾਂ ਅਤੇ ਪ੍ਰਤੀਕੂਲ ਅਸਰਾਂ ਦੀ ਨਿਗਰਾਨੀ ਨਾਲ ਸੰਬੰਧਿਤ ਜਾਣਕਾਰੀ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਇਹ ਜਾਣਕਾਰੀ ਪ੍ਰਦਾਨ ਕਰਨ ਵਿੱਚ 2014 ਵਿੱਚ 123ਵੇਂ ਸਥਾਨ ਤੋਂ ਵੱਧ ਕੇ 8ਵੇਂ ਸਥਾਨ ਤੇ ਪਹੁੰਚ ਗਿਆ ਹੈ।
1: भारत आज WHO के डेटाबेस में दवा सुरक्षा संबंधी जानकारी साझा करने में दुनिया में 8वें स्थान पर है, जबकि 2009 से 2014 के बीच वे 123वें स्थान पर था। दुनिया के करीब 25 देश भारतीय फार्माकोपिया को मान्यता देते हैं और स्वीकार करते हैं।
2: विच रेकग्नाइज एंड एक्सेप्ट द इंडियन फार्माकोपिया।
0: ਮੰਤਰੀ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਡਾਕਟਰਾਂ ਵੱਲੋਂ ਦੱਸੀ ਗਈ ਦਵਾਈ ਹੀ ਲੈਣ ਅਤੇ ਖੁਦ ਦਵਾਈ ਲੈਣ ਤੋਂ ਗੁਰੇਜ਼ ਕਰਨ। ਉਨ੍ਹਾਂ ਨੇ ਕਿਹਾ ਕਿ ਕਿਸੇ ਦਵਾਈ ਦੇ ਮਾੜੇ ਪ੍ਰਭਾਵ ਨੂੰ ਕਦੇ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅਮਰੀਕਾ ਦੇ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੇ 21ਵੇਂ ਸੈਸ਼ਨ ਦੌਰਾਨ ਉੱਚ ਪੱਧਰੀ ਬੈਠਕ ਦੌਰਾਨ ਭਾਰਤੀ ਵਫਦ ਦੀ ਅਗਵਾਈ ਕਰਨਗੇ। ਡਾਕਟਰ ਜੈਸ਼ੰਕਰ ਇਸ ਮਹੀਨੇ ਦੀ 26 ਤਰੀਕ ਨੂੰ ਮਹਾਸਭਾ ਦੇ ਉੱਚ ਪੱਧਰੀ ਸੈਸ਼ਨ ਨੂੰ ਸੰਬੋਧਨ ਕਰਨਗੇ। ਉਹ ਇਸ ਦੌਰੇ ਦੌਰਾਨ ਕਈ ਬਹੁ ਪੱਖੀ ਅਤੇ ਦੋਲੀਆਂ ਮੀਟਿੰਗਾਂ ਵੀ ਕਰਨਗੇ। 22 ਸਤੰਬਰ ਤੋਂ 28 ਸਤੰਬਰ ਤੱਕ ਹੋਣ ਵਾਲੀ ਸਾਲਾਨਾ ਉੱਚ ਪੱਧਰੀ ਮੀਟਿੰਗ ਲਈ ਦੁਨੀਆਂ ਦੇ ਚੋਟੀ ਦੇ ਨੇਤਾ ਸੰਯੁਕਤ ਰਾਸ਼ਟਰ ਸਦਰ ਮੁਕਾਮ ਪਹੁੰਚ ਰਹੇ ਨੇ। ਸੰਯੁਕਤ ਰਾਸ਼ਟਰ ਦੇ ਸਾਰੇ 193 ਮੈਂਬਰ ਦੇਸ਼ਾਂ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਸੀਨੀਅਰ ਪ੍ਰਤੀਨਿਧ ਮਹਾਸਭਾ ਵਿੱਚ ਹਿੱਸਾ ਲੈਣਗੇ। ਉਹ ਮੁੱਖ ਅੰਤਰਰਾਸ਼ਟਰੀ ਮੁੱਦਿਆਂ 'ਤੇ ਆਪਣੇ ਦੇਸ਼ਾਂ ਦੀਆਂ ਤਰਜੀਹਾਂ ਅਤੇ ਸਟੈਂਡ ਸਾਹਮਣੇ ਰੱਖਣਗੇ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਤਰੇਸ ਨੇ ਵਿਸ਼ਵ ਨੇਤਾਵਾਂ ਨੂੰ ਅੰਤਰਰਾਸ਼ਟਰੀ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਹੈ। ਦਿੱਲੀ ਹਾਈ ਕੋਰਟ ਵਿੱਚ ਅੱਜ 7 ਨਿਆਂਇਕ ਅਧਿਕਾਰੀਆਂ ਨੂੰ ਜੱਜਾਂ ਵਜੋਂ ਸਹੁੰ ਚੁਕਾਈ ਗਈ। ਇਸ ਨਾਲ ਹਾਈ ਕੋਰਟ ਵਿੱਚ ਜੱਜਾਂ ਦੀ ਕੁੱਲ ਗਿਣਤੀ 50 ਹੋ ਗਈ ਹੈ। ਚੀਫ ਜਸਟਿਸ DK ਉਪਾਧਿਆਏ ਨੇ, ਜਸਟਿਸ ਨਿਵੇਦਿਤਾ ਅਨਿਲ ਸ਼ਰਮਾ, ਨਿਸ਼ਾ ਸਹਾਇ ਸਕਸੈਨਾ, ਸੰਜੇ ਸ਼ਰਮਾ, ਭਰਤ ਪਰਾਸ਼ਰ, ਅਦਿਤੀ ਚੌਧਰੀ, ਦਿਨੇਸ਼ ਭੱਟ ਅਤੇ ਅਰੁਣ ਭਾਰਦਵਾਜ ਨੂੰ ਅਹੁਦੇ ਦੀ ਸਹੁੰ ਚੁਕਾਈ। ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਕੋਲੇਜੀਅਮ ਦੀ ਸਿਫਾਰਿਸ਼ ਤੋਂ ਬਾਅਦ 19 ਸਤੰਬਰ ਨੂੰ ਇਨ੍ਹਾਂ ਸੱਤਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਸੀ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਬਠਿੰਡਾ ਦੇ ਤਲਵੰਡੀ ਸਾਬੋ ਤੋਂ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਚੌਥੇ ਗੇੜ ਦੀ ਸ਼ੁਰੂਆਤ ਕੀਤੀ। ਉਨ੍ਹਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ BJP ਦੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ, ਪੰਜਾਬ ਇੰਚਾਰਜ ਸਤੀਸ਼ ਪੂਨੀਆ, HS ਫੂਲਕਾ, ਤਰੁਣ ਚੁੱਗ, ਸੁਨੀਲ ਜਾਖੜ ਵੀ ਉਨ੍ਹਾਂ ਦੇ ਨਾਲ ਮੌਜੂਦ ਰਹੇ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਚੌਹਾਨ ਨੇ ਨਸ਼ਿਆਂ ਨੂੰ ਠੱਲ ਪਾਉਣ ਲਈ ਲੋਕਾਂ ਨੂੰ ਯਾਤਰਾਵਾਂ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ।
3: भारतीय जनता पार्टी नशे के पूरे नेटवर्क को ध्वस्त करके समाप्त कर देगी, ये हमारा संकल्प। हम नशे की जड़ पर चोट करेंगे, हम उस चैनल को ध्वस्त करेंगे। ड्रग माफिया कौन है, और वो भी सावधान हो जाए, उनको छोड़ा नहीं जाएगा। वो तो जाएंगे ही, लेकिन उनकी संपत्तियों को भी जब्त किया जाएगा। हम नशे के कारोबारियों को तबाह और बर्बाद करके रख देंगे, ये हमारा संकल्प है। इनको किसी भी कीमत पर नहीं छोड़ेंगे। मैं पंजाब की जनता से आज ये विनम्र प्रार्थना करने आया हूँ, जुड़िए हमारी यात्रा के साथ, समर्थन दीजिए यात्रा को, मिलके हम साथ चलेंगे।
0: ਸ੍ਰੀ ਚੌਹਾਨ ਨਸ਼ੇ ਨਾਲ ਬਰਬਾਦ ਹੋਏ ਪਰਿਵਾਰਾਂ ਨੂੰ ਵੀ ਮਿਲੇ। ਇਹ ਯਾਤਰਾ ਪੰਜਾਬ ਨੂੰ ਦਰਪੇਸ਼ ਮੌਜੂਦਾ 3 ਵੱਡੀਆਂ ਚੁਣੌਤੀਆਂ ਵੱਧਦੀ ਨਸ਼ਾਖੋਰੀ, ਵਿਗੜਦੀ ਕਾਨੂੰਨ ਵਿਵਸਥਾ ਅਤੇ ਸ਼ਾਸਨ ਦੇ ਹਰ ਪੱਧਰ 'ਤੇ ਭ੍ਰਿਸ਼ਟਾਚਾਰ 'ਤੇ ਕੇਂਦਰ ਹੈ। ਉੱਧਰ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਕੱਲ੍ਹ ਅਮਲੋਹ ਪਹੁੰਚਣ 'ਤੇ ਇਲਾਕਾ ਨਿਵਾਸੀਆਂ ਨੇ ਸਵਾਗਤ ਕੀਤਾ। ਇਸ ਯਾਤਰਾ ਦੀ ਅਗਵਾਈ ਕਰ ਰਹੇ ਪਾਰਟੀ ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ ਨੇ ਕਿਹਾ ਕਿ ਇਹ ਯਾਤਰਾ ਕੋਈ ਰਾਜਨੀਤਿਕ ਲਾਭ ਲੈਣ ਲਈ ਨਹੀਂ, ਸਗੋਂ ਸਮੂਹਕ ਰੂਪ ਵਿੱਚ ਇਕੱਠੇ ਹੋ ਕੇ ਪੰਜਾਬ ਅੰਦਰ ਨਸ਼ਿਆਂ ਨੂੰ ਠੱਲ ਪਾਉਣ ਦੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIRRNU ਜਲੰਧਰ। BJP ਨੇ ਅੱਜ ਸਾਬਕ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਦੀ ਹਾਲੀਆ ਟਿੱਪਣੀ ਨੂੰ ਲੈ ਕੇ ਕਾਂਗਰਸ ਦੀ ਸਖ਼ਤ ਆਲੋਚਨਾ ਕੀਤੀ ਹੈ। ਪਾਰਟੀ ਹੈੱਡਕੁਆਟਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ BJP ਦੇ ਬੁਲਾਰੇ ਸੁਧਾਂਸ਼ੂ ਤ੍ਰਿਵੇਦੀ ਨੇ ਦਾਅਵਾ ਕੀਤਾ ਕਿ ਸ੍ਰੀ ਅੰਸਾਰੀ ਨੇ 2019 ਵਿੱਚ ਲਿਖੀ ਇੱਕ ਕਿਤਾਬ ਦਾ ਹਵਾਲਾ ਦਿੱਤਾ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਸਾਬਕ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਹਿੰਦੂ ਰਾਸ਼ਟਰਵਾਦ ਨੂੰ ਕਮਿਊਨਿਜ਼ਮ ਨਾਲੋਂ ਵੱਡਾ ਖਤਰਾ ਮੰਨਦੇ ਸਨ। ਸ੍ਰੀ ਤ੍ਰਿਵੇਦੀ ਨੇ ਇਲਜ਼ਾਮ ਲਾਇਆ ਕਿ ਕਾਂਗਰਸ ਅੱਜ ਖੱਬੇ ਪੱਖੀ ਵਿਚਾਰਧਾਰਾ ਵੱਲ ਵੱਧ ਗਈ ਹੈ ਅਤੇ ਕਮਿਊਨਿਸਟ ਵਿਚਾਰਧਾਰਾ ਤੋਂ ਡੂੰਘੀ ਤਰ੍ਹਾਂ ਪ੍ਰਭਾਵਿਤ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਸਪਸ਼ਟ ਕੀਤਾ ਕਿ ਕੇਰਲਾ ਦੇ 18ਵੇਂ ਅੰਤਰਰਾਸ਼ਟਰੀ ਦਸਤਾਵੇਜ਼ੀ ਅਤੇ ਸ਼ਾਰਟ ਫਿਲਮ ਉਤਸਵ ਵਿੱਚ ਕਿਸੇ ਵੀ ਫਿਲਮ ਦੀ ਸਕਰੀਨਿੰਗ ਲਈ ਮਨਜ਼ੂਰੀ ਦੇਣ ਤੋਂ ਇਨਕਾਰ ਨਹੀਂ ਕੀਤਾ ਗਿਆ। ਕਾਂਗਰਸ

0: ਨੇਤਾ ਸ਼ਸ਼ੀ ਥਰੂਰ ਦੇ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਮੰਤਰਾਲੇ ਨੇ ਕਿਹਾ ਕਿ 6 ਫਿਲਮਾਂ ਲਈ ਵਾਧੂ ਜਾਣਕਾਰੀ ਮੰਗੀ ਗਈ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਮੰਤਰਾਲੇ ਨੇ ਕਿਹਾ ਕਿ ਕੁਝ ਫਿਲਮਾਂ ਨੂੰ ਉਨ੍ਹਾਂ ਦੇ ਵਿਸ਼ੇ ਕਾਰਨ ਸਮੀਖਿਆ ਲਈ ਸਬੰਧਤ ਅਧਿਕਾਰੀ ਕੋਲ ਭੇਜਿਆ ਗਿਆ ਹੈ। ਸ਼੍ਰੀ ਥਰੂਰ ਨੇ ਇਲਜ਼ਾਮ ਲਾਇਆ ਸੀ ਕਿ ਕੇਰਲਾ ਦੀਆਂ 31 ਫਿਲਮਾਂ ਨੂੰ ਫੈਸਟੀਵਲ ਵਿੱਚ ਦਿਖਾਉਣ ਦੀ ਆਗਿਆ ਨਹੀਂ ਦਿੱਤੀ ਗਈ। ਪਾਕਿਸਤਾਨੀ ਹਵਾਈ ਫੌਜ ਨੇ ਅੱਜ ਤੜਕੇ ਅਫਗਾਨਿਸਤਾਨ ਦੇ ਕੁਨਾਰ ਅਤੇ ਪਖਤਿਕਾ ਸੂਬਿਆਂ ਵਿੱਚ ਹਵਾਈ ਹਮਲੇ ਕੀਤੇ ਨੇ। ਇਨ੍ਹਾਂ ਹਮਲਿਆਂ ਵਿੱਚ 3 ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ। ਅਫਗਾਨ ਮੀਡੀਆ ਅਨੁਸਾਰ ਇਹ ਹਮਲਾ ਕੁਨਾਰ ਸੂਬੇ ਦੇ ਨੁਰਗਲ ਜ਼ਿਲ੍ਹੇ ਵਿੱਚ ਤੜਕੇ 3 ਵਜੇ ਦੇ ਕਰੀਬ ਹੋਇਆ। ਪਖਤਿਕਾ ਦੇ ਬਰਮਲ ਜ਼ਿਲ੍ਹੇ ਵਿੱਚ ਵੀ 2 ਹਵਾਈ ਹਮਲੇ ਕੀਤੇ ਗਏ। ਕੁਨਾਰ ਅਤੇ ਪਖਤਿਕਾ ਦੋਵੇਂ ਸੂਬੇ ਪਾਕਿਸਤਾਨ ਨਾਲ ਲੱਗਦੇ ਨੇ। ਇਹ ਘਟਨਾ ਉੱਤਰ ਪੱਛਮੀ ਪਾਕਿਸਤਾਨ ਵਿੱਚ ਇੱਕ ਪੁਲਿਸ ਟਿਕਾਣੇ 'ਤੇ ਹੋਏ ਹਮਲੇ ਤੋਂ 2 ਦਿਨ ਬਾਅਦ ਵਾਪਰੀ ਹੈ, ਜਿਸ ਨਾਲ ਦੋਹਾਂ ਗੁਆਂਢੀ ਦੇਸ਼ਾਂ ਵਿਚਕਾਰ ਤਣਾਅ ਵਧਣ ਦਾ ਡਰ ਪੈਦਾ ਹੋ ਗਿਆ ਹੈ। ਆਧੁਨਿਕ ਜੰਗੀ ਸਮਰੱਥਾਵਾਂ ਨਾਲ ਲੈਸ ਸਵਦੇਸ਼ੀ ਜਹਾਜ਼ INS ਸਹਿਯਾਦਰੀ ਅਤੇ INS ਕੋਰਾ ਫਿਲੀਪੀਨਸ ਦੀ ਸੂਬੇ ਖਾੜੀ ਪਹੁੰਚ ਗਏ ਨੇ। ਦੋਹਾਂ ਜਹਾਜ਼ਾਂ ਨੂੰ ਜਲ ਸੈਨਾ ਦੀ ਸੰਚਾਲਨ ਤਾਇਨਾਤੀ ਦੇ ਹਿੱਸੇ ਵਜੋਂ ਭੇਜਿਆ ਗਿਆ ਹੈ। ਇਹ ਸਮੁੰਦਰੀ ਜੰਗੀ ਜਹਾਜ਼ ਫਿਲੀਪੀਨਸ ਵਿੱਚ ਆਸੀਅਨ ਰੱਖਿਆ ਮੰਤਰੀਆਂ ਦੀ ਮੀਟਿੰਗ ਅਤੇ ਸੰਯੁਕਤ ਸਹਿਯੋਗੀ ਗਤੀਵਿਧੀਆਂ ਵਿੱਚ ਹਿੱਸਾ ਲੈਣਗੇ। ਇਸ ਸਮਾਗਮ ਵਿੱਚ 10 ਆਸੀਅਨ ਦੇਸ਼ਾਂ ਅਤੇ 8 ਭਾਈਵਾਲ ਦੇਸ਼ਾਂ ਦੀਆਂ ਸਮੁੰਦਰੀ ਫੌਜਾਂ ਹਿੱਸਾ ਲੈ ਰਹੀਆਂ ਨੇ। ਸੁਪਰੀਮ ਕੋਰਟ ਨੇ ਦੇਸ਼ ਭਰ ਵਿੱਚ ਅਵਾਰਾ ਪਸ਼ੂਆਂ ਲਈ ਆਸਰਾ ਘਰ ਬਣਾਉਣ ਦੇ ਨਿਰਦੇਸ਼ਾਂ ਵਿਰੁੱਧ ਭਾਰਤੀ ਰਾਸ਼ਟਰੀ ਸ਼ਾਹਰਾਹ ਅਥਾਰਟੀ NHAI ਦੀ ਪਟੀਸ਼ਨ 'ਤੇ ਸੁਣਵਾਈ ਲਈ ਇੱਕ ਵਿਸ਼ੇਸ਼ ਬੈਂਚ ਦਾ ਗਠਨ ਕਰਨ ਲਈ ਸਹਿਮਤੀ ਦਿੱਤੀ ਹੈ। ਸ਼ਾਹਰਾਹ ਅਥਾਰਟੀ ਵੱਲੋਂ ਪੇਸ਼ ਹੋਏ ਸੋਲੀਸੀਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਜਸਟਿਸ ਵਿਕਰਮ ਨਾਥ ਦੀ ਅਗਵਾਈ ਵਾਲੇ ਵਿਸ਼ੇਸ਼ ਬੈਂਚ ਨੇ ਅਥਾਰਟੀ ਨੂੰ ਆਸਰਾ ਘਰ ਬਣਾਉਣ ਦਾ ਨਿਰਦੇਸ਼ ਦਿੱਤਾ ਸੀ, ਜਦੋਂ ਕਿ ਇਹ ਜ਼ਿੰਮੇਵਾਰੀ ਸਥਾਨਕ ਸੰਸਥਾਵਾਂ ਅਤੇ ਪ੍ਰਸ਼ਾਸਨ ਦੀ ਹੈ। ਜਾਪਾਨ ਏਸ਼ੀਆਈ ਖੇਡਾਂ ਵਿੱਚ ਭਾਰਤ ਨੇ ਮਰਦਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ 2 ਤਮਗੇ ਜਿੱਤੇ ਨੇ। ਹਿਮਾਂਸ਼ੂ ਢਿੱਲੋਂ ਨੇ 252.4 ਅੰਕਾਂ ਨਾਲ ਚਾਂਦੀ ਦਾ ਅਤੇ ਰੁਦ੍ਰਾਂਸ਼ ਪਾਟਿਲ ਨੇ 230.9 ਅੰਕਾਂ ਨਾਲ ਕਾਂਸੀ ਦਾ ਤਮਗਾ ਜਿੱਤਿਆ ਹੈ। ਇਸ ਤੋਂ ਪਹਿਲਾਂ ਭਾਰਤ ਨੇ ਮਰਦਾਂ ਦੇ 10 ਮੀਟਰ ਏਅਰ ਰਾਈਫਲ ਟੀਮ ਮੁਕਾਬਲੇ ਵਿੱਚ ਵੀ ਚਾਂਦੀ ਦਾ ਤਮਗਾ ਜਿੱਤਿਆ ਸੀ। ਹਿਮਾਂਸ਼ੂ ਢਿੱਲੋਂ, ਪਾਰਥ ਮਾਨੇ ਅਤੇ ਰੁਦ੍ਰਾਂਸ਼ ਪਾਟਿਲ ਦੂਜੇ ਸਥਾਨ 'ਤੇ ਰਹੇ। ਮਿਕਸਡ ਮਾਰਸ਼ਲ ਆਰਟਸ ਵਿੱਚ ਸੁਚਿਕਾ ਤਾਰਿਆਲ ਨੂੰ ਔਰਤਾਂ ਦੇ 60 ਕਿਲੋਗ੍ਰਾਮ ਰਵਾਇਤੀ ਮੁਕਾਬਲੇ ਦੇ ਸੈਮੀਫਾਈਨਲ ਵਿੱਚ ਸਿੰਗਾਪੁਰ ਦੀ ਹੁਈ ਹੂਨਟੋ ਤੋਂ 0-2 ਨਾਲ ਹਾਰ ਕੇ ਕਾਂਸੀ ਦੇ ਤਮਗੇ ਨਾਲ ਸਬਰ ਕਰਨਾ ਪਿਆ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਏਸ਼ੀਆਈ ਖੇਡਾਂ ਵਿੱਚ ਤਮਗਾ ਜਿੱਤਣ ਵਾਲੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ। ਨੌਜਵਾਨ ਮਾਮਲੇ ਅਤੇ ਖੇਡਾਂ ਬਾਰੇ ਕੇਂਦਰੀ ਮੰਤਰੀ ਮਨਸੁਖ ਮਾਂਡਵੀਆ ਨੇ ਸੁਚਿਕਾ ਤਾਰਿਆਲ ਨੂੰ ਏਸ਼ੀਆਈ ਖੇਡਾਂ ਵਿੱਚ ਮਿਕਸਡ ਮਾਰਸ਼ਲ ਆਰਟਸ ਦੇ 60 ਕਿਲੋਗ੍ਰਾਮ ਵਰਗ ਵਿੱਚ ਕਾਂਸੀ ਦਾ ਤਮਗਾ ਜਿੱਤਣ 'ਤੇ ਵਧਾਈ ਦਿੱਤੀ ਹੈ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਅਨੁਪ੍ਰਿਆ ਪਟੇਲ ਨੇ ਕਿਹਾ ਕਿ ਦਵਾਈਆਂ ਦੇ ਬੁਰੇ ਅਤੇ ਪ੍ਰਤੀਕੂਲ ਪ੍ਰਭਾਵਾਂ ਦੀ ਨਿਗਰਾਨੀ, ਮੁਲਾਂਕਣ ਅਤੇ ਰੋਕਥਾਮ ਵਿੱਚ ਭਾਰਤ ਦਾ ਸਫ਼ਰ ਆਤਮ ਨਿਰਭਰਤਾ ਦੀ ਇੱਕ ਸ਼ਾਨਦਾਰ ਮਿਸਾਲ ਹੈ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੇ 21ਵੇਂ ਸੈਸ਼ਨ ਦੀ ਉੱਚ ਪੱਧਰੀ ਮੀਟਿੰਗ ਦੌਰਾਨ ਭਾਰਤੀ ਵਫਦ ਦੀ ਅਗਵਾਈ ਕਰਨਗੇ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਬਠਿੰਡਾ ਦੇ ਤਲਵੰਡੀ ਸਾਬੋ ਤੋਂ ਨਸ਼ਾ ਮੁਕਤ ਪੰਜਾਬ ਯਾਤਰਾ ਦੇ 4th ਗੇੜ ਦੀ ਸ਼ੁਰੂਆਤ ਕੀਤੀ ਅਤੇ ਏਸ਼ੀਆਈ ਖੇਡਾਂ ਵਿੱਚ ਭਾਰਤ ਨੇ ਮਰਦਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ 2 ਤਮਗੇ ਜਿੱਤੇ ਨੇ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ। ਨਮਸਕਾਰ।
1: आदाब, ये आकाशवाणी है। खबरों के साथ मैं अर्जुमंद अली खान। मरकजी वजीर अनुप्रिया पटेल ने कहा है कि भारत की किताबुल अदविया को 25 मुल्कों में तस्लीम किया गया है, जिससे खुद किफालत के भारत के काबिल कदर सफर की अक्कासी होती है। उन्होंने नई दिल्ली में 7वां नेशनल फॉर्मुलरी जारी किया। बीजेपी ने कहा है कि कांग्रेस पार्टी कम्युनिस्ट नजरिए से बहुत ज्यादा मुतासिर है। बीजेपी ने साबिक नायब सदर जमहूरिया हामिद अंसारी की रायजनी की मजम्मत की है। वजीर खारजा एस जयशंकर न्यूयॉर्क में अकवाह मुत्तहदा जनरल असेंबली के 81वें इजलास में भारतीय वफद की क्यादत करेंगे। रूस में पार्लिमानी इंतखाबात में हुकुमरान यूनाइटेड रशिया पार्टी ने सबकत हासिल कर ली है। भारतीय मौसमियात महकमे ने अंडमान निकोबार जजायर, तमिलनाडु, पुदुचेरी, कराईकल और तेलंगाना में आज तेज बारिश होने की पेशगोई की है। और जापान में जारी एशियाई खेलों में मर्दों के 10 मीटर एयर राइफल मुकाबले में भारतीय निशानेबाजों ने 3 तमगे जीते हैं। भारत अब तक 6 तमगे हासिल कर चुका है। अब खबरें तफसील से।

ਫੌਜੀ ਵੀਰਾਂ ਲਈ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਫੌਜੀ ਵੀਰੋ, ਪ੍ਰੋਗਰਾਮ 'ਚ ਅਗਲਾ ਗੀਤ ਜ਼ਰਾ ਹਟਕੇ ਜ਼ਰਾ ਬਚ ਕੇ ਫਿਲਮ ਦਾ, ਆਵਾਜ਼ਾਂ ਸ਼ਾਦਾਬ ਫਰੀਦ ਔਰ ਸਚਿਨ ਜਿਗਰ ਦੀਆਂ। ਇਸ ਗੀਤ ਦੇ ਗੀਤਕਾਰ ਨੇ ਅਮਿਤਾਭ ਭੱਟਾਚਾਰਿਆ।

ਫੌਜ ਵੀਰੋ ਪ੍ਰੋਗਰਾਮ ਦਾ ਆਖਰੀ ਗੀਤ ਤੁਹਾਡੇ ਨਜ਼ਰ ਕਰ ਰਹੀ ਹਾਂ ਫੀਵਰ ਫਿਲਮ ਚੁਲਿਆ ਆਵਾਜ਼ ਨੇਹਾ ਕੱਕਰ ਦੀ ਔਰ ਗੀਤ ਤੁਹਾਡੇ ਰੇਡੀਓ ਸੈੱਟ 'ਤੇ।

ਫੌਜੀ ਵੀਰੋ ਇਸ ਗੀਤ ਦੇ ਨਾਲ ਹੀ ਅੱਜ ਦੇ ਇਸ ਪ੍ਰੋਗਰਾਮ ਨੂੰ ਖਤਮ ਕਰਨ ਦੀ ਮੈਨੂੰ ਯਾਨੀ ਦੀਪਾਲੀ ਵਧਵਾ ਨੂੰ ਦੇ ਦਿਓ ਇਜਾਜ਼ਤ। ਜੈ ਹਿੰਦ।

ਰੰਗਲੀ ਧਰਤੀ ਪ੍ਰੋਗਰਾਮ 'ਚ ਹੁਣੇ ਤੁਸੀਂ ਪ੍ਰੇਮ ਮਸੀਹ ਅਤੇ ਸਾਥੀਆਂ ਵੱਲੋਂ ਜੁਗਨੀ ਸੁਣ ਰਹੇ ਸੀ। ਆਓ ਹੁਣ ਸੁਣਦੇ ਹਾਂ ਇਹਨਾਂ ਦੀ ਆਵਾਜ਼ 'ਚ ਹੀਰ।

0: ਵਈ ਮਨੂ, ਤੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
1: ਉਹ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
0: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
1: HIV
0: ਨਹੀਂ ਪਤਾ ਨਾ ਸਮਝਦਾਰ ਵੀਰੇ, ਤਾਂ ਸੁਣ। HIV ਕਿਵੇਂ ਸੰਕ੍ਰਮਿਤ ਸੂਈ ਸਿਰਿੰਜ ਸਾਂਝਾ ਕਰਨ ਨਾਲ, ਸੰਕ੍ਰਮਿਤ ਵਿਅਕਤੀ ਦੇ ਨਾਲ ਅਸੁਰੱਖਿਅਤ ਯੌਨ ਸੰਬੰਧ ਬਣਾਉਣ ਨਾਲ, ਸੰਕ੍ਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ, ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
2: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ AIDS ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ AIDS ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
3: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
4: ਰੰਗਲੀ ਧਰਤੀ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਅੱਜ ਤੁਸੀਂ ਪ੍ਰੇਮ ਮਸੀਹ ਤੇ ਸਾਥੀਆਂ ਵੱਲੋਂ ਲੋਕ ਗੀਤ ਸੁਣ ਰਹੇ ਹੋ। ਆਹ ਹੁਣ ਸੁਣਦੇ ਹਾਂ ਇਹਨਾਂ ਦੀ ਆਵਾਜ਼ 'ਚ ਪੂਰਨ ਭਗਤ।

0: मैं ता टीका ला लिया, हुण तू भी ला ले।
1: नहीं यार, मैं नहीं लाउणा।
0: ए ता फिर यार मार वाली गल होगी।
1: नशा करन लई मजबूर करन वाले दोस्त दोस्त नहीं दुश्मन हुंदे आ। नाले ए तेरी सुइयां सांझी करन नाल तेनू HIV दा भी खतरा हो सकदा है।
2: अज ही सरकार दी युद्ध नशा विरुद्ध मुहिम दा हिस्सा बनो ते दोस्तां दा भी नशा छुड़वाओ। बाकी जेकर HIV होण दा शक है ता सरकारी हॉस्पिटल विच HIV दा टेस्ट मुफ्त करवाओ। वधेरे जानकारी लई डायल करो टोल फ्री हेल्पलाइन नंबर 1097। पंजाब स्टेट एड्स कंट्रोल सोसाइटी वल्लों जन हित विच जारी।
3: वही मोनू, तू आजकल सोशल मीडिया ते बहुत स्टोरियां स्टेटस ते ज्ञान वंडदा।
1: ओ मैं ता समझदारी बहुत आ, बस कदे मान जा नहीं कीता।
3: अच्छा, फिर एक गल दा जवाब दे, HIV किवें फैलदा है?
1: HIV
3: नहीं पता ना समझदार वीरे, ता सुन HIV किवें संक्रमित सुई सिरिंज सांझा करन नाल संक्रमित व्यक्ति दे नाल असुरक्षित यौन संबंध बनाउण नाल संक्रमित खून जां खून दे उत्पादां दी वरतों नाल संक्रमित गर्भवती मां तों उस दे होण वाले बच्चे नूं HIV दी बीमारी हो सकदी है।
2: वधेरे जानकारी लई टोल फ्री एड्स हेल्पलाइन नंबर 1097 ते कॉल करो। पंजाब स्टेट एड्स कंट्रोल सोसाइटी द्वारा जनहित विच जारी।
4: रंगली धरती प्रोग्राम च हुणे तुसी प्रेम मसीह ते साथियां वल्लों लोक गीत सुन रहे सी। हुण अज दा इह प्रोग्राम खत्म हुंदा है। मीडियम वेव 343.6 मीटर यानी 873 किलोहर्ट्ज़ ते असी आकाशवाणी दे जलंधर केंद्र तो बोल रहे हां। दिन दे 3 बज रहे ने। इस मीटर ते साडी अज दी इस सभा दे प्रोग्राम हुण खत्म हुंदे ने, पर DTH दी आकाशवाणी पंजाब सेवा ते 3 बजे तुसी सुणोगे प्रोग्राम चिट्ठियां मिठियां। इस मीटर ते अगली सभा दे प्रोग्राम लैके शाम 4 बजे फिर हाजिर होवांगे। उदों तक लई सानू इजाजत दिओ। नमस्कार।
5: AIR ਪੰਜਾਬ ਸੇਵਾ ਦਾ ਜਲੰਧਰ ਕੇਂਦਰ ਹੈ। ਦਿਨ ਦੇ 3 ਵਜ ਰਹੇ ਨੇ। ਲੋ ਸੁਣਦੇ ਆ ਹੁਣ ਤੱਕ ਦੇ ਮੁੱਖ ਸਮਾਚਾਰ। ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਅਨੁਪ੍ਰਿਆ ਪਟੇਲ ਨੇ ਕਿਹਾ ਕਿ ਦਵਾਈਆਂ ਦੇ ਬੁਰੇ ਤੇ ਪ੍ਰਤੀਕੂਲ ਪ੍ਰਭਾਵਾਂ ਦੀ ਨਿਗਰਾਨੀ ਮੁਲਾਂਕਣ ਅਤੇ ਰੋਕਥਾਮ ਵਿੱਚ ਭਾਰਤ ਦਾ ਸਫ਼ਰ ਆਤਮ ਨਿਰਭਰਤਾ ਦੀ ਇੱਕ ਸ਼ਾਨਦਾਰ ਮਿਸਾਲ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੈਸ਼ਨ ਦੇ ਉੱਚ ਪੱਧਰੀ ਮੀਟਿੰਗ ਦੌਰਾਨ ਭਾਰਤ ਵਫਦ ਦੀ ਅਗਵਾਈ ਕਰਨਗੇ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਬਠਿੰਡਾ ਦੇ ਤਲਵੰਡੀ ਸਾਬੋ ਤੋਂ ਨਸ਼ਾ ਮੁਕਤ ਪੰਜਾਬ ਯਾਤਰਾ ਦੇ 4th ਗੇੜ ਦੀ ਸ਼ੁਰੂਆਤ ਕੀਤੀ। BJP ਨੇ ਪੰਜਾਬ ਦੀ ਆਮ ਪਾਰਟੀ ਸਰਕਾਰ ਦੇ ਸੂਬੇ ਵਿੱਚ ਨਸ਼ੇ ਦੇ ਸਮੱਸਿਆ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਸ਼ਿਕਾਇਤ ਕਰਨ ਵਾਲੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਦਾ ਇਲਜ਼ਾਮ ਲਾਇਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੋਹਾਲੀ ਤੋਂ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਬਣੇ 1,26,00,000 ਕਾਰਡਾਂ ਦੀ ਵੰਡ ਦੀ ਸ਼ੁਰੂਆਤ ਕੀਤੀ। ਅੰਮ੍ਰਿਤਸਰ ਦੇ ਖਾਸਾ ਸਥਿਤ ਡੋਗਰਾ ਜੱਗੀ ਯਾਦਗਾਰਾਂ ਵਿੱਚ ਡੋਗਰਾ ਬ੍ਰਿਗੇਡ ਵੱਲੋਂ 1965 ਦੀ ਜੰਗ ਦੌਰਾਨ ਦੇਸ਼ ਲਈ ਸ਼ਹੀਦ ਹੋਏ ਬਹਾਦਰ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਆਯੁਰਵੇਦ ਦਿਵਸ ਮਨਾਉਣ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੇ ਹਿੱਸੇ ਵਜੋਂ ਆਯੁਸ਼ ਡਾਇਰੈਕਟੋਰੇਟ ਪ੍ਰਸ਼ਾਸਨ ਨੇ ਇੰਡੀਅਨ ਇੰਸਟੀਚਿਊਟ ਆਫ਼ ਯੋਗਾ ਦੇ ਸਹਿਯੋਗ ਨਾਲ ਚੰਡੀਗੜ੍ਹ ਵਿੱਚ ਇੱਕ ਸਿਹਤ ਅਤੇ ਯੋਗ ਕੈਂਪ ਲਗਾਇਆ।

ਤਰਨ ਤਾਰਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਾਨਦਾਰ ਡਰੋਨ ਸ਼ੋਅ ਕਰਵਾਇਆ ਗਿਆ। ਪਾਕਿਸਤਾਨੀ ਹਵਾਈ ਫੌਜ ਨੇ ਅੱਜ ਤੜਕੇ ਅਫਗਾਨਿਸਤਾਨ ਦੇ ਕੋਨਾਰ ਅਤੇ ਪਕਤਿਕਾ ਸੂਬਿਆਂ ਵਿੱਚ ਹਵਾਈ ਹਮਲੇ ਕੀਤੇ ਨੇ। ਏਸ਼ਿਆਈ ਖੇਡਾਂ ਵਿੱਚ ਭਾਰਤ ਨੇ ਮਰਦਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ 2 ਤਕਮੇ ਜਿੱਤੇ ਨੇ। ਇਹ ਸਨ ਹੁਣ ਤੱਕ ਦੇ ਮੁੱਖ ਸਮਾਚਾਰ। ਸਮਾਂ ਹੋ ਰਿਹਾ ਤੁਹਾਡਾ ਪਸੰਦੀਦਾ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦਾ। ਤੁਹਾਡਾ ਦਿਲੋਂ ਸਵਾਗਤ ਹੈ ਅਜਿਹੇ ਪ੍ਰੋਗਰਾਮ 'ਚ ਜਿੱਥੇ ਹਰ ਚਿੱਠੀ ਆਪਣੇ ਨਾਲ ਇੱਕ ਅਹਿਸਾਸ ਲੈ ਕੇ ਆਉਂਦੀ ਹੈ, ਹਰ ਲਫ਼ਜ਼ ਵਿੱਚ ਕਿਸੇ ਦੀ ਯਾਦ ਵੱਜਦੀ ਹੈ ਅਤੇ ਹਰ ਸੁਨੇਹੇ ਵਿੱਚ ਪਿਆਰ ਦੀ ਮਿਠਾਸ ਹੁੰਦੀ ਹੈ। ਸ਼ੁਰੂਆਤ ਕਰਦੇ ਹਾਂ ਇਸ ਪ੍ਰੋਗਰਾਮ ਦੀ ਇਸ ਮਿੱਠੇ ਜਿਹੇ ਗੀਤ ਨਾਲ। ਹਰਭਜਨ ਮਾਨ ਅਤੇ ਜਸਪਿੰਦਰ ਨਰੂਲਾ ਦੀ ਆਵਾਜ਼ 'ਚ ਸੁਣਦੇ ਹਾਂ ਪੰਜਾਬੀ ਗੀਤ।

ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਅੱਜ ਦੀ ਇਸ ਸੋਹਣੀ ਸ਼ਾਮ ਨੂੰ ਆਓ ਮਿਲ ਕੇ ਪੜ੍ਹੀਏ ਕੁਝ ਅਜਿਹੀਆਂ ਚਿੱਠੀਆਂ ਜਿਨ੍ਹਾਂ ਵਿੱਚ ਹੋਵੇਗਾ ਪਿਆਰ, ਯਾਦਾਂ, ਆਪਣਾਪਨ ਅਤੇ ਦਿਲ ਦੀਆਂ ਅਣਕਹੀਆਂ ਗੱਲਾਂ। ਚਲੋ ਜੀ, ਪੜ੍ਹਦੇ ਹਾਂ ਅਸੀਂ ਪਹਿਲੀ ਚਿੱਠੀ ਜੋ ਕਿ ਸਾਨੂੰ ਆਈ ਹੈ ਮੋਗੇ ਤੋਂ। ਲਕਸ਼ਮਣ ਸਿੰਘ, ਲਵਪ੍ਰੀਤ ਸਿੰਘ, ਮਾਘੀ ਸਿੰਘ, ਦਰਸ਼ਨ ਸਿੰਘ। ਪਟਿਆਲਾ ਤੋਂ ਆਈ ਹੈ ਸਾਨੂੰ ਚਿੱਠੀ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ, ਕਰਨ, ਗੀਤੂ, ਨਿਹਾਰਿਕਾ ਅਤੇ ਵੰਸ਼ ਬੱਤਾ। ਪੰਚਕੂਲਾ ਸੈਕਟਰ 9 ਤੋਂ ਆਈ ਹੈ ਸਾਨੂੰ ਚਿੱਠੀ ਆਸ਼ੂਚੁਗ, ਅਸ਼ਵਨੀ, ਗੋਬਿੰਦ, ਟੋਨੀ, ਲਵ, ਭਾਵਿਕ, ਡਿੰਗਰਾ। ਹਰਿਦੁਆਰ ਦੇ ਆਜ਼ਾਦ ਨਗਰ ਤੋਂ ਆਈ ਹੈ ਸਾਨੂੰ ਚਿੱਠੀ ਤਾਜ, ਮੁਹੰਮਦ ਅਸਾਰੀ, ਗੁਲਾਮ, ਸਾਬਿਰ ਰਾਹੀ, ਮਹਿਰਾਜ ਜਹਾਂ। ਅਗਲੀ ਚਿੱਠੀ ਸਾਡੇ ਕੋਲ ਆਈ ਹੈ ਰੋਪੜ ਤੋਂ ਹਰਦੇਵ ਮਿੱਕਾ, ਬਲਵਿੰਦਰ ਬੀਰਕ, ਜੈਤਕ ਬੀਰਕ, ਮਿੱਕਾ ਬੀਰਕ। ਫਰੈਂਡਸ ਕਲੋਨੀ ਕਰਨਾਲ ਤੋਂ ਆਈ ਹੈ ਸਾਨੂੰ ਚਿੱਠੀ ਗੁਰਵਿੰਦਰ ਸਿੰਘ ਪਾਂਥਾ, ਇੰਦਰਜੀਤ ਕੌਰ, ਬੇਬੀ ਮਨਮੀਤ ਕੌਰ, ਮਨਵਿੰਦਰ ਸਿੰਘ ਪਾਂਥਾ। ਇਹਨਾਂ ਸਾਰੀ ਪਸੰਦ 'ਚ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ, ਲਖਵਿੰਦਰ ਲੱਕੀ ਦੀ ਆਵਾਜ਼ 'ਚ। ਆਓ ਸੁਣਦੇ ਹਾਂ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਜਿੱਥੇ ਹਰ ਚਿੱਠੀ ਦਿਲ ਨਾਲ ਗੱਲ ਕਰਦੀ ਹੈ। ਜੇਕਰ ਤੁਸੀਂ ਵੀ ਸਾਡੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦੇ ਨਾਲ ਜੁੜਨਾ ਚਾਹੁੰਦੇ ਹੋ ਅਤੇ ਨਾਲ ਹੀ ਆਪਣਾ ਮਨਪਸੰਦਾ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਸਾਨੂੰ ਚਿੱਠੀ ਪਾ ਸਕਦੇ ਹੋ। ਸਾਡਾ ਪਤਾ ਹੈ ਚਿੱਠੀਆਂ ਮਿੱਠੀਆਂ ਮਾਰਫਤ ਸਟੇਸ਼ਨ, ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਜਿਸ ਵਿੱਚ ਤੁਸੀਂ ਆਪਣਾ ਮਨਪਸੰਦਾ ਗਾਣਾ ਅਤੇ ਗਾਇਕਾਰ ਦਾ ਨਾਮ ਲਿਖੋਗੇ। ਚਲੋ ਜੀ, ਪੜ੍ਹਦੇ ਹਾਂ ਅਸੀਂ ਅਗਲੀ ਚਿੱਠੀ ਜੋ ਕਿ ਸਾਨੂੰ ਆਈ ਹੈ ਫਿਰੋਜ਼ਪੁਰ ਤੋਂ। ਬਿੱਲਾ ਬਜਾਜ, ਹੈਪੀ ਬਜਾਜ, ਮਨੀਸ਼ ਬਜਾਜ। ਅਮਨਗੜ੍ਹ ਤੋਂ ਆਈ ਹੈ ਸਾਨੂੰ ਚਿੱਠੀ। ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ, ਹਰਵਿੰਦਰ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਮਾਨ ਅਤੇ KS ਮਾਨ। ਫਾਜ਼ਿਲਕਾ ਤੋਂ ਆਈ ਹੈ ਸਾਨੂੰ ਚਿੱਠੀ। ਅਮਨ

ਅਗਲੀ ਚਿੱਠੀ ਆਈ ਹੈ ਸਾਡੇ ਕੋਲ ਮਲੌਟ ਤੋਂ, ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਗਿਆਨੀ ਗਿੱਲ, ਅਮਨ, ਕੁਲਵੰਤ, ਜਸਵੰਤ, ਰਮਨਦੀਪ ਅਤੇ ਬਲਜੀਤ। ਬੁਰਜ ਸਿੱਧਵਾ ਤੋਂ ਆਈ ਹੈ ਸਾਨੂੰ ਚਿੱਠੀ, ਸਰਬਜੀਤ ਸਿੱਧੂ, ਅਵਿਤਾ ਸਿੱਧੂ। ਮਲੌਟ ਕੈਂਪ ਪੰਜਾਬ ਤੋਂ ਆਈ ਹੈ ਚਿੱਠੀ ਸਾਨੂੰ, ਸ਼ਤੀਸ਼ ਮਿਗਲਾਨੀ, ਸੀਮਾ, ਅਨਮੋਲ, ਧਰਮਪਾਲ, ਵੀਰ ਸਿੰਘ ਲਾਡੀ, ਲਖਵਿੰਦਰ ਸੰਧੂ, ਮਹਾਵੀਰ, ਗੁਰੂਚਰਨ, ਰਮੇਸ਼ ਮਿਗਲਾਨੀ। ਅਗਲੀ ਚਿੱਠੀ ਆਈ ਹੈ ਸਾਡੇ ਕੋਲ ਮਹਾਰਾਸ਼ਟਰ ਤੋਂ, ਅਭਿਜੀਤ, ਸਰਿਤਾ, ਸਿਧਾਰਥ, ਪ੍ਰਿੰਸ ਅਤੇ ਏਕਾਂਸ਼। ਮੁੱਲਾਪੁਰ ਮੰਡੀ ਤੋਂ ਆਈ ਹੈ ਸਾਨੂੰ ਚਿੱਠੀ, ਕ੍ਰਿਸ਼ਨ ਗੋਪਾਲ ਸ਼ਰਮਾ, ਮੰਜੂ ਸ਼ਰਮਾ, ਅਸ਼ੀਸ਼ ਸ਼ਰਮਾ, ਬਿੱਟੂ ਜੈਨ, ਦੀਪਕ ਜੈਨ, ਨਿਸ਼ਾ, ਅਨੂ, ਟੀਟੂ ਜੈਨ, ਜੇ ਬੀ ਰਾਓ, ਰਜੇਸ਼, ਅਰੁਣਾ, ਗੌਤਮ ਅਤੇ ਨਗੀਨਾ ਜੈਨ। ਅਗਲੀ ਚਿੱਠੀ ਆਈ ਹੈ ਸਾਡੇ ਕੋਲ ਬਠਿੰਡੇ ਤੋਂ, ਹਰਜਿੰਦਰ ਸ਼ਿੰਦਾ, ਜਸਵੀਰ, ਰੇਖਾ, ਗਗਨ, ਸੈਨੀ, ਸੀਤਾ ਅਤੇ ਗੀਤਾ। ਅਗਲੀ ਚਿੱਠੀ ਸਾਡੇ ਕੋਲ ਆਜ਼ਮ ਵਾਲਾ ਤੋਂ ਆਈ ਹੈ ਫਜ਼ਿਲਕਾ ਦੇ, ਸੋਹਨ ਸਿੰਘ ਬੁੱਕ, ਨਿਸ਼ਾਨ ਸਿੰਘ, ਸੀਰਤ ਕੌਰ, ਜਸਵੰਤ ਕੌਰ, ਬਲਵਿੰਦਰ ਕੌਰ ਅਤੇ ਸੁਰਿੰਦਰ ਕੌਰ। ਇਹਨਾਂ ਸਾਰੇ ਦੀ ਪ੍ਰਸੰਸਾ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ, ਹਰਜੀਤ ਹਰਮਨ ਦੀ ਆਵਾਜ਼ 'ਚ। ਆਹ ਸੁਣਦੇ ਹਾਂ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਜਿੱਥੇ ਹਰ ਚਿੱਠੀ ਦਿਲ ਨਾਲ ਗੱਲ ਕਰਦੀ ਹੈ। ਜੇਕਰ ਤੁਸੀਂ ਵੀ ਸਾਡੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦੇ ਨਾਲ ਜੁੜਨਾ ਚਾਹੁੰਦੇ ਹੋ ਅਤੇ ਨਾਲ ਹੀ ਆਪਣਾ ਮਨਪਸੰਦ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਸਾਨੂੰ ਚਿੱਠੀ ਪਾ ਸਕਦੇ ਹੋ। ਸਾਡਾ ਪਤਾ ਹੈ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ, ਡਾਕਟਰ ਆਕਾਸ਼ਵਾਣੀ, ਜਲੰਧਰ, ਜਿਸ ਵਿੱਚ ਤੁਸੀਂ ਆਪਣਾ ਮਨਪਸੰਦ ਗਾਣਾ ਅਤੇ ਗਾਇਕਾਰ ਦਾ ਨਾਮ ਲਿਖੋਗੇ। ਚਲੋ ਜੀ, ਪੜ੍ਹਦੇ ਹਾਂ ਅਸੀਂ ਅਗਲੀ ਚਿੱਠੀ ਜੋ ਕਿ ਸਾਨੂੰ ਆਈ ਹੈ ਯਮੁਨਾਨਗਰ ਤੋਂ। ਰਣਧੀਰ, ਗੌਰਵ, ਪ੍ਰਵੀਨ, ਯੁਗਮ, ਵੀਰੇਨ, ਮਨਰਾਜ, ਬਾਗਾ ਪੁਰਾਣੂ ਤੋਂ ਆਈ ਹੈ ਚਿੱਠੀ ਸਾਨੂੰ। ਗਗਨਦੀਪ ਕੌਰ, ਗੁਰਪ੍ਰੀਤ ਕੌਰ, ਪਰਮਜੀਤ, ਪਾਲ ਸਿੰਘ, ਪਰਮਜੀਤ ਸਿੰਘ। ਅਗਲੀ ਚਿੱਠੀ ਸਾਡੇ ਕੋਲ ਆਈ ਹੈ ਸੰਗਰੂਰ ਤੋਂ। ਅਸ਼ਵਨੀ, ਪ੍ਰਿਯੰਕਾ, ਪੂਜਾ, ਵਿਨੋਦ, ਮਹੇਸ਼, ਸੁਸ਼ਮਾ, ਜਸ਼ਨ। ਸਹਾਨਪੁਰ ਤੋਂ ਆਈ ਹੈ ਸਾਨੂੰ ਚਿੱਠੀ। ਸੋਨਾਲੀ, ਆਸ਼ਾ, ਸੁਰੇਸ਼, ਰਿਤੇਸ਼, ਯਸ਼ਿਕਾ, ਰਾਹੁਲ, ਗਗਨ, ਨਿਸ਼ਾ, ਸਿਧਾਰਥ। SBS ਨਗਰ ਮਹਿਰਾਮਪੁਰ ਤੋਂ ਆਈ ਹੈ ਸਾਨੂੰ ਚਿੱਠੀ। ਤਰਲੋਚਨ, ਨਿੱਕੀ, ਜਸਕੀਰਤ, ਬਿੰਦੀ, ਲਵਲੀ, ਮੀਨਾ, ਗੁਰਪ੍ਰੀਤ, ਫੌਜੀ ਮੱਖਣ ਸਿੰਘ, ਬੂਟਾ, ਮਨੀ, ਕੁਲਵਿੰਦਰ ਕੌਰ, ਨੀਲਮ, ਜੋਤੀ, ਨੰਨੂ, ਡੱਬੂ, ਨਵਰਾਜ ਸਿੰਘ ਅਤੇ ਦਮਨਪ੍ਰੀਤ ਸਿੰਘ। ਇਹਨਾਂ ਸਾਰੀ ਪਸੰਦ 'ਚ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ ਮਨਪ੍ਰੀਤ ਸੰਧੂ ਦੀ ਆਵਾਜ਼ 'ਚ। ਆਓ ਸੁਣਦੇ ਹਾਂ ਗੀਤ।

ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਚਲੋ ਜੀ, ਪੜ੍ਹਦੇ ਹਾਂ ਅਸੀਂ ਅਗਲੀ ਚਿੱਠੀ ਜੋ ਕਿ ਸਾਨੂੰ ਆਈ ਹੈ ਸ਼੍ਰੀ ਗੰਗਾਨਗਰ ਤੋਂ। ਬਜਰੰਗ ਲਾਲ ਸ਼ਰਮਾ, ਜਗਮੋਹਨ ਸਿੰਘ ਅਰਨੇਜਾ, ਦਿਨੇਸ਼ ਕੁਮਾਰ ਸ਼ਰਮਾ, ਨਰੇਸ਼ ਕੁਮਾਰ ਸ਼ਰਮਾ, ਫਰੀਦਕੋਟ ਦੇ ਪੱਕੀ ਖੁਰਦ ਤੋਂ ਭੇਜੀ ਹੈ ਸਾਨੂੰ ਚਿੱਠੀ। ਸਤਨਾਮ ਗਿੱਲ, ਗੁਰਵਿੰਦਰ ਗਿੱਲ, ਗੁਰਲੀਨ ਅਤੇ ਗਿੱਲ ਪਰਿਵਾਰ। ਫਤਿਹਗੜ੍ਹ ਸਾਹਿਬ ਤੋਂ ਆਈ ਹੈ ਸਾਨੂੰ ਚਿੱਠੀ, ਰਾਮਨਾਥ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ। ਨਾਭੇ ਤੋਂ ਆਈ ਹੈ ਸਾਨੂੰ ਚਿੱਠੀ, ਸੋਮਦਾਤ, ਕੈਰਵ, ਜੋਤੀ ਰਾਣੀ ਅਤੇ ਗੁਰਮੰਨਤ। ਮਲੌੜ ਤੋਂ ਆਈ ਹੈ ਸਾਨੂੰ ਚਿੱਠੀ, ਸ਼ਮਸ਼ੇਰ ਸਿੰਘ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ ਅਤੇ ਤਰਨਵੀਰ ਸਿੰਘ। ਅਗਲੀ ਚਿੱਠੀ ਆਈ ਹੈ ਸਾਨੂੰ ਪਟੇਲ ਨਗਰ ਤੋਂ, ਮਲੌੜ ਪੰਜਾਬ ਤੋਂ, ਡਾਕਟਰ ਰਮੇਸ਼ ਕੁਮਾਰ ਜਾਜੋ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਜਿੱਥੇ ਹਰ ਚਿੱਠੀ ਦਿਲ ਨਾਲ ਗੱਲ ਕਰਦੀ ਹੈ। ਜੇਕਰ ਤੁਸੀਂ ਵੀ ਸਾਡੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦੇ ਨਾਲ ਜੁੜਨਾ ਚਾਹੁੰਦੇ ਹੋ ਅਤੇ ਨਾਲ ਹੀ ਆਪਣਾ ਮਨਪਸੰਦਾ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਸਾਨੂੰ ਚਿੱਠੀ ਪਾ ਸਕਦੇ ਹੋ। ਸਾਡਾ ਪਤਾ ਹੈ ਚਿੱਠੀਆਂ ਮਿੱਠੀਆਂ ਮਾਰਫਤ ਸਟੇਸ਼ਨ, ਡਾਇਰੈਕਟਰੇਟ ਆਕਾਸ਼ਵਾਣੀ ਜਲੰਧਰ, ਜਿਸ ਵਿੱਚ ਤੁਸੀਂ ਆਪਣਾ ਮਨਪਸੰਦਾ ਗਾਣਾ ਅਤੇ ਗਾਇਕਾਰ ਦਾ ਨਾਂ ਲਿਖੋਗੇ। ਚਲੋ ਜੀ, ਪੜ੍ਹਦੇ ਹਾਂ ਅਸੀਂ ਅਗਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ। ਛੱਤੀਸਗੜ੍ਹ ਤੋਂ ਆਈ ਹੈ ਸਾਨੂੰ ਚਿੱਠੀ ਦਿਨੇਸ਼ ਵਰਮਾ, ਕਰੁਣਾ ਵਰਮਾ। ਮੁਕਤਸਰ ਤੋਂ ਆਈ ਹੈ ਸਾਨੂੰ ਚਿੱਠੀ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦਿਸ਼ਾ, ਦਰਸ਼ਨ ਬਰਾੜ, ਮਲਕੀਤ। ਉੱਤਰ ਪ੍ਰਦੇਸ਼ ਖੁਰਜਾ ਪਿੰਡ ਤੋਂ ਆਈ ਹੈ ਸਾਨੂੰ ਚਿੱਠੀ ਤਿਲਕ ਰਾਜ ਅਰੋੜਾ, ਪ੍ਰਕਾਸ਼ ਅਰੋੜਾ, ਚੰਦਨ ਅਰੋੜਾ, ਅੰਕੁਸ਼ ਅਰੋੜਾ। ਅਗਲੀ ਚਿੱਠੀ ਸਾਨੂੰ ਕੋ ਆਈ ਹੈ ਮੁਕਤਸਰ ਤੋਂ ਬੱਬੂ ਸਿੰਘ, ਦੀਮਾਨ, ਬਲਜਿੰਦਰ ਕੌਰ, ਰਵਨੀਤ ਅਤੇ ਨਿਸ਼ੂ। ਮੁਹੱਲਾ ਫਤਿਹਗੜ੍ਹ ਲੁਧਿਆਣੇ ਤੋਂ ਆਈ ਹੈ ਚਿੱਠੀ ਵਿਨੋਦਪੁਰੀ, ਵੀਪੀਪੁਰੀ, ਅਸ਼ੋਕਪੁਰੀ, ਸੁਸ਼ੀਲਪੁਰੀ, ਆਰਐਸਪੁਰੀ, ਨੀਲਮਪੁਰੀ, ਬੀਕੇਪੁਰੀ, ਕੈਲਾਸ਼ਪੁਰੀ ਅਤੇ ਰਮਾਪੁਰੀ। ਅਗਲੀ ਚਿੱਠੀ ਆਈ ਹੈ ਸਾਨੂੰ ਫਜ਼ਿਲਕਾ ਤੋਂ ਵਿਨੋਦ ਕਾਟਪਾਲ, ਪ੍ਰਵੀਨ ਕਾਟਪਾਲ, ਹਨੀ ਕਾਟਪਾਲ, ਦੀਕਸ਼ਾ ਅਤੇ ਜੰਨਤ ਕਾਟਪਾਲ। ਇਹਨਾਂ ਸਾਰੀ ਪਸੰਦ 'ਚ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ। ਹਾਡੀ ਸੰਧੂ ਦੀ ਆਵਾਜ਼ 'ਚ ਆ ਸੁਣਦੇ ਹਾਂ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਚਲੋ ਜੀ ਅਗਲੀ ਚਿੱਠੀ ਪੜ੍ਹਦੇ ਹਾਂ। ਸਾਨੂੰ ਜੋ ਭੇਜੀ ਹੈ ਰਾਜਪੁਰਾ ਤੋਂ ਹਰਦੀਪ ਸਿੰਘ, ਜਗਵੀਰ ਸਿੰਘ, ਜਵਾਲਾ ਸਿੰਘ, ਧਰਮਵੀਰ ਸਿੰਘ, ਜਗਸੀਰ ਸਿੰਘ। ਟਾਹਲੀ ਵਾਲਾ ਜੱਟਾ ਤੋਂ ਭੇਜੀ ਹੈ ਸਾਨੂੰ ਚਿੱਠੀ ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ, ਹਰਜਿੰਦਰ, ਰਵਿੰਦਰ, ਮਨਿੰਦਰ ਅਤੇ ਸੁਰਿੰਦਰ। ਡੱਬ ਵਾਲੀ ਤੋਂ ਭੇਜੀ ਹੈ ਸਾਨੂੰ ਚਿੱਠੀ ਦਰਸ਼ਨ ਲੋਟ, ਸ਼ਰਗੁਨ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ ਅਤੇ ਹਨੀ ਲੋਟ। ਸ਼੍ਰੀ ਗੰਗਾਨਗਰ ਤੋਂ ਭੇਜੀ ਹੈ ਸਾਨੂੰ ਚਿੱਠੀ ਬਨਵਾਰੀ ਜੈਪਾਲ, ਬਿਮਲਾ ਜੈਪਾਲ, ਸੋਨੂ, ਮਮਤਾ, ਮੋਸ਼, ਦੀਕਸ਼ਾ, ਸੁਸ਼ਾਂਤ, ਵਿਕਰਮ, ਜੈਪਾਲ। ਰਾਜਸਥਾਨ ਮੰਡੀ ਗੋਲੂਵਾਲਾ ਤੋਂ ਭੇਜੀ ਹੈ ਸਾਨੂੰ ਚਿੱਠੀ ਬ੍ਰਿਜਲਾਲ ਚੌਹਾਨ, ਨੀਰਜ ਕੁਮਾਰ ਚੌਹਾਨ। ਚੰਡੀਗੜ੍ਹ ਤੋਂ ਆਈ ਹੈ ਸਾਨੂੰ ਚਿੱਠੀ ਸਤੀਸ਼ ਅਨੇਜਾ, ਬਿਮਲਾ ਅਨੇਜਾ। ਅੰਬਾਲਾ ਤੋਂ ਆਈ ਹੈ ਸਾਨੂੰ ਚਿੱਠੀ ਰਵੀ ਕੁਮਾਰ, ਰਣਜੀਤ ਕੌਰ, ਪ੍ਰਿਯੰਕਾ, ਜੈਪ੍ਰਕਾਸ਼, ਰਾਹੁਲ, ਨੂਰ, ਨਮਨ, ਸਿਮਰਨ, ਗੁਰੂ ਕਿਰਤ ਅਤੇ ਗੁਰੂ ਸ਼ਬਦ। ਇਹਨਾਂ ਸਾਰੇ ਪਸੰਦ 'ਚ ਸਿਗਲਾ ਗੀਤ ਲਗਾਉਣ ਲੱਗੇ ਹਾਂ ਗੁਰਦਾਸ ਮਾਨ ਦੀ ਆਵਾਜ਼, ਆਓ ਸੁਣਦੇ ਹਾਂ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਜਿੱਥੇ ਹਰ ਚਿੱਠੀ ਦਿਲ ਨਾਲ ਗੱਲ ਕਰਦੀ ਹੈ। ਜੇਕਰ ਤੁਸੀਂ ਵੀ ਸਾਡੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦੇ ਨਾਲ ਜੁੜਨਾ ਚਾਹੁੰਦੇ ਹੋ ਅਤੇ ਨਾਲ ਹੀ ਆਪਣਾ ਮਨਪਸੰਦਾ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਸਾਨੂੰ ਚਿੱਠੀ ਪਾ ਸਕਦੇ ਹੋ। ਸਾਡਾ ਪਤਾ ਹੈ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ, ਡਾਇਰੈਕਟਰ, ਆਕਾਸ਼ਵਾਣੀ, ਜਲੰਧਰ, ਜਿਸ ਵਿੱਚ ਤੁਸੀਂ ਆਪਣਾ ਮਨਪਸੰਦਾ ਗਾਣਾ ਅਤੇ ਗਾਇਕਾਰ ਦਾ ਨਾਮ ਲਿਖੋਗੇ। ਇਸ ਪਿਆਰ, ਆਪਣਾਪਨ ਅਤੇ ਮਿੱਠੀਆਂ ਯਾਦਾਂ ਨਾਲ ਅੱਜ ਦੇ ਇਸ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਤੋਂ ਅਸੀਂ ਲੈਂਦੇ ਹਾਂ ਇਜਾਜ਼ਤ। ਫਿਰ ਮਿਲਾਂਗੇ ਨਵੀਆਂ ਚਿੱਠੀਆਂ, ਨਵੀਆਂ ਯਾਦਾਂ ਅਤੇ ਨਵੇਂ ਜਜ਼ਬਾਤਾਂ ਨਾਲ। ਖੁਸ਼ ਰਹੋ, ਆਬਾਦ ਰਹੋ ਅਤੇ ਸਾਨੂੰ ਵੱਧ ਤੋਂ ਵੱਧ ਚਿੱਠੀਆਂ ਪਾਉਂਦੇ ਰਹੋ। ਨਮਸਕਾਰ।

ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਅਨੁਪ੍ਰਿਆ ਪਟੇਲ ਨੇ ਕਿਹਾ ਕਿ ਦਵਾਈਆਂ ਦੇ ਬੁਰੇ ਅਤੇ ਪ੍ਰਤੀਕੂਲ ਪ੍ਰਭਾਵਾਂ ਦੀ ਨਿਗਰਾਨੀ, ਮੁਲਾਂਕਣ ਅਤੇ ਰੋਕਥਾਮ ਵਿੱਚ ਭਾਰਤ ਦਾ ਸਫ਼ਰ ਆਤਮ ਨਿਰਭਰਤਾ ਦੀ ਇੱਕ ਸ਼ਾਨਦਾਰ ਮਿਸਾਲ ਏ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੈਸ਼ਨ ਦੀ ਉੱਚ ਪੱਧਰੀ ਮੀਟਿੰਗ ਦੌਰਾਨ ਭਾਰਤੀ ਵਫਦ ਦੀ ਅਗਵਾਈ ਕਰਨਗੇ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਬਠਿੰਡਾ ਦੇ ਤਲਵੰਡੀ ਸਾਬੋ ਤੋਂ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਚੌਥੇ ਗੇੜ ਦੀ ਸ਼ੁਰੂਆਤ ਕੀਤੀ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਯਾਤਰਾ ਨਾਲ ਜੁੜਨ, ਇਸ ਦਾ ਸਮਰਥਨ ਕਰਨ ਅਤੇ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਬੀਜੇਪੀ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਸੂਬੇ ਵਿੱਚ ਨਸ਼ੇ ਦੀ ਸਮੱਸਿਆ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਸ਼ਿਕਾਇਤ ਕਰਨ ਵਾਲੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਦਾ ਇਲਜ਼ਾਮ ਲਾਇਆ ਏ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੋਹਾਲੀ ਤੋਂ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਬਣੇ 1,26,00,000 ਕਾਰਡਾਂ ਦੀ ਵੰਡ ਦੀ ਸ਼ੁਰੂਆਤ ਕੀਤੀ। ਅੰਮ੍ਰਿਤਸਰ ਦੇ ਖਾਸਾ ਸਥਿਤ ਡੋਗਰਾ ਜੰਗੀ ਯਾਦਗਾਰ ਵਿਚ ਡੋਗਰਾ ਬ੍ਰਿਗੇਡ ਵੱਲੋਂ 1965 ਦੀ ਜੰਗ ਦੌਰਾਨ ਦੇਸ਼ ਲਈ ਸ਼ਹੀਦ ਹੋਏ ਬਹਾਦਰ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਆਯੁਰਵੇਦ ਦਿਵਸ ਮਨਾਉਣ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੇ ਹਿੱਸੇ ਵਜੋਂ ਆਯੁਸ਼ ਡਾਇਰੈਕਟੋਰੇਟ ਚੰਡੀਗੜ੍ਹ ਪ੍ਰਸ਼ਾਸਨ ਨੇ ਇੰਡੀਅਨ ਇੰਸਟੀਚਿਊਟ ਆਫ ਯੋਗਾ ਦੇ ਸਹਿਯੋਗ ਨਾਲ ਚੰਡੀਗੜ੍ਹ ਵਿਚ ਇਕ ਸਿਹਤ ਅਤੇ ਯੋਗ ਕੈਂਪ ਲਾਇਆ। ਤਰਨ ਤਾਰਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਾਨਦਾਰ ਡਰੋਨ ਸ਼ੋਅ ਕਰਵਾਇਆ ਗਿਆ। ਪਾਕਿਸਤਾਨੀ ਹਵਾਈ ਫੌਜ ਨੇ ਅੱਜ ਤੜਕੇ ਅਫਗਾਨਿਸਤਾਨ ਦੇ ਕੁਨਾਰ ਅਤੇ ਪਕਤਿਕਾ ਸੂਬਿਆਂ ਵਿਚ ਹਵਾਈ ਹਮਲੇ ਕੀਤੇ ਨੇ।

ਖੇਡਾਂ ਵਿੱਚ ਭਾਰਤ ਨੇ ਮਰਦਾਂ ਦੇ 10 ਮੀਟਰ 에ਅਰ ਰਾਈਫਲ ਮੁਕਾਬਲੇ ਵਿੱਚ 2 ਤਮਗੇ ਜਿੱਤੇ ਨੇ। ਇਹ ਸਨ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖਬਰਾਂ।

0: ਸਦਾਬਹਾਰ ਗੀਤ ਪੇਸ਼ ਕਰ ਰਹੀ ਤੁਹਾਡੇ ਸਾਰਿਆਂ ਦੀ ਆਪਣੀ ਦੀਪਾਲੀ ਵਧਵਾ ਵੱਲੋਂ ਪਿਆਰ ਭਰੀ ਮੁਸਕੁਰਾਹਟ ਭਰੀ ਨਮਸਕਾਰ ਅਦਾਬ ਤੇ ਸਤਿ ਸ਼੍ਰੀ ਅਕਾਲ। ਕੁਛ ਲੋਕ ਜ਼ਿੰਦਗੀ ਮੇਂ ਸਿਰਫ ਮਿਲਤੇ ਨਹੀਂ ਬਲਕਿ ਦਿਲ ਮੇਂ ਐਸੇ ਉਤਰ ਜਾਤੇ ਹੈ ਕਿ ਉਨਕੀ ਮੌਜੂਦਗੀ ਸਕੂਨ ਬਣ ਜਾਤੀ ਹੈ। ਪੇਸ਼ ਹੈ ਪ੍ਰੋਗਰਾਮ ਦਾ ਪਹਿਲਾ ਗੀਤ, ਤੁਮਸੇ ਅੱਛਾ ਕੌਨ ਹੈ ਫਿਲਮ ਦਾ। ਆਵਾਜ਼ ਮੁਹੰਮਦ ਰਫੀ ਦੀ, ਸੰਗੀਤ ਨਿਰਦੇਸ਼ਕ ਸ਼ੰਕਰ ਜੈਕਿਸ਼ਨ।
1: कभी हमने

ਹੁਣੇ ਤੁਸੀਂ ਸੁਣ ਰਹੇ ਸੀ ਸਦਾ ਬਹਾਰ ਗੀਤ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 4:30 ਵੱਜ ਰਹੇ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 5:30 ਵਜ ਰਹੇ ਨੇ। ਆਓ ਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

660 ਅੰਗੁੱਤੀ। ਇਹ ਪਾਵਨ ਪਵਿੱਤਰ ਸ਼ਬਦ ਸੁਭਾਇਮਾਨ ਹੈ। ਸ਼ਬਦ ਦੇ ਕੁੱਲ 4 ਪਦੇ ਨੇ। ਸਤਿਗੁਰੂ ਜੀ ਨੇ ਇਸ ਸ਼ਬਦ ਨੂੰ ਪਹਿਲੇ ਘਰ ਦੇ ਵਿੱਚ ਗਾਉਣ ਦਾ ਹੁਕਮ ਕੀਤਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਸ਼ਬਦ। ਇਸ ਰਾਗ ਦੀ ਆਰੰਭਤਾ ਹੋ ਰਹੀ ਹੈ ਧਨਾਸਰੀ ਦੀ, ਇਸ ਕਰਕੇ ਸੰਪੂਰਨ ਰੂਪ ਵਿੱਚ ਮੂਲ ਮੰਤਰ ਆਇਆ ਹੈ। ਪਰਮਾਤਮਾ ਇੱਕ ਹੈ, ਅਦੁੱਤੀ ਹੈ, ਜਿਸ ਵਰਗਾ ਦੂਸਰਾ ਕੋਈ ਨਹੀਂ। ਸਤਨਾਮ, ਜਿਸ ਦੀ ਹਸਤੀ ਸਦਾ ਕਾਇਮ ਰਹਿਣ ਵਾਲੀ ਹੈ। ਕਰਤਾ ਪੁਰਖ, ਪੂਰੇ ਬ੍ਰਹਿਮੰਡ ਦੀ ਰਚਨਾ ਕਰਕੇ ਹਰ ਇੱਕ ਚੀਜ਼ ਦੇ ਵਿੱਚ ਉਸਨੇ ਆਪਾ ਟਿਕਾਇਆ ਹੋਇਆ ਹੈ। ਨਿਰਭਉ, ਉਹ ਭੈ ਤੋਂ ਰਹਿਤ ਹੈ। ਨਿਰਵੈਰ, ਵੈਰ ਤੋਂ ਰਹਿਤ। ਅਕਾਲ ਮੂਰਤ, ਉਸ ਦੀ ਹਸਤੀ ਸਮੇਂ ਤੋਂ ਰਹਿਤ ਹੈ। ਅਜੂਨੀ, ਉਹ ਜੂਨਾਂ ਵਿੱਚ ਨਹੀਂ ਆਉਂਦਾ। ਸੈਭੰਗ, ਉਸ ਦੀ ਹਸਤੀ ਆਪਣੇ ਆਪ ਤੋਂ ਹੈ। ਗੁਰਪ੍ਰਸਾਦ, ਸਤਿਗੁਰ ਦੀ ਕਿਰਪਾ ਦੁਆਰਾ ਹੀ ਐਸੇ ਪਰਮਾਤਮਾ ਦਾ ਮਿਲਾਪ ਪ੍ਰਾਪਤ ਹੁੰਦਾ ਹੈ। ਸਤਿਗੁਰ ਜੀ ਨੇ ਕਿਰਪਾ ਕੀਤੀ, ਸ਼ਬਦ ਦੀ ਆਰੰਭਤਾ ਦਾਤਾਰ ਪਿਤਾ ਜੀ ਨੇ ਮੂਲ ਮੰਤਰ ਤੋਂ ਕੀਤੀ। ਗੁਰੂ ਸਾਹਿਬ ਜੀ ਸ਼ਬਦ ਵਿੱਚ ਬਖਸ਼ਿਸ਼ ਕਰਦੇ ਨੇ, ਜੀਉ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ। ਮੇਰੀ ਜਿੰਦ ਜਦੋਂ ਸੰਸਾਰ ਦੇ ਦੁੱਖਾਂ ਨੂੰ ਦੇਖਦੀ ਅਤੇ ਕੰਬਦੀ ਘਬਰਾਉਂਦੀ ਹੈ। ਸੰਸਾਰ 'ਤੇ 4 ਤਰ੍ਹਾਂ ਦੇ ਦੁੱਖਾਂ ਦੀ ਗੱਲ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਬਾਬਾ ਫਰੀਦ ਸਾਹਿਬ ਜੀ ਨੇ ਵੀ ਦੁੱਖਾਂ ਦੀ ਗੱਲ ਕੀਤੀ। ਫਰੀਦਾ, ਮੈਂ ਜਾਣਿਆ ਦੁੱਖ ਮੁਝਕੂ, ਦੁੱਖ ਸਬਾਇਆ ਜੱਗ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹਾ ਅੱਗ। ਜਿੱਧਰ ਵੀ ਦੇਖਦੇ ਹਾਂ ਸੰਸਾਰ ਦੇ ਵਿੱਚ ਦੁੱਖ ਪਸਰਿਆ ਹੋਇਆ ਹੈ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਨੇ ਵੀ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਦੋਂ ਸੰਸਾਰ ਦੀ ਹਾਲਤ ਵੇਖਦੇ ਨੇ ਤਾਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਫੁਰਮਾਨ ਕੀਤਾ, ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸੇ ਆਈ, ਬਾਜ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ, ਬਾਬੇ ਭੇਖ ਬਣਾਇਆ, ਉਦਾਸੀ ਦੀ ਰੀਤ ਚਲਾਈ, ਚੱਲਿਆ ਸੋਧਣ ਧਰਤ ਲੁਕਾਈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੰਸਾਰ ਦੇ ਦੁੱਖਾਂ ਨੂੰ ਵੇਖਿਆ, ਦੁੱਖਾਂ ਨੂੰ ਦੂਰ ਕਰਨ ਦਾ ਗੁਰੂ ਸਾਹਿਬ ਜੀ ਨੇ ਰਸਤਾ ਦੱਸਿਆ। ਦਾਤਾਰ ਪਿਤਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਫੁਰਮਾਉਂਦੇ ਨੇ, ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ, ਉਹ ਪਰਮਾਤਮਾ ਹਮੇਸ਼ਾ ਹੀ ਬਖਸ਼ਿਸ਼ਾਂ ਕਰਨ ਵਾਲਾ ਏ। ਮੈਂ ਤਾਂ ਉਸੇ ਨੂੰ ਹੀ ਸਿਮਰ ਕੇ ਆਪਣੇ ਸਾਰੇ ਹੀ ਦੁੱਖ ਦੂਰ ਕੀਤੇ ਨੇ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, ਆਠ ਪਹਿਰ ਆਰਾਧੀ ਹੈ ਪੂਰਨ ਸਤਿਗੁਰ ਗਿਆਨ। ਸਤਿਗੁਰ ਜੀ ਫੁਰਮਾਨ ਕਰਦੇ ਨੇ, ਸਾਹਿਬ ਮੇਰਾ ਨੀਤਨਵਾ ਸਦਾ ਸਦਾ ਦਾਤਾਰ, ਉਹ ਐਸਾ ਵਾਹਿਗੁਰੂ ਅਕਾਲ ਪੁਰਖ ਹੈ, ਜੋ ਵੀ ਮੈਂ ਉਸ ਕੋਲੋਂ ਮੰਗਦਾ ਹਾਂ ਉਹ ਮੇਰੀ ਝੋਲੀ ਭਰਦਾ, ਹਮੇਸ਼ਾ ਹੀ ਉਸ ਦਾ ਸੁਭਾਅ ਦਾਤਾਂ ਦੇਣ ਵਾਲਾ ਹੈ। ਜੋ ਮੰਗੈ ਠਾਕੁਰ ਆਪਣੇ 'ਤੇ, ਸੋਈ ਸੋਈ ਦੇਵੈ, ਨਾਨਕ ਦਾਸ ਮੁਕਤੇ ਜੋ ਬੋਲੈ, ਇਹਾਂ ਉਹਾਂ ਸੱਚ ਹੋਵੇ। ਉਸ ਦਾ ਇੱਕ ਸੁਭਾਅ ਏ ਕਿ ਉਹ ਜੀਵ ਦੇ ਗੁਣ ਔਗਣ ਨਹੀਂ ਦੇਖਦਾ, ਹਮੇਸ਼ਾ ਆਪਣਾ ਪ੍ਰੇਮ ਭਰਿਆ ਸੁਭਾਅ ਬਣਾਈ ਰੱਖਦਾ। ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਧ ਪਛਾਣ, ਹੱਥ ਦੇ ਰਾਖੇ ਕਰ ਆਪਣੇ, ਸਦਾ ਸਦਾ ਰੰਗ ਮਾਣ, ਸਾਚਾ ਸਾਹਿਬ ਸਦ ਮਿਹਰਬਾਨ, ਬੰਦ ਪਾਇਆ ਮੇਰੇ ਸਤਿਗੁਰ ਪੂਰੈ, ਹੋਈ ਸਰਬ ਕਲਿਆਣ। ਸਤਿਗੁਰ ਜੀ ਨੇ ਕਿਰਪਾ ਕੀਤੀ, ਪਹਿਲੇ ਰਹਾਉ ਦੇ ਬੰਦ ਦੇ ਵਿੱਚ ਬਖਸ਼ਿਸ਼ ਕੀਤੀ, ਉਹ ਪਰਮਾਤਮਾ ਹਮੇਸ਼ਾ ਹੀ ਦਿਆਲੂ ਹੈ, ਹਮੇਸ਼ਾ ਹੀ ਕਿਰਪਾਲੂ। ਐਸੇ ਵਾਹਿਗੁਰੂ ਨੂੰ ਸਿਮਰਨਾ ਚਾਹੀਦਾ। ਅੰਦਿਨ ਸਾਹਿਬ ਸੇਵੀਏ ਅੰਤ ਛਡਾਏ ਸੋਏ, ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ। ਇਹ ਮੇਰੀ ਜਿੰਦੇ, ਐਸੇ ਮਾਲਕ ਨੂੰ ਹਮੇਸ਼ਾ ਸਿਮਰਨ ਦੇ ਨਾਲ ਜ਼ਿੰਦਗੀ ਦੇ ਦੁੱਖ ਮੁੱਕਦੇ ਨੇ। ਦਿਆਲ ਤੇਰੇ ਨਾਮ ਤਰ੍ਹਾਂ ਸਦ ਕੁਰਬਾਨੈ ਜਾਉਂ, ਹੇ ਵਾਹਿਗੁਰੂ ਮੈਂ ਤੇਰੇ ਨਾਮ ਤੋਂ ਸਦਕੇ ਜਾਣਾ ਕੁਰਬਾਨ ਜਾਂਦਾ ਹਾਂ। ਸਰਬੰਗ ਸਾਚਾ ਇੱਕ ਹੈ ਦੂਜਾ ਨਾਹੀਂ ਕੋਏ, ਤਾਂ ਕਿ ਸੇਵਾ ਸੋ ਕਰੇ ਜਾਂ ਕੋ ਨਦਰ ਕਰੇ। ਉਹ ਮਾਲਕ ਹਰ ਥਾਂ ਮੌਜੂਦ ਹੈ, ਜਿੱਥੇ ਵੀ ਉਸ ਨੂੰ ਯਾਦ ਕਰੀ ਉਹ ਹਮੇਸ਼ਾ ਹੀ ਸਹਾਈ।

0: ਤੁਧ ਬਾਦ ਪਿਆਰੇ ਕੇਵਰ ਹਾਂ, ਸਾਹ ਵਡਿਆਈ ਦੇ ਜਿਤ ਨਾਮ ਤੇਰੇ ਲਾਗਰ ਹਾਂ। ਮੈਨੂੰ ਆਪਣਾ ਨਾਮ ਦੇ, ਆਪਣਾ ਸਿਮਰਨ ਬਖਸ਼ਿਸ਼ ਕਰ। ਦੂਜਾ ਨਾ ਹੀ ਕੋਈ ਜਿਸ ਆਗੇ ਪਿਆਰੇ ਜਾਏ ਕਹਾਂ, ਤੇਰੇ ਤੋਂ ਬਿਨਾਂ ਇਸ ਜਿੰਦ ਦਾ ਕੋਈ ਆਸਰਾ ਨਹੀਂ। ਸੇਵੀ ਸਾਹਿਬ ਆਪਣਾ ਅਵਰ ਨਾ ਜਾਚੋਂ ਕੋਈ, ਨਾਨਕ ਤਾਂ ਕਾ ਦਾਸ ਹੈ, ਬਿੰਦ ਬਿੰਦ ਚੁੱਕ ਚੁੱਕ ਹੋਏ। ਹੇ ਮੇਰੇ ਮਾਲਕ, ਮੈਂ ਸਦਾ ਤੇਰੇ ਤੋਂ ਸਦਕੇ ਜਾਣਾ, ਤੇਰੇ ਨਾਮ ਤੋਂ ਕੁਰਬਾਨ ਜਾਣਾ। ਕਿਰਪਾ ਕਰਕੇ ਆਪਣਾ ਨਾਮ ਬਖਸ਼ਿਸ਼ ਕਰ, ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਇੱਕ ਪਰਮਾਤਮਾ ਦਾ ਨਾਮ ਹੀ ਹੈ ਜਿਹੜਾ ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲਾ ਹੈ।
1: ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ, ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਭਰਤ ਸਿੰਘ। ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਧਨਾਸਰੀ ਰਾਗ ਵਿਚਲੇ ਸ਼ਬਦ ਵਿੱਚ ਉਸ ਅਕਾਲ ਪੁਰਖ ਦਾ ਪਰਾ ਪੂਰਬਲਾ ਨਾਮ, ਜੋ ਇੱਛਾ ਪੂਰਕ ਕਾਮ ਧੇਨ ਹੈ, ਜਪਣ ਦੀ ਹਿਦਾਇਤ ਕਰਦੇ ਨੇ ਕਿ ਇਹ ਮਨ ਜਿਹੜਾ ਹਰੀ ਕਾਮਨਾਵਾਂ ਦੀ ਪੂਰਤੀ ਕਰਨ ਦੇ ਸਮਰੱਥ ਹੈ, ਜਿਸ ਦੇ ਵਸ ਵਿੱਚ ਕਾਮ ਧੇਨ ਹੈ, ਉਸ ਦੀ ਸਮਰੱਥਾ ਜਾਣਦੇ ਹੋਏ ਉਸ ਦਾ ਸਿਮਰਨ ਕਰਨਾ ਚਾਹੀਦਾ ਹੈ। ਜਿਸ ਹਿਰਦੇ ਵਿੱਚ ਪ੍ਰਭੂ ਭਗਤੀ ਹੁੰਦੀ ਹੈ, ਉੱਥੇ ਹਰ ਕਿਸਮ ਦਾ ਝਮੇਲਾ ਝਗੜਾ ਗਤੀ ਕਰ ਜਾਂਦੇ ਨੇ, ਚਲੇ ਜਾਂਦੇ ਨੇ। ਪਰ ਇਹ ਜਪਣ ਦੀ ਕਿਰਿਆ ਵੱਡੇ ਭਾਗਾਂ ਨਾਲ ਹੀ ਨਸੀਬ ਹੁੰਦੀ ਹੈ। ਜਿਨ੍ਹਾਂ ਨੂੰ ਇਹ ਗੁਰਮਤ ਜਾਂ ਸੋਝੀ ਪ੍ਰਾਪਤ ਹੁੰਦੀ ਹੈ, ਉਹੀ ਸੰਸਾਰ ਦਾ ਭਵ ਸਾਗਰ ਤਰ ਜਾਂਦੇ ਨੇ, ਭਵਜਲ ਤੋਂ ਪਾਰ ਹੋ ਜਾਂਦੇ ਨੇ। ਜਪਮਨ ਸਤਨਾਮ, ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਇਸ ਸ਼ਬਦ ਦਾ ਗਾਇਨ ਕੀਤਾ ਭਾਈ ਜਗੀਰ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਨੇ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ, DRM 864 ਕਿਲੋਹਰਟਸ, FM 100.8 ਮੈਗਾਹਰਟਸ, FM 100.9 ਮੈਗਾਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ 6 ਵਜ ਰਹੇ ਨੇ। ਹੁਣ ਤੁਸੀਂ ਸੁਣੋਗੇ ਹਿੰਦੀ 'ਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ ਬਸ ਕੁਝ ਹੀ ਪਲਾਂ 'ਚ।

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 6:05 ਤੇ 2 ਸੈਕਿੰਡ ਹੋਏ ਨੇ। ਹੁਣ ਪੇਸ਼ ਹੈ ਪ੍ਰੋਗਰਾਮਾਂ ਦਾ ਵੇਰਵਾ।

0: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
1: एक जमाने से कहानी है सुना रही आकाशवाणी, फिर आया एंटरटेनमेंट का रेवोल्यूशन, जब कोने कोने पहुंचा दूरदर्शन। कहानी नहीं बदली, स्टाइल गया है बदल। जो कहानियां हम सुनते आए, देखते आए, अब वही वैसी ही कहानी सुनाएगा डिजिटल।
2: डाउनलोड वेव्स ओटीटी ऐप नाउ एंड वॉच फॉर फ्री।
3: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਸੁਣਦੇ ਹਾਂ ਦੇਸ਼ ਗਾਨ।

0: ਉਹ ਕਿੱਥੇ ਹੈ? ਧੀ ਦਾ ਨਵਾਂ ਖਾਤਾ ਤੇ ਮੇਰੀ KYC ਅਪਡੇਟ।
1: ਇਹ ਤਾਂ ਝਟਪਟ ਵਾਲਾ ਕੰਮ ਹੈ।
0: ਕਿਵੇਂ?
1: ਜੇ KYC ਦੇ ਵੇਰਵੇ ਵਿੱਚ ਬਦਲਾਵ ਨੇ ਜਾਂ ਸਿਰਫ ਪਤਾ ਬਦਲਿਆ ਹੈ ਤਾਂ ਰਜਿਸਟਰਡ ਈਮੇਲ, ਮੋਬਾਈਲ, ਆਨਲਾਈਨ ਜਾਂ ਚਿੱਠੀ ਰਾਹੀਂ ਸੈਲਫ ਡਿਕਲੇਰੇਸ਼ਨ ਦੇ ਦਿਓ।
0: ਅਤੇ ਬਾਕੀ ਬਦਲਾਵ
1: ਘਰ ਬੈਠੇ ਵੀਡੀਓ KYC, ਆਧਾਰ OTP ਤੇ ਆਧਾਰ ਆਦਿ EKYC ਨਾਲ ਸਿਰਫ ਬੈਂਕ ਦੇ ਅਧਿਕ੍ਰਿਤ ਚੈਨਲਾਂ ਰਹੀ।
0: ਇਹ ਤਾਂ ਨੂਡਲ ਬਣਾਉਣ ਜਿੰਨਾ ਸੌਖਾ ਹੈ। RBI

0: ਸ਼ਾਸਨ ਦੀ ਇਸੇ ਦੂਰਅੰਦੇਸ਼ੀ ਸੋਚ ਤੋਂ ਪ੍ਰੇਰਿਤ ਹੋ ਕੇ ਸਰਕਾਰ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਸਮਾਵੇਸ਼ੀ ਵਿਕਾਸ ਤੇ ਸਮਾਜਿਕ ਸਸ਼ਕਤੀਕਰਨ ਰਾਹੀਂ ਇਹ ਸਮਰਪਣ ਲੋਕਾਂ ਦੇ ਜੀਵਨ 'ਚ ਬਦਲਾਅ ਲਿਆ ਰਿਹਾ। ਅੱਜ ਸੇਵਾ ਸੰਕਲਪ ਅਭਿਆਨ ਦੀ ਇਸ ਵਿਸ਼ੇਸ਼ ਲੜੀ ਲਈ ਅਸੀਂ ਤੁਹਾਡੇ ਵਾਸਤੇ ਇੱਕ ਉਦਾਹਰਣ ਲੈ ਕੇ ਆਏ ਹਾਂ ਕਿ ਕਿਸ ਤਰ੍ਹਾਂ ਇਸ ਦ੍ਰਿਸ਼ਟੀਕੋਣ ਨੂੰ ਮੇਕ ਇਨ ਇੰਡੀਆ ਪਹਿਲਕਦਮੀ ਰਾਹੀਂ ਅਮਲ 'ਚ ਲਿਆਂਦਾ ਗਿਆ। ਪੇਸ਼ ਹੈ ਇੱਕ ਰਿਪੋਰਟ।
1: 2014 ਵਿੱਚ ਸ਼ੁਰੂ ਕੀਤੀ ਗਈ ਮੇਕ ਇਨ ਇੰਡੀਆ ਪਹਿਲਕਦਮੀ ਦਾ ਉਦੇਸ਼ ਕਾਰੋਬਾਰ ਕਰਨ ਵਿੱਚ ਆਸਾਨੀ ਨੂੰ ਬਿਹਤਰ ਬਣਾ ਕੇ ਨਿਵੇਸ਼ ਨੂੰ ਆਕਰਸ਼ਿਤ ਕਰਕੇ ਦੇਸ਼ ਵਿੱਚ ਹੀ ਉਤਪਾਦਾਂ ਦਾ ਨਿਰਮਾਣ ਕਰਕੇ ਅਤੇ ਲੋਕਾਂ ਨੂੰ ਨੌਕਰੀਆਂ ਪ੍ਰਦਾਨ ਕਰਕੇ ਭਾਰਤ ਨੂੰ ਇੱਕ ਪ੍ਰਮੁੱਖ ਨਿਰਮਾਣ ਕੇਂਦਰ ਬਣਾਉਣਾ ਹੈ। ਇਸ ਦੌਰਾਨ ਸਮੇਂ ਦੇ ਨਾਲ ਸਿਰਫ ਫੈਕਟਰੀਆਂ ਲਗਾਉਣ ਦੀ ਬਜਾਏ ਉਤਪਾਦਨ ਦੇ ਸਾਰੇ ਪੜਾਵਾਂ ਨੂੰ ਇਕੱਠੇ ਵਿਕਸਿਤ ਕਰਨ ਵੱਲ ਧਿਆਨ ਦਿੱਤਾ ਗਿਆ। ਪ੍ਰੋਡਕਸ਼ਨ ਲਿੰਕਡ ਇਨਸੈਂਟਿਵ ਯਾਨੀ PLI ਸਕੀਮ, ਸੈਮੀਕੰਡਕਟਰ ਅਤੇ ਹਿੱਸੇ ਪੁਰਜ਼ੇ ਬਣਾਉਣ ਦੇ ਪ੍ਰੋਗਰਾਮ ਸ਼ੁਰੂ ਕੀਤੇ ਗਏ ਅਤੇ ਉਦਯੋਗਿਕ ਗਲਿਆਰਿਆਂ, ਲੌਜਿਸਟਿਕਸ ਸੁਧਾਰਾਂ ਤੇ ਰਾਸ਼ਟਰੀ ਸਿੰਗਲ ਵਿੰਡੋ ਸਿਸਟਮ ਵਰਗੇ ਕਦਮ ਚੁੱਕੇ ਗਏ। ਨਤੀਜੇ ਵਜੋਂ ਭਾਰਤ ਦਾ ਇਲੈਕਟ੍ਰੋਨਿਕਸ ਉਤਪਾਦਨ 2014-15 ਵਿੱਚ 1.9 ਲੱਖ ਕਰੋੜ ਰੁਪਏ ਤੋਂ ਵੱਧ ਕੇ 2025-26 ਵਿੱਚ 13.11 ਲੱਖ ਕਰੋੜ ਰੁਪਏ ਹੋ ਗਿਆ, ਜਦੋਂ ਕਿ ਇਲੈਕਟ੍ਰੋਨਿਕਸ ਬਰਾਮਦ 4.24 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ। ਮੋਬਾਈਲ ਫੋਨਾਂ ਦੀ ਬਰਾਮਦ ਵਿੱਚ 171 ਗੁਣਾ ਵਾਧਾ ਹੋਇਆ ਅਤੇ ਹੁਣ ਭਾਰਤ ਦਰਾਮਦ ਕਰਨ ਵਾਲੇ ਦੇਸ਼ ਤੋਂ ਬਰਾਮਦ ਕਰਨ ਵਾਲਾ ਦੇਸ਼ ਬਣ ਗਿਆ ਹੈ। ਭਾਰਤ ਵਿੱਚ ਵਰਤੇ ਜਾਣ ਵਾਲੇ 99.2% ਮੋਬਾਈਲ ਫੋਨ ਹੁਣ ਭਾਰਤ ਵਿੱਚ ਹੀ ਬਣ ਰਹੇ ਨੇ। ਦੇਸ਼ ਵਿੱਚ 300 ਤੋਂ ਵੱਧ ਮੋਬਾਈਲ ਨਿਰਮਾਣ ਇਕਾਈਆਂ ਚੱਲ ਰਹੀਆਂ ਨੇ ਅਤੇ ਇਹਨਾਂ ਵਿੱਚ ਕਰੀਬ 70% ਮਹਿਲਾ ਮੁਲਾਜ਼ਮ ਕੰਮ ਕਰ ਰਹੀਆਂ ਨੇ। ਮੇਕ ਇਨ ਇੰਡੀਆ ਪਹਿਲਕਦਮੀ ਭਾਰਤ ਵਿੱਚ ਬਣੇ ਉਤਪਾਦਾਂ ਨੂੰ ਦੁਨੀਆ ਭਰ ਦੇ ਬਾਜ਼ਾਰਾਂ ਤੱਕ ਪਹੁੰਚਾਉਣ ਅਤੇ ਭਾਰਤ ਨੂੰ ਇੱਕ ਵੱਡਾ ਨਿਰਮਾਣ ਕੇਂਦਰ ਬਣਾਉਣ ਵਿੱਚ ਮਦਦ ਕਰ ਰਹੀ ਹੈ। ਰਾਜੇਸ਼ ਬਾਲੀ, ਆਕਾਸ਼ਵਾਣੀ ਖਬਰਾਂ, ਜਲੰਧਰ।
0: ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਸਾਰੇ ਖੁਰਾਕ ਕਾਰੋਬਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਖੁਰਾਕ ਸੁਰੱਖਿਆ ਸਬੰਧੀ ਕਾਨੂੰਨਾਂ, ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਤੇ ਪੂਰੀ ਜ਼ਿੰਮੇਵਾਰੀ ਤੇ ਸਾਫ਼ ਸੁਥਰੇ ਤਰੀਕੇ ਖਾਦ ਪਦਾਰਥ ਬਣਾਉਣ। ਉਨ੍ਹਾਂ ਨੇ ਖੁਰਾਕ ਕਾਰੋਬਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਕੱਚੇ ਮਾਲ ਦੀ ਸਹੀ ਖਰੀਦ ਤੇ ਸੁਚੱਜੀ ਸੰਭਾਲ ਯਕੀਨੀ ਬਣਾਉਂਦੇ ਹੋਏ ਸਫਾਈ ਵਿਵਸਥਾ ਕਾਇਮ ਰੱਖਣ, ਮਿਲਾਵਟਖੋਰੀ ਤੋਂ ਬਚਣ ਤੇ ਲੋਕਾਂ ਦੀ ਸਿਹਤ ਲਈ ਖਤਰਾ ਪੈਦਾ ਕਰਨ ਵਾਲੀ ਕਿਸੇ ਵੀ ਗੈਰ ਮਿਆਰੀ ਕਾਰਵਾਈ ਤੋਂ ਸਖਤੀ ਨਾਲ ਗੁਰੇਜ਼ ਕਰਨ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਖੁਰਾਕ ਦੀ ਗੁਣਵੱਤਾ ਨਾਲ ਕੋਈ ਵੀ ਸਮਝੌਤਾ ਕਰਨ ਵਾਲਿਆਂ ਉੱਤੇ ਖੁਰਾਕ ਸੁਰੱਖਿਆ ਤੇ ਮਿਆਰਾਂ ਬਾਰੇ ਐਕਟ ਤਹਿਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਜਨਗਣਨਾ 2027 ਦੀ ਆਬਾਦੀ ਗਣਨਾ ਦਾ ਦੂਜਾ ਗੇੜ ਪੰਜਾਬ 'ਚ 16 ਨਵੰਬਰ ਤੋਂ ਸ਼ੁਰੂ ਹੋਏਗਾ ਤੇ ਅਗਲੇ ਸਾਲ 4 ਜਨਵਰੀ ਤੱਕ ਜਾਰੀ ਰਹੇਗਾ। ਇਸ ਤਹਿਤ ਆਨਲਾਈਨ ਸਵੈ ਗਣਨਾ 16 ਨਵੰਬਰ ਤੋਂ 3 ਨਵੰਬਰ ਤੱਕ ਸ਼ੁਰੂ ਹੋਏਗੀ, ਜਦਕਿ ਗਿਣਤੀਕਾਰ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਘਰ ਘਰ ਜਾ ਕੇ ਗਿਣਤੀ ਸ਼ੁਰੂ ਕਰਨਗੇ। ਪੰਜਾਬ ਮਰਦਮਸ਼ੁਮਾਰੀ ਨਿਰਦੇਸ਼ਕ ਡਾਕਟਰ ਨਵਜੋਤ ਖੋਸਾ ਨੇ ਇਸ ਬਾਰੇ ਜਾਣਕਾਰੀ ਅੱਜ ਚੰਡੀਗੜ੍ਹ ਵਿਖੇ ਦੂਜੇ ਗੇੜ ਲਈ ਪ੍ਰਿੰਸੀਪਲ ਮਰਦਮਸ਼ੁਮਾਰੀ ਅਧਿਕਾਰੀਆਂ ਦੀ ਇੱਕ ਰੋਜ਼ਾ ਕਾਨਫਰੰਸ ਦੌਰਾਨ ਦਿੱਤੀ। ਇਹ ਕਾਨਫਰੰਸ ਮਰਦਮਸ਼ੁਮਾਰੀ 2027 ਦੇ ਆਉਣ ਵਾਲੇ ਗੇੜ ਵਾਸਤੇ ਤਿਆਰੀ ਤੇ ਕਾਰਜਸ਼ੀਲ ਤਿਆਰੀ ਦੀ ਸਮੀਖਿਆ ਕਰਨ ਲਈ ਮੁੱਖ ਸਕੱਤਰ ਪੰਜਾਬ KP ਸਿਨਹਾ ਦੀ ਪ੍ਰਧਾਨਗੀ ਹੇਠ ਹੋਈ। ਇਸ ਕਾਨਫਰੰਸ 'ਚ ਸੂਬਾ ਪੱਧਰੀ ਜਨਗਣਨਾ ਤਾਲਮੇਲ ਕਮੇਟੀ ਦੇ ਮੈਂਬਰ, ਡਿਵੀਜ਼ਨਲ ਕਮਿਸ਼ਨਰ ਤੇ ਸਾਰੇ ਪ੍ਰਿੰਸੀਪਲ ਮਰਦਮਸ਼ੁਮਾਰੀ ਅਧਿਕਾਰੀ ਸ਼ਾਮਲ ਸਨ, ਜਿਨ੍ਹਾਂ ਵਿੱਚ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਤੇ ਨਗਰ ਨਿਗਮਾਂ ਦੇ ਨਗਰ ਕਮਿਸ਼ਨਰ ਵੀ ਸ਼ਾਮਲ ਰਹੇ। ਡਾਕਟਰ ਖੋਸਾ ਨੇ ਆਬਾਦੀ ਗਣਨਾ ਦੇ ਸਫਲ ਸੰਚਾਲਨ ਵਾਸਤੇ ਮੁੱਖ ਤਕਨੀਕੀ ਤੇ ਸੰਚਾਲਨ ਹਿੱਸਿਆਂ ਬਾਰੇ ਵੀ ਵਿਸਥਾਰ 'ਚ ਇੱਕ ਪੇਸ਼ਕਾਰੀ ਦਿੱਤੀ। ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਪਟਿਆਲਾ ਵੱਲੋਂ ਬਜ਼ੁਰਗਾਂ ਦੀ ਸਿਹਤਮੰਦ ਜੀਵਨ ਸ਼ੈਲੀ ਨੂੰ ਸਮਰਪਿਤ 10 ਰੋਜ਼ਾ ਵਿਸ਼ੇਸ਼ ਕੈਂਪ ਦਾ ਅੱਜ ਆਗਾਜ਼ ਹੋਇਆ। ਇਸ ਕੈਂਪ ਦਾ ਰਸਮੀ ਉਦਘਾਟਨ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕੀਤਾ। ਸਿਹਤ ਮੰਤਰੀ ਨੇ ਕਿਹਾ ਕਿ ਇਹ ਬੜੇ ਅਫਸੋਸ ਦੀ ਗੱਲ ਹੈ ਕਿ ਅੱਜ ਦੇ ਸਮੇਂ 'ਚ ਸਾਡੇ ਬਜ਼ੁਰਗ ਇਕੱਲਾ ਅਤੇ ਇਕੱਲਤਾ ਦਾ ਸ਼ਿਕਾਰ ਹੋ ਰਹੇ ਨੇ। ਵਾਈਸ ਚਾਂਸਲਰ ਡਾਕਟਰ ਗਿੱਲ ਨੇ ਕਿਹਾ ਕਿ ਬਜ਼ੁਰਗਾਂ ਦੀ ਤੰਦਰੁਸਤੀ ਵੱਲ ਧਿਆਨ ਦੇਣਾ ਸਾਡਾ ਸਾਰਿਆਂ ਦਾ ਮੁੱਢਲਾ ਫਰਜ਼ ਹੈ। ਅਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਅੱਜ ਬਠਿੰਡਾ ਦੇ ਤਲਵੰਡੀ ਸਾਬੋ ਤੋਂ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਚੌਥੇ ਗੇੜ ਦੀ ਸ਼ੁਰੂਆਤ। ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਭਰੋਸਾ ਦਵਾਇਆ 1013 ਲੈਕਚਰਾਰਾਂ ਦੀ ਭਰਤੀ 'ਚ ਅਨੁਸੂਚਿਤ ਜਾਤੀਆਂ ਲਈ ਬਣਦਾ ਰਾਖਵਾਂ ਹਿੱਸਾ ਹਰ ਹਾਲ 'ਚ ਯਕੀਨੀ ਬਣਾਇਆ ਜਾਵੇਗਾ। ਪੰਜਾਬ 'ਚ ਮਰਦਮਸ਼ੁਮਾਰੀ 2027 ਦੀ ਆਬਾਦੀ ਗਣਨਾ ਦਾ ਦੂਜਾ ਗੇੜ 16 ਨਵੰਬਰ ਤੋਂ ਅਗਲੇ ਸਾਲ 4 ਜਨਵਰੀ ਤੱਕ ਜਾਰੀ ਰਹੇਗਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਰਾਤ 8:30 ਤੇ। ਨਮਸਕਾਰ।
2: ਕੀ ਤੈਨੂੰ ਕਾਲਜ ਦਾ ਸਮਾਂ ਯਾਦ ਹੈ?
3: ਓਏ ਕਾਲਜ ਦੀਆਂ ਯਾਦਾਂ ਛੱਡੋ, ਬਹੁਤ ਸਾਰੀਆਂ ਚੀਜ਼ਾਂ ਮੈਂ ਭੁੱਲ ਗਿਆ। ਉਦੋਂ ਤਾਂ ਬੈਂਕ ਖਾਤਾ ਵੀ ਯਾਦ ਨਹੀਂ ਹੈ।
2: ਬੈਂਕ ਖਾਤਾ ਪੁਰਾਣਾ ਹੋਵੇ ਤਾਂ ਪਤਾ ਲੱਗ ਸਕਦਾ ਹੈ?
3: ਕਿੱਥੋਂ ਪਤਾ ਚੱਲੇਗਾ?
2: ਉਦਗਮ ਤੋਂ।
4: RBI ਦੇ ਉਦਗਮ ਪੋਰਟਲ ਤੇ ਰਜਿਸਟਰ ਕਰਕੇ ਲੌਗਇਨ ਕਰੋ ਅਤੇ ਆਪਣੇ ਵੇਰਵੇ ਭਰ ਕੇ 10 ਸਾਲ ਜਾਂ ਇਸ ਤੋਂ ਪੁਰਾਣੇ ਅਕ੍ਰਿਆਸ਼ੀਲ ਖਾਤਿਆਂ ਦੀ ਖੋਜ ਕਰੋ। ਬੈਂਕ ਨਾਲ ਸੰਪਰਕ ਕਰਕੇ ਖਾਤਾ ਕ੍ਰਿਆਸ਼ੀਲ ਕਰੋ।
3: ਅੱਜ ਹੀ ਸਰਚ ਕਰਾਂਗਾ।
4: ਤਾਂ ਅੱਜ ਦੀ ਚਾਹ ਤੇਰੇ ਵੱਲੋਂ।
3: ਹਾਂ ਹਾਂ।
5: RBI ਕਹਿੰਦਾ ਹੈ,
6: ਜਾਣਕਾਰ ਬਣੋ, ਸੁਚੇ

0: ਉਹ ਆਪਣੇ ਟੈਲੈਂਟ 'ਚ, ਆਪਣੀ ਕਾਰੀਗਰੀ 'ਚ, ਟੈਕਨੀਕ 'ਚ ਸੋਧ ਲੈ ਕੇ ਆਏਗੀ।
1: ਇਸੇ ਲਈ ਤਾਂ ਸਕਿੱਲ ਇੰਡੀਆ ਮਿਸ਼ਨ 'ਚ ਲਾਇਆ ਉਹਨਾਂ ਨੇ।
0: ਜਿਹੜੇ ਜਵਾਨ ਨੂੰ ਕੋਈ ਕੰਮ ਨਹੀਂ ਆਉਂਦਾ, ਇਸ ਮਿਸ਼ਨ ਯਾਨੀ ਜਿਹੜਾ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ, ਉੱਥੇ ਜਾ ਕੇ ਆਪਣੇ ਆਪ ਨੂੰ ਤਰਾਸ਼ ਸਕਦਾ।
1: ਬਿਲਕੁਲ ਬਿਲਕੁਲ।
0: ਤੇ ਇਹ ਜਿੰਨੇ ਵੀ ਉਪਰਾਲੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਸ਼ੁਰੂ ਕੀਤੇ ਆ, ਵਿਕਸਿਤ ਭਾਰਤ ਬਣਾਉਣ 'ਚ ਇਹੀ ਰੋਲ ਪਲੇ ਕਰ ਰਹੇ ਆ।
1: ਦੇਖੋ ਉਹਦਾ ਅਸਰ ਵੀ ਦਿਖ ਰਿਹਾ ਬਹੁਤ ਅੱਗੇ, ਜਿਹੜਾ ਸਾਡਾ ਦੇਸ਼ ਆ ਉਹ ਅੱਗੇ ਜਾ ਰਿਹਾ। ਵੱਡੇ ਵੱਡੇ ਈਵੈਂਟਸ ਜਿਹੜੇ ਹੈਗੇ ਆ ਸਾਡੇ ਇਸ ਦੇਸ਼ ਦੇ ਵਿੱਚ ਹੁਣ ਹੋ ਰਹੇ ਆ, ਅਤੇ ਕਈ ਚੀਜ਼ਾਂ ਦੇ ਵਿੱਚ ਜਿਹੜੀ ਅਸੀਂ ਬੜੀਆਂ ਮੱਲਾਂ ਵੀ ਮਾਰੀਆਂ ਹੋਈਆਂ।
0: ਪ੍ਰਧਾਨ ਮੰਤਰੀ ਜੀ ਨੇ ਨਵਾਂ ਉਪਰਾਲਾ ਕੀ ਕੀਤਾ ਜੀ, ਵਿਸ਼ਵ ਯੋਗ ਦਿਵਸ।
1: ਹਾਂ,
0: ਹਿੰਦੁਸਤਾਨ ਦੀ ਦੇਣ ਪੂਰੇ ਵਿਸ਼ਵ ਨੂੰ ਯੋਗ ਦੀ।
1: ਬਿਲਕੁਲ।
0: ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਯੋਗ ਨੂੰ ਵਿਸ਼ਵ ਪਟਲ 'ਤੇ ਲੈਣ ਦਾ, ਅਤੇ ਜੇਕਰ ਅਸੀਂ ਮਤਲਬ ਜਿਹੜੇ ਆਪਾਂ ਰਿਟਾਇਰ ਲੋਕ ਹੋ ਗਏ ਹਾਂ ਜਾਂ 40 ਤੋਂ ਉੱਪਰ ਵਾਲੇ ਹੈ,
1: ਬਿਲਕੁਲ
0: ਇਹ ਲੋਕਾਂ ਨੂੰ ਜ਼ਿਆਦਾ ਜ਼ਰੂਰਤ ਹੈ ਯੋਗ ਦੀ, ਐਕਸਰਸਾਈਜ਼ ਦੀ, ਜੇਕਰ ਅਲਜ਼ਾਈਮਰ ਤੋਂ ਬਚਾਵ ਕਰਨਾ।
1: ਮੈਂ ਕਿਹਾ ਅਸੀਂ ਤਾਂ ਦੋ ਛੋਟੀ ਛੋਟੀਆਂ ਦੁਕਾਨਾਂ ਦੇ ਉੱਤੇ ਕਰਦੇ ਹੋਈਏ ਜਾਂ ਖੇਤਾਂ ਤੱਕ ਹੀ ਸਾਡੀਆਂ ਫਸਲਾਂ ਬੀਜੀਆਂ ਹੁੰਦੀਆਂ ਤਾਂ ਟੈਨਸ਼ਨ 'ਚ ਆ ਜਾਂਦੇ ਹਾਂ, ਅੱਜ ਕੱਲ੍ਹ ਥੱਕ ਜਾਂਦੇ ਹਾਂ। ਅਤੇ ਜਿਹੜਾ ਬੰਦਾ ਦੇਸ਼ ਸਾਂਭਦਾ ਅਤੇ ਉਹ ਦੇਖੋ ਉਹ ਵਾਕਈ ਕੋਈ ਯੋਗ ਦੀ ਸ਼ਰਨ 'ਚ ਹੋਏਗਾ ਹੀ, ਜਿਹੜਾ ਉਹਨੂੰ ਥਕਾਵਟ ਨਹੀਂ ਹੁੰਦੀ।
0: ਬਿਲਕੁਲ ਜੀ। ਅਤੇ ਤੰਦਰੁਸਤ ਰਹਿਣਾ, ਸਿਰਫ ਯੋਗ ਦੇ ਨਾਲ ਤੰਦਰੁਸਤੀ ਨਹੀਂ ਮਿਲਣੀ, ਉਲਟਾ ਬਿਮਾਰੀਆਂ ਤੋਂ ਵੀ ਬਚਾ ਲੈਣਾ।
1: ਬਿਲਕੁਲ।
0: ਅਤੇ ਤੰਦਰੁਸਤ ਆਦਮੀ ਹੀ ਆਪਣੀ ਅਤੇ ਦੇਸ਼ ਦੀ ਤਰੱਕੀ 'ਚ ਯੋਗਦਾਨ ਪਾ ਸਕਦਾ। ਇਹ ਤਾਂ ਹੋ ਗਈਆਂ ਜੀ ਅੱਜ ਦੇ ਦਿਨ ਦੀਆਂ ਖਾਸ ਖਾਸ ਗੱਲਾਂ, ਅਤੇ ਕਰਨਾ ਕੀ ਚਾਹੀਦਾ। ਅਤੇ ਹੁਣ ਤੁਹਾਨੂੰ ਦੋ ਬੋਲ ਗੀਤ ਦੇ ਸੁਣਾਉਂਦੇ ਹਾਂ।
1: ਸੁਣਾਓ ਜੀ।

0: ਸੁਣਿਆ ਜੀ।
1: ਹਾਂ ਕੀ ਬਾਤ ਆ।
0: ਤੇ ਹੁਣ ਤੁਹਾਨੂੰ ਡਾਕਟਰ ਅੰਕਿਤ ਸ਼ਰਮਾ ਦੀ ਗੱਲਬਾਤ ਸੁਣਾਉਂਦੇ ਹਾਂ। ਗੱਲਬਾਤ ਦਾ ਵਿਸ਼ਾ ਹੈ ਝੋਨੇ ਦੀ ਵਾਢੀ 'ਚ ਕੰਬਾਈਨਾਂ ਦੀ ਵਰਤੋਂ।
1: ਸੁਣਾਓ ਜੀ।
2: ਕਿਸਾਨ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਅੱਜ ਅਸੀਂ ਗੱਲ ਕਰਾਂਗੇ ਕੰਬਾਈਨ ਹਾਰਵੈਸਟਰ ਮਸ਼ੀਨ ਬਾਰੇ, ਜਿਹੜੀ ਕਿ ਆਪਾਂ ਝੋਨੇ ਦੀ ਫਸਲ ਦੀ ਵਾਢੀ ਲਈ ਵਰਤਦੇ ਹਾਂ ਅਤੇ ਆਉਣ ਵਾਲੇ ਸਮੇਂ ਵਿੱਚ ਇਹਦੀ ਵਰਤੋਂ ਕੀਤੀ ਜਾਊਗੀ। ਹੁਣ ਆਪਾਂ ਗੱਲ ਕਰਦੇ ਹਾਂ ਕੰਬਾਈਨ ਹਾਰਵੈਸਟਰ ਮਸ਼ੀਨ ਦੀ। ਇਹ ਐਕਚੁਅਲ 'ਚ ਹੈ ਕਿ ਅਸਲ ਦੇ ਵਿੱਚ ਇਹ ਮਸ਼ੀਨ ਦੋ ਟਾਈਪ ਦੀ ਆਪਣੇ ਸੂਬ ਵਿੱਚ ਵਰਤੀ ਜਾਂਦੀ ਹੈ। ਇੱਕ ਹੁੰਦੀ ਹੈ ਟਰੈਕਟਰਾਂ ਚੱਲਣ ਵਾਲੀ ਅਤੇ ਇੱਕ ਹੁੰਦੀ ਹੈ ਸੈਲਫ ਪ੍ਰੋਪੈਲਡ। ਟਰੈਕਟਰ ਵਾਲੀ ਮਸ਼ੀਨ ਦੇ ਵਿੱਚ ਅਸੀਂ ਟਰੈਕਟਰ ਦੀ ਇੰਜਨ ਦੀ ਵਰਤੋਂ ਕਰਕੇ ਇਸ ਮਸ਼ੀਨ ਨੂੰ ਵਰਤੋਂ ਵਿੱਚ ਲੈ ਕੇ ਆ ਸਕਦੇ ਹਾਂ। ਅਤੇ ਸੈਲਫ ਪ੍ਰੋਪੈਲਡ ਮਸ਼ੀਨ ਦੇ ਵਿੱਚ ਆਮ ਤੌਰ 'ਤੇ ਇਹਦਾ ਆਪ ਦਾ ਇੰਜਨ ਹੁੰਦਾ ਵਾ ਅਤੇ ਇਹ ਸਾਈਜ਼ ਦੇ ਵਿੱਚ ਵੱਡੀ ਹੁੰਦੀ ਹੈਗੀ ਹੈ। ਜਿਵੇਂ ਕਿ ਜੇ ਆਪਾਂ ਗੱਲ ਕਰੀਏ ਤਾਂ ਸੈਲਫ ਪ੍ਰੋਪੈਲਡ ਜਿਹੜੀ ਮਸ਼ੀਨ ਹੁੰਦੀ ਹੈ ਉਹ ਆਮ ਤੌਰ 'ਤੇ 16 ਫੁੱਟੀ ਅਤੇ 14 ਫੁੱਟੀ ਮਸ਼ੀਨ ਆਮ ਤੌਰ 'ਤੇ ਕਿਹਾ ਜਾਂਦਾ ਵਾ, ਜਿਹਦੇ ਜਿਹੜਾ ਕਿ ਇਹਦਾ ਸਾਈਜ਼ ਹੁੰਦਾ ਵਾ ਕਟਰ ਬਾਰ ਦਾ। ਪਰ ਜੇ ਆਪਾਂ ਟਰੈਕਟਰ ਵਾਲੀ ਮਸ਼ੀਨ ਦੀ ਗੱਲ ਕਰੀਏ ਤਾਂ ਇਹ ਤਕਰੀਬਨ 10 ਤੋਂ 12 ਫੁੱਟ ਦੀ ਰਹਿ ਜਾਂਦੀ ਹੈ। ਹੁਣ ਇਹਦੀ ਅਸਲ 'ਚ ਮਹੱਤਤਾ ਕੀ ਹੈ ਆਪਣੇ ਸੂਬੇ ਦੇ ਵਿੱਚ? ਜਿਵੇਂ ਆਪਾਂ ਕਿਸਾਨ ਵੀਰ ਆਪਾਂ ਸਾਰੇ ਜਾਣਦੇ ਹਾਂ ਕਿ ਜਿਹੜੀ ਆਪਣੀ ਝੋਨੇ ਦੀ ਫਸਲ ਹੈ ਇਹ ਆਪਾਂ ਪੰਜਾਬ ਸੂਬੇ ਵਿੱਚ ਕਈ ਲਾਰਜ ਏਰੀਆ ਲਾਉਂਦੇ ਹਾਂ। ਇਹ ਤਾਂ ਜਿਹੜਾ ਲਾਉਣ ਦਾ ਏਰੀਆ ਕਾਫੀ ਜ਼ਿਆਦਾ ਵਾ, ਤਕਰੀਬਨ 30 ਲੱਖ ਹੈਕਟਰ ਏਰੀਏ ਦੇ ਵਿੱਚ ਇਸ ਫਸਲ ਦੀ ਨੂੰ ਲਾਇਆ ਜਾਂਦਾ ਵਾ। ਅਤੇ ਇਸ ਫਸਲ ਦੀ ਵਾਢੀ ਤੋਂ ਬਾਅਦ ਆਪਾਂ ਅਗਲੀ ਫਸਲ ਬੀਜਣੀ ਹੁੰਦੀ ਹੈ। ਅਤੇ ਇੰਨੀ ਜੇ ਆਪਾਂ ਮਾਤਰਾ ਦੇ ਵਿੱਚ ਆਪਾਂ ਕੋਈ ਫਸਲ ਲਾ ਰਹੇ ਹਾਂ ਅਤੇ ਉਹਦੀ ਵਾਢੀ ਦਾ ਜੇ ਮਸ਼ੀਨੀਕਰਨ ਨਾ ਹੋਵੇ ਤਾਂ ਉਹਦੀ ਵਾਢੀ ਕਾਫੀ ਮੁਸ਼ਕਿਲ ਹੋ ਸਕਦੀ ਹੈ। ਅਤੇ ਜਿਹੜੀ ਆਪਣੀ ਕੰਬਾਈਨ ਹਾਰਵੈਸਟਰ ਮਸ਼ੀਨ ਹੈ ਜਿਹਨੂੰ ਆਪਾਂ ਆਮ ਤੌਰ 'ਤੇ ਕੰਬਾਈਨ ਮਸ਼ੀਨ ਵੀ ਕਹਿ ਦਿੰਦੇ ਹਾਂ, ਇਸ ਮਸ਼ੀਨ ਦੀ ਵਰਤੋਂ ਨਾਲ ਆਪਾਂ ਇੰਨੇ ਲਾਰਜ ਏਰੀਏ ਦੀ ਫਸਲ ਨੂੰ ਜਾਂ ਇੰਨੇ ਵੱਡੇ ਏਰੀਏ ਦੀ ਫਸਲ ਨੂੰ ਦੀ ਵਾਢੀ ਨੂੰ ਮੁਕੰਮਲ ਕਰ ਸਕਦੇ ਹਾਂ। ਇਸ ਕਰਕੇ ਇਸ ਮਸ਼ੀਨ ਦੀ ਮਹੱਤਤਾ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਤਾਂ ਕਿ ਆਪਾਂ ਸਮੇਂ ਸਿਰ ਆਪਣੇ ਝੋਨੇ ਦੀ ਫਸਲ ਦੀ ਵਾਢੀ ਕਰ ਸਕੀਏ ਅਤੇ ਅਗਲੀ ਆਪਣੇ ਖੇਤ ਨੂੰ ਅਗਲੀ ਫਸਲ ਵਾਸਤੇ ਤਿਆਰ ਕਰ ਸਕੀਏ। ਹੁਣ ਚੱਕਰ ਇਹ ਹੈ ਕਿ ਵੀ ਜੇ ਆਪਾਂ ਇਹ ਮਸ਼ੀਨ ਦੀ ਵਰਤੋਂ ਕਰਦੇ ਹਾਂ ਤਾਂ ਉਸ ਤੋਂ ਪਹਿਲੇ 2-3 ਮਹੀਨੇ ਮਸ਼ੀਨ ਆਮ ਤੌਰ 'ਤੇ ਖੜ੍ਹੀ ਰਹਿੰਦੀ ਹੈ ਗਰਾਜ ਦੇ ਵਿੱਚ ਜਾਂ ਕਿਤੇ ਹੋਰ ਥਾਵਾਂ 'ਤੇ। ਇਸ ਕਰਕੇ ਪਹਿਲਾ ਆਪਣਾ ਜਿਹੜਾ ਸਟੈਪ ਆਉਂਦਾ ਜੀ, ਆਪਾਂ ਪਹਿਲੇ ਕੋਈ ਗੱਲ ਕਰੀਏ ਜਾਂ ਕਿਸੇ ਗੱਲ ਦਾ ਜਿਹੜੀ ਮੇਨ ਗੱਲ ਹੈ ਜਿਹੜਾ ਆਪਾਂ ਧਿਆਨ ਰੱਖਣਾ ਹੈਗਾ ਉਹ ਬੇਸਿਕਲੀ ਇਹ ਹੈ ਕਿ ਇਹਦੀ ਸੀਜ਼ਨ ਤੋਂ ਪਹਿਲਾਂ ਇਹਦੀ ਸਰਵਿਸ ਹੋਣੀ ਬਹੁਤ ਜ਼ਰੂਰੀ ਹੈ। ਆਪਾਂ ਇਸ ਗੱਲ 'ਤੇ ਕਈ ਵਾਰੀ ਗੌਰ ਨਹੀਂ ਕਰਦੇ ਹੈਗੇ, ਪਰ ਇਹ ਸੀਜ਼ਨ ਦੌਰਾਨ ਜੇ ਇਹਨੇ ਕੋਈ ਤੰਗ ਕੀਤਾ ਆਪਾਂ ਨੂੰ ਤਾਂ ਬਿਨਾਂ ਸਰਵਿਸ ਕਰਾਏ ਆਪਾਂ ਇਹਨੂੰ ਵਰਤ ਲਿਆ, ਅਤੇ ਜੇ ਇਹਨੇ ਤੰਗ ਕੀਤਾ ਤਾਂ ਉਹ ਕਾਫੀ ਭਾਰੀ ਨੁਕਸਾਨ ਦਾ ਆਪਾਂ ਦਾ ਸਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਕਰਕੇ ਮੈਂ ਇਹਦੀ ਜਿਹੜੀ ਸੀਜ਼ਨ ਤੋਂ ਪਹਿਲਾਂ ਦੀ ਜਿਹੜੀ ਇਹਦੀ ਸਰਵਿਸ ਬਣਦੀ ਆ ਉਹ ਜ਼ਰੂਰ ਕਰਾਓ, ਜ਼ਰੂਰ ਕਰਨੀ ਚਾਹੀਦੀ ਹੈ। ਇਹ ਇਸ ਕਰ ਇਹ ਇਕੱਲੀ ਇਸੀ ਗੱਲ ਨਾਲ ਹੀ ਅਸੀਂ ਕਾਫੀ ਆਪਣੇ ਨੁਕਸਾਨ ਨੂੰ ਘੱਟ ਕਰ ਸਕਦੇ ਹੈਗੇ ਹਾਂ। ਅਤੇ ਉਸ ਤੋਂ ਬਾਅਦ ਪਹਿਲੇ ਆਪਾਂ ਇਹ ਦੇਖੀਏ ਜੇ ਇਹ ਖੇਤ 'ਚ ਆਪਾਂ ਕੰਬਾਈਨ ਹਾਰਵੈਸਟਰ ਦੀ ਵਰਤੋਂ ਕਰਨੀ ਹੈ ਉੱਥੇ ਆਪਾਂ ਇੱਦਾਂ ਕਰੀਏ ਕਿ ਵੀ ਆਪਾਂ ਉੱਥੇ ਪਾਣੀ 10 ਕੁ ਦਿਨ ਪਹਿਲੇ ਬੰਦ ਕਰ ਦਈਏ, ਪਾਣੀ ਨਾ ਲਾਈਏ ਤਾਂ ਜੋ ਜਿਹੜੀ ਆਪਣੀ ਫਸਲ ਹੈ ਉਹ ਮੋਇਸਚਰ ਨਾ ਖਿੱਚ ਸਕੇ, ਪਾਣੀ ਨਾ ਖਿੱਚ ਸਕੇ, ਤਾਂ ਕਿ ਜਦ ਆਪਾਂ ਕੰਬਾਈਨ ਦੀ ਵਰਤੋਂ ਕਰੀਏ ਤਾਂ ਕੰਬਾਈਨ ਸੁਖਾਲੀ ਚੱਲੇ, ਖੇਤ ਦੇ ਵਿੱਚ ਦਿੱਕਤ ਨਾ ਆਵੇ, ਤਾਂ ਆਪਾਂ ਕੰਬਾਈਨ ਆਰਾਮ ਨਾਲ ਖੇਤ ਦੇ ਵਿੱਚ ਘੁੰਮਾ ਸਕੀਏ, ਲੈ ਕੇ ਜਾ ਸਕੀਏ। ਇਸ ਕਰਕੇ ਪਹਿਲੇ ਤਾਂ ਇਸ ਗੱਲ ਦਾ ਧਿਆਨ ਰੱਖੋ ਕਿ ਵੀ ਖੇਤ ਵੀ ਤਿਆਰ ਹੋਣਾ ਚਾਹੀਦਾ ਵਾ ਮਸ਼ੀਨ ਦੀ ਵਾਢੀ ਲਈ, ਕਿਉਂਕਿ ਮਸ਼ੀਨ ਦਾ ਕਿਸਾਨ ਵੀਰੋ ਆਪਣਾ ਦਿਮਾਗ ਨਹੀਂ ਹੁੰਦਾ, ਮਸ਼ੀਨ ਨੇ ਤਾਂ ਆਪਣਾ ਕੰਮ ਕਰਨਾ ਹੈ। ਆਪਾਂ ਨੂੰ ਉਹਨੂੰ ਸਹੀ ਖੇਤ ਸਹੀ ਤਰੀਕੇ ਨਾਲ ਵਰਤੋਂਗੇ ਤਾਂ ਉਹ ਇੱਕ ਲਾਹੇਵੰਦ ਸਾਨੂੰ ਆਊਟਪੁੱਟ ਦੇ ਕੇ ਜਾਂਦੀ ਹੈ। ਅਦਰਵਾਈਜ਼ ਕੋਈ ਨਹੀਂ, ਆਪ ਕਹੀਏ ਕਿ ਵੀ ਕੋਈ ਨਾ ਕੋਈ ਕਮੀ ਕਰਕੇ ਸਾਨੂੰ ਇੱਕ ਸੀਜ਼ਨ ਦੇ ਵਿੱਚ ਇੱਕ ਦਿਨ ਦਾ ਨੁਕਸਾਨ ਵੀ ਹੋਵੇ ਤਾਂ ਕਾਫੀ ਭਾਰੀ ਪੈ ਸਕਦਾ ਹੈ। ਦੂਜੀ ਗੱਲ ਇਸ ਤੋਂ ਬਾਅਦ ਆਪਾਂ ਇਹ ਦੇਖੀਏ ਕਿ ਵੀ ਕਿ ਫਸਲ ਸਾਡੀ ਤਿਆਰ ਹੈ ਵਾਢੀ ਵਾਸਤੇ, ਪਹਿਲੇ ਆਪਾਂ ਨੇ ਦੇਖਣਾ ਕਿ ਫਸਲ ਆਪਣੀ ਤਿਆਰ ਜੇ ਵਾਢੀ ਵਾਸਤੇ ਤਿਆਰ ਹੈ ਤਾਂ ਆਪਾਂ ਵਾਢੀ ਸ਼ੁਰੂ ਕਰੀਏ। ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਕਿ ਫਸਲ ਦਾ ਰੰਗ ਜੇ ਚੇਂਜ ਹੋ ਰਿਹਾ ਵਾ, ਉੱਪਰਲੇ ਜਿਹੜੇ ਉਹਦੇ ਸਿੱਟੇ ਨੇ ਜੇ ਉਹਦੇ ਰੰਗ ਚੇਂਜ ਹੋ ਰਹੇ ਨੇ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਫਸਲ

ਸਾਡੀ ਲਈ ਤਿਆਰ ਹੋ ਸਕਦੀ ਹੈ। ਜਾਂ ਆਪਾਂ ਕੀ ਕਰੀਏ ਕਿ ਆਪਾਂ ਜਿਹੜਾ ਇੱਕ ਸਿੱਟਾ ਲਈਏ ਵਿਚਾਲੋ, ਸਿੱਟੇ ਦੇ ਵਿਚਾਲੋ ਆਪਾਂ ਦਾਣੇ ਕੱਢੀਏ, ਜੇ ਆਪਾਂ ਦਾਣਿਆਂ ਨੂੰ ਦੇਖੀਏ ਕਿ ਜੇ ਉਹ ਸੋਲਿਡ ਨੇ ਹਾਰਡ ਨੇ ਤਾਂ ਇਹਦਾ ਮਤਲਬ ਹੈ ਕਿ ਫਸਲ ਆਪਣੀ ਵਾਢੀ ਲਈ ਤਿਆਰ ਹੈ। ਜਾਂ ਜੇ ਉਹ ਭੁਰ ਰਹੇ ਨੇ ਜਾਂ ਜ਼ਿਆਦਾ ਟੁੱਟ ਰਹੇ ਨੇ, ਇਹਦਾ ਮਤਲਬ ਜਾਂ ਤਾਂ ਉਹ 'ਚ ਨਮੀ ਹਲੇ ਵੀ ਹੈ ਜਾਂ ਉਹ ਜ਼ਿਆਦਾ ਡਰਾਈ ਹੋ ਚੁੱਕੀ ਹੈ। ਇਸ ਕਰਕੇ ਸਹੀ ਖੇਤ ਅਤੇ ਸਹੀ ਫਸਲ ਦੇ ਵਿੱਚ ਹੀ ਮਸ਼ੀਨ ਦੀ ਪਹਿਲੇ ਵਰਤੋਂ ਆਪਾਂ ਮੁਕੰਮਲ ਕਰਾਈਏ। ਉਸ ਤੋਂ ਬਾਅਦ ਕੀ ਹੈ ਜੀ, ਮਸ਼ੀਨ ਜਦ ਆਪਾਂ ਵਰਤਣੀ ਹੈ ਆਪਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਵਾ, ਕਿਉਂਕਿ ਆਮ ਤੌਰ 'ਤੇ ਸਾਰੇ ਕਿਸਾਨ ਵੀਰ ਜਿਹੜੇ ਸਾਡੇ ਮਸ਼ੀਨ ਜਿਹੜੇ ਚਲਾਉਂਦੇ ਨੇ ਉਹਨਾਂ ਨੂੰ ਕਾਫੀ ਧਿਆਨ ਰੱਖਦੇ ਨੇ, ਪਰ ਫਿਰ ਵੀ ਕਈ ਨਿੱਕੀ ਨਿੱਕੀ ਗੱਲਾਂ ਦਾ ਧਿਆਨ ਕਰਨਾ ਬਣਦਾ ਵਾ। ਜਿਵੇਂ ਕਿ ਆਪਾਂ ਪਹਿਲੇ ਦੇਖੀਏ ਕਿ ਜਿਹੜੀ ਮਸ਼ੀਨ ਆ ਉਸ ਮਸ਼ੀਨ ਦੀ ਵਰਤੋਂ ਆਪਾਂ ਕਿਸ ਸਪੀਡ 'ਤੇ ਕਰਨੀ ਹੈ ਜਾਂ ਕਿਸ ਸਪੀਡ 'ਤੇ ਕਰਨੀ ਬਣਦੀ ਹੈ। ਆਮ ਤੌਰ 'ਤੇ ਜਿਹੜੀ ਵਾਢੀ ਵਾਲੀ ਮਸ਼ੀਨ ਦੀ ਸਪੀਡ ਹੁੰਦੀ ਆ ਆਪਾਂ 2.5 ਤੋਂ 4.5 ਕਹਿ ਦਿੰਦੇ ਹਾਂ ਜਾਂ 2 ਤੋਂ 4 ਕਹਿ ਦਿੰਦੇ ਹਾਂ, ਪਰ ਇਹ ਵੀ ਕਿਸਾਨ ਵੀਰੋ ਵੇਰੀ ਕਰਦੀ ਹੈ, ਇਹ ਵੀ ਚੇਂਜ ਹੁੰਦੀ ਰਹਿੰਦੀ ਹੈ। ਕਿਉਂ? ਕਿਉਂਕਿ ਖੇਤ ਦੀ ਕੰਡੀਸ਼ਨ ਦੇ ਅਕੋਰਡਿੰਗ, ਫਸਲ ਪੂਰੀ ਖੜੀ ਹੈ ਜਾਂ ਫਸਲ ਡਿੱਗੀ ਹੋਈ ਹੈ, ਫਸਲ 'ਚ ਨਮੀ ਜ਼ਿਆਦਾ ਹੈਗੀ ਹੈ, ਜਾਂ ਆਪਾਂ ਸਵੇਰੇ ਵਾਢੀ ਕਰ ਰਹੇ ਹਾਂ ਜਾਂ ਆਪਾਂ ਦੁਪਹਿਰੀ ਵਾਢੀ ਕਰ ਰਹੇ ਹਾਂ, ਗੱਲਾਂ ਦੇ ਵਿੱਚ ਇਹਨਾਂ ਗੱਲਾਂ ਦਾ ਧਿਆਨ ਰੱਖ ਕੇ ਹੀ ਆਪਾਂ ਨੂੰ ਵਾਢੀ ਵੱਲ ਜਾਣਾ ਚਾਹੀਦਾ ਵਾ। ਅਦਰਵਾਈਜ਼ ਕੀ ਹੋਊਗਾ ਕਿ ਜੇ ਆਪਾਂ ਇਹਨਾਂ ਗੱਲਾਂ ਧਿਆਨ ਨਹੀਂ ਰੱਖਾਂਗੇ ਨਾ ਤਾਂ ਮਸ਼ੀਨ ਤੰਗ ਕਰੂਗੀ ਅਤੇ ਫਿਰ ਮਸ਼ੀਨ ਦਾ ਕਸੂਰ ਨਹੀਂ ਹੋਊਗਾ, ਲੇਕਿਨ ਫਿਰ ਵੀ ਆਪਾਂ ਮਸ਼ੀਨ ਵੱਲ ਹੀ ਦੇਖਾਂਗੇ। ਜਿਵੇਂ ਕਿ ਮੈਂ ਸਪੀਡ ਦੀ ਗੱਲ ਕੀਤੀ ਹੈ, ਸਪੀਡ ਦੀ ਰਫਤਾਰ ਦੀ ਰਫਤਾਰ ਜੇ ਤਾਂ ਮਸ਼ੀਨ ਜੇ ਤਾਂ ਫਸਲ ਸਾਡੀ ਨੋਰਮਲ ਖੜੀ ਹੈ, ਚੰਗੀ ਖੜੀ ਹੈ, ਤਾਂ ਇਹਦੀ ਸਪੀਡ ਆਪਾਂ ਰੱਖ ਸਕਦੇ ਹਾਂ 2 ਤੋਂ 4 ਹੋ ਗਈ, ਜਾਂ ਆਪਣਾ 4.5 ਤੱਕ ਜਾ ਸਕਦੇ ਹਾਂ, ਜਾਂ ਆਮ ਤੌਰ 'ਤੇ 4 ਹੀ ਸਫੀਸ਼ੀਐਂਟ ਹੁੰਦੀ ਆ। ਜੇ ਆਪਾਂ ਜੇ ਆਪਣੀ ਫਸਲ ਮੋਇਸਚਰ ਜ਼ਿਆਦਾ ਜਾਂ ਫਸਲ ਡਿੱਗੀ ਹੋਈ ਹੈ ਤਾਂ ਆਪਾਂ ਨੂੰ ਸਪੀਡ ਘਟਾ ਦੇਣੀ ਚਾਹੀਦੀ ਹੈ। ਸਪੀਡ ਘਟਾਉਣ ਦੇ ਨਾਲ ਹੋਊਗਾ ਇਹ ਕਿ ਜਿਹੜਾ ਆਪਣੇ ਆਪਾਂ ਆਰਾਮ ਨਾਲ ਸਾਰਾ ਏਰੀਆ ਸਾਰੀ ਫਸਲ ਨੂੰ ਅੰਦਰ ਲੈ ਸਕਾਂਗੇ ਮਸ਼ੀਨ ਦੇ। ਅਦਰਵਾਈਜ਼ ਜੇ ਮਸ਼ੀਨ ਤੇਜ਼ ਚੱਲਦੀ ਰਹੂਗੀ ਤਾਂ ਪੂਰੀ ਫਸਲ ਅੰਦਰ ਨਹੀਂ ਆ ਪਾਊਗੀ ਅਤੇ ਦਾਣੇ ਦਾ ਵੀ ਤੋੜਨ ਦਾ ਜ਼ਿਆਦਾ ਨੁਕਸਾਨ ਹੋ ਸਕਦਾ ਹੈ। ਜੇ ਫਸਲ ਡਿੱਗੀ ਹੋਈ ਤਾਂ ਜੇ ਆਪਾਂ ਤੇਜ਼ ਮਸ਼ੀਨ ਉਹਦੇ ਉੱਪਰ ਚਲਾ ਤੀ, ਇਸ ਕਰਕੇ ਆਪਾਂ ਨੂੰ ਸਪੀਡ ਥੋੜ੍ਹੀ ਸਲੋ ਕਰਨੀ ਪੈਂਦੀ ਹੈ। ਸਿੱਧਾ ਸਿੱਧਾ ਜੇ ਆਪਾਂ ਗੱਲ ਕਰੀਏ, ਜੇ ਆਪਾਂ ਆਮ ਤੌਰ 'ਤੇ 3 ਕਿਲੋਮੀਟਰ ਪਰ ਆਵਰ 'ਤੇ ਮਸ਼ੀਨ ਨੂੰ ਚਲਾਉਂਦੇ ਹਾਂ ਅਤੇ ਜੇ ਫਸਲ ਡਿੱਗੀ ਹੋਈ ਹੈ ਜਾਂ ਮੋਇਸਚਰ ਹੈਗਾ ਜਾਂ ਆਪਾਂ ਸਵੇਰ ਵੇਲੇ ਆਪਾਂ ਮਸ਼ੀਨ ਦੀ ਵਰਤੋਂ ਕਰ ਰਹੇ ਹਾਂ ਕਿਉਂਕਿ ਸਵੇਰ ਵੇਲੇ ਨਮੀ ਜ਼ਿਆਦਾ ਹੁੰਦੀ ਹੈ ਤਾਂ ਆਪਾਂ ਨੂੰ ਥੋੜ੍ਹੀ ਸਪੀਡ ਘਟਾ ਦੇਣੀ ਚਾਹੀਦੀ ਹੈ। ਉਸ ਨਾਲ ਹੁੰਦਾ ਇਹ ਹੈ ਕਿ ਵੀ ਮਸ਼ੀਨ 'ਤੇ ਲੋਡ ਘੱਟ ਪੈਂਦਾ ਅਤੇ ਮਸ਼ੀਨ ਵਧੀਆ ਆਊਟਪੁੱਟ ਦੇ ਦਿੰਦੀ ਹੈ, ਅਤੇ ਇਸ ਤੋਂ ਨਾਲ ਜਿਹੜੇ ਅੰਦਰ ਇਹਦੇ ਡਰੰਮ ਹੁੰਦੇ ਨੇ ਉਹ ਡਰੰਮਾਂ ਦੇ ਵੀ ਚੱਕਰ ਦੇ ਨੂੰ ਆਪਾਂ ਨੂੰ ਉਸ ਹਿਸਾਬ ਸੈੱਟ ਕਰਨੇ ਚਾਹੀਦਾ ਜਿਸ ਹਿਸਾਬ ਨਾਲ ਆਪਣੀ ਫਸਲ ਦੀ ਕੰਡੀਸ਼ਨ ਹੋਵੇ ਜਾਂ ਆਪਣੇ ਖੇਤ ਦੀ ਕੰਡੀਸ਼ਨ ਹੋਵੇ ਜਾਂ ਆਪਾਂ ਕਿਹੜੇ ਸਮੇਂ 'ਤੇ ਵਾਢੀ ਕਰ ਰਹੇ ਹਾਂ। ਜਿਵੇਂ ਕਿ ਆਪਾਂ ਜੇ ਸਵੇਰੇ ਵਾਢੀ ਕਰ ਰਹੇ ਹਾਂ ਤਾਂ ਨਮੀ ਹੋਣ ਦੇ ਚਾਂਸ ਬਹੁਤ ਜ਼ਿਆਦਾ ਹੁੰਦੇ ਆ, ਤਾਂ ਉਹਦੇ ਵਿੱਚ ਆਪਾਂ ਕੀ ਕਰਦੇ ਹਾਂ ਜਿਹੜੇ ਡਰੰਮ ਸਪੀਡ ਹੈਗੀ ਹੈ ਡਰੰਮ ਸਪੀਡ ਨੂੰ ਆਪਾਂ ਵਧਾ ਦਿੰਦੇ ਹਾਂ ਤਾਂ ਕਿ ਥਰੈਸ਼ਿੰਗ ਵਧੀਆ ਹੋ ਸਕੇ, ਠੀਕ ਹੈ ਜੀ। ਅਤੇ ਜਿਹੜਾ ਉਹਦੀ ਕਨਕੇਵ ਹੈ ਉਹਨੂੰ ਵੀ ਅਸੀਂ ਕਨਕੇਵ ਦੀ ਕਲੀਅਰੈਂਸ ਹੁੰਦੀ ਹੈ ਉਹਨੂੰ ਵੀ ਆਪਾਂ ਘਟਾ ਦਿੰਦੇ ਹਾਂ ਤਾਂ ਕਿ ਥਰੈਸ਼ਿੰਗ ਵਧੀਆ ਹੋ ਸਕੇ। ਜੇ ਇਹੀ ਆਪਾਂ ਮਸ਼ੀਨ ਦੀ ਸੈਟਿੰਗ ਦੁਪਹਿਰੀ ਵਰਤਾਂਗੇ ਤਾਂ ਨੁਕਸਾਨ ਦੇ ਸਕਦੀ ਹੈ, ਫਿਰ ਸਾਨੂੰ ਦੁਪਹਿਰ ਵੇਲੇ ਵਰਤ ਵੇਲੇ ਇਹਨਾਂ ਸੈਟਿੰਗਾਂ ਨੂੰ ਚੇਂਜ ਕਰਨਾ ਪੈਂਦਾ ਕਿਉਂਕਿ ਦੁਪਹਿਰ ਵੇਲੇ ਆਮ ਤੌਰ 'ਤੇ ਫਸਲ ਸੁੱਕ ਜਾਂਦੀ ਹੈ। ਇਹਦੇ ਵਿੱਚ ਆਪਾਂ ਕੀ ਕਰਦੇ ਹਾਂ, ਇਹਦੇ ਵਿੱਚ ਆਪਾਂ ਡਰੰਮ ਦੀ ਸਪੀਡ ਨੂੰ ਨੋਰਮਲ ਕਰਕੇ ਕਨਕੇਵ ਦੀ ਕਲੀਅਰੈਂਸ ਜਿਹੜੀ ਹੁੰਦੀ ਹੈ ਉਹਨੂੰ ਵਧਾ ਦਿੰਦੇ ਹਾਂ। ਇਸ ਤਰ੍ਹਾਂ ਕਿਸਾਨ ਵੀਰੋ ਛੋਟੀ ਛੋਟੀ ਸੈਟਿੰਗ ਕਰਕੇ ਕਿ ਵੀ ਆਪਾਂ ਕਨਕੇਵ ਕਲੀਅਰੈਂਸ ਕਦੋਂ ਵਧਾਉਣੀ ਹੈ ਕਦੋਂ ਘਟਾਉਣੀ ਹੈ, ਫਸਲ ਕੀ ਬੋਲਦੀ ਹੈ ਆਪਣਾ ਵਾਢੀ ਦਾ ਸਮਾਂ ਕੀ ਬੋਲਦਾ ਹੈ, ਜੇ ਆਪਾਂ ਉਹਨਾਂ ਸੈਟਿੰਗਾਂ ਨੂੰ ਚੇਂਜ ਕਰਾਂਗੇ ਤਾਂ ਸਮੇਂ ਸਮੇਂ ਸਿਰ ਚੇਂਜ ਕਰਕੇ ਵਰਤਾਂਗੇ ਤਾਂ ਆਪਾਂ ਮਸ਼ੀਨ ਦਾ ਫਸਲ ਦਾ ਨੁਕਸਾਨ ਘੱਟ ਕਰਾਵਾਂਗੇ, ਕਿਉਂਕਿ ਇਹਨਾਂ ਸਾਰਿਆਂ ਦਾ ਸੰਬੰਧ ਦਾਣਿਆਂ ਦੇ ਤੋੜਨ ਜਾਂ ਦਾਣਿਆਂ ਨੂੰ ਵੇਸਟ ਕਰਨ ਦੇ ਵਿੱਚ ਚਲੇ ਜਾਂਦਾ, ਜਿਹੜਾ ਕਿ ਅਲਟੀਮੇਟ ਇੱਕ ਬਹੁਤ ਵੱਡਾ ਨੁਕਸਾਨ ਹੋ ਸਕਦਾ ਵਾ। ਅਤੇ ਉਸ ਤੋਂ ਪਹਿਲਾਂ ਆਪਾਂ ਜੇ ਆਪਾਂ ਇੱਕ ਮਸ਼ੀਨ ਨੂੰ ਕਿਸਾਨ ਵੀ ਸੈੱਟ ਕਰੀਏ ਤਾਂ ਪਹਿਲੇ ਆਪਾਂ ਇਹ ਕਰੀਏ ਕਿ ਆਪਾਂ ਸਾਰੀ ਵਾਰ 'ਚ ਨਾ ਇੱਕ ਸੈਟਿੰਗ ਨਾ ਕਰੀਏ ਮਸ਼ੀਨ ਦੀ, ਪਹਿਲੇ ਆਪਾਂ ਕੋਈ ਇੱਕ ਸੈਟਿੰਗ ਕਰੀਏ ਫਿਰ ਮਸ਼ੀਨ ਨੂੰ ਥੋੜ੍ਹਾ ਤੋੜ ਕੇ ਦੇਖ ਲਈਏ ਜੇ ਸਮੇਂ ਹੈਗਾ ਤਾਂ, ਅਤੇ ਆਪਾਂ ਉਹ ਤੋਂ ਵੀ ਮਸ਼ੀਨ ਤੋਂ ਤੋੜ ਕੇ ਦੇਖੀਏ ਅਤੇ ਪਿੱਛੇ ਦੇਖੀਏ ਕਿ ਦਾਣਿਆਂ ਦਾ ਕੀ ਕੰਡੀਸ਼ਨ ਹੈ। ਜੇ ਦਾਣੇ ਜ਼ਿਆਦਾ ਮਾਰਦੀ ਹੈ, ਜੇ ਅਸੀਂ ਮੋਟਾ ਮੋਟਾ ਗੱਲ ਕਰੀਏ ਜੇ ਆਪਾਂ ਇੱਕ ਵਰਗ ਫੁੱਟ ਜਿਹਨੂੰ ਆਪਾਂ ਇੱਕ ਸਕੇਅਰ ਫੁੱਟ ਵੀ ਕਹਿ ਦਿੰਦੇ ਹਾਂ ਤਾਂ ਫਰੇਮ ਲੈ ਲਈਏ ਜਾਂ ਕੋਈ ਬੋਕਸ ਲੈ ਲਈਏ ਅਤੇ ਕੰਬਾਈਨ ਜਿੱਥੋਂ ਲੰਘਦੀ ਹੈ ਉੱਥੇ ਥੱਲੇ ਰੱਖੀ ਤਾਂ ਆਪਾਂ ਦੇਖੀਏ ਅਤੇ ਜੋ ਦਾਣੇ ਕਿੰਨੇ ਡਿੱਗਦੇ ਪਏ ਆ, ਜੇ ਉਹਨਾਂ ਫਰੇਮਾਂ ਦੇ ਵਿੱਚ ਦਾਣੇ 40 ਜਾਂ 40 ਤੋਂ ਵੱਧ ਹੋਣਗੇ ਜੇ ਆਪਾਂ ਕਾਊਂਟ ਕਰੀਏ ਦਾਣੇ ਉਹਨਾਂ ਫਰੇਮਾਂ ਦੇ ਵਿੱਚ, ਤਾਂ ਇਹਦਾ ਮਤਲਬ ਇਹ ਹੈ ਕਿ ਮਸ਼ੀਨ ਦੇ ਵਿੱਚ ਕੋਈ ਨੁਕਸ ਹੈ ਅਤੇ ਉਹ ਦਾਣੇ ਜ਼ਿਆਦਾ ਮਾਰ ਰਹੀ ਹੈ ਜਿਹਨੂੰ ਆਪਾਂ ਆਪਣੀ ਬੱਚਤ ਦਾਣਾ ਮਾਰਨਾ ਕਹਿ ਦਿੰਦੇ ਹਾਂ। ਅਤੇ ਇਹਦੇ ਵਿੱਚ ਆਪਣਾ ਪਹਿਲਾ ਕੰਮ ਇਹੀ ਬਣਦਾ ਕਿ ਆਪਾਂ ਮਸ਼ੀਨ ਨੂੰ ਰੋਕੀਏ ਅਤੇ ਇਹ ਦੇਖੀਏ ਕਿ ਵੀ ਕੀ ਕਾਰਨ ਹੋ ਸਕਦਾ ਹੈ। ਅਤੇ ਜੇ ਇਹੀ ਦਾਣੇ ਆਪਣੇ ਘੱਟ ਰਹਿ ਜਾਂਦੇ ਨੇ, ਮੰਨ ਕੇ ਚੱਲ ਦਿਓ ਕਿ 10 ਤੋਂ 12 ਜਾਂ 15-20, ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਵੀ ਇੰਨਾ ਜਿਹੜੇ ਦਾਣੇ ਮਸ਼ੀਨ ਕੰਮ ਸਹੀ ਕਰ ਰਹੀ ਹੈ ਅਤੇ ਇਹ ਮਨਜ਼ੂਰ ਸ਼ੁਦਾ ਜਿਹੜੀ ਆਪਣੀ ਲਿਮਿਟ ਹੁੰਦੀ ਹੈ ਉਹਦੇ ਅੰਦਰ ਕੰਮ ਕਰ ਰਹੀ ਹੈ ਅਤੇ ਆਪਾਂ ਮਸ਼ੀਨ ਦੀ ਵਰਤੋਂ ਕਰ ਸਕਦੇ ਹਾਂ। ਅਤੇ ਇਹਦੇ ਵਿੱਚ ਸਮਝ ਰਹੇ ਇਹਨਾਂ ਗੱਲਾਂ ਦਾ ਇਹ ਆਮ ਤੌਰ 'ਤੇ ਕਈ ਵਾਰੀ ਆਪਾਂ ਘੋਲ ਕਰ ਜਾਂਦੇ ਹਾਂ ਇਸ ਗੱਲਾਂ ਦਾ, ਲੇਕਿਨ ਇਹਨੂੰ ਆਪਾਂ ਕੁਇਕ ਚੈੱਕ ਕਹਿੰਦੇ ਹਾਂ। ਇਹ ਕੁਇਕ ਚੈੱਕ ਇੱਕ ਤਰੀਕੇ ਨਾਲ ਆਪਣੇ ਸਾਡੇ ਫਾਇਦੇ ਵਾਸਤੇ ਹੀ ਹੁੰਦੀ ਹੈ ਕਿ ਥੋੜ੍ਹੀ ਮਸ਼ੀਨ ਆਪਾਂ ਚਲਾ ਕੇ
ਚਲਾਉਣ ਤੋਂ ਪਹਿਲਾਂ ਲੰਬੇ ਸਮੇਂ ਚਲਾਉਣ ਤੋਂ ਪਹਿਲਾਂ ਉਹਨਾਂ ਹੁੰਦਾ

0: ਕੀ ਹੈ ਕਿ ਵੀ ਮਸ਼ੀਨ ਦੀ ਆਪਾਂ ਨੂੰ ਕਮੀਆਂ ਪਤਾ ਲੱਗ ਜਾਂਦੀ ਹੈ ਜਾਂ ਉਹਦੇ ਵਿੱਚ ਜਿਹੜੀ ਕੋਈ ਸੈਟਿੰਗ ਕਰਨ ਵਾਲੀ ਹੋਵੇ ਜਾਂ ਕੋਈ ਢਿੱਲ ਰਹਿ ਗਈ ਹੋਵੇ ਮਸ਼ੀਨ ਦੀ ਸੈਟਿੰਗ ਦੇ ਵਿੱਚ, ਉਹ ਸਾਨੂੰ ਉਹਦਾ ਆਈਡੀਆ ਲੱਗ ਜਾਂਦਾ ਅਤੇ ਉਹ ਸਾਡੇ ਵਾਸਤੇ ਲੌਂਗ ਟਰਮ ਵਾਸਤੇ ਫਾਇਦੇਮੰਦ ਹੀ ਰਹਿੰਦੀ ਹੈ ਕਿਉਂਕਿ ਆਪਾਂ ਇੰਨਾ ਏਰੀਆ ਵਾਢੀ ਕਰਨਾ ਹੈ ਇਸ ਮਸ਼ੀਨ ਦੇ ਨਾਲ। ਤਾਂ ਤੁਸੀਂ ਦੇਖੋ ਜੇ ਆਪਾਂ ਬਾਰ ਬਾਰ ਮਸ਼ੀਨ ਖੜ ਗਈ ਜਾਂ ਮਸ਼ੀਨ ਕੰਮ ਨਹੀਂ ਦਿੱਤਾ ਤਾਂ ਕਿੰਨਾ ਨੁਕਸਾਨ ਹੋ ਸਕਦਾ ਵਾ ਇਸ ਫਸਲ ਦਾ ਵੀ, ਅਤੇ ਅਗਲੀ ਜਿਹੜੀ ਫਸਲ ਆਪਾਂ ਬੀਜਣੀ ਹੈ ਉਹਨੂੰ ਤਿਆਰ ਕਰਨ ਦੇ ਵਿੱਚ ਵੀ ਦੇਰੀ ਹੋ ਸਕਦੀ ਹੈ ਜੋ ਅੱਗੇ ਇੱਕ ਹੋਰ ਆਪਾਂ ਨੂੰ ਨੁਕਸਾਨ ਦੇ ਸਕਦੀ ਹੈਗੀ ਆ। ਕਈ ਛੋਟੀ ਛੋਟੀ ਗੱਲਾਂ ਕਿਸਾਨ ਵੀਰੋ ਇਹਦੇ ਵਿੱਚ ਹੈਗੀਆਂ, ਜਿਵੇਂ ਕਿ ਆਪਾਂ ਸਟਾਰਟਿੰਗ ਦੀ ਹੀ ਗੱਲ ਕਰੀਏ, ਮੈਂ ਪਹਿਲੇ ਵੀ ਗੱਲ ਕੀਤੀ ਸੀਗੀ ਵੀ ਕੱਟਰ ਬਾਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਕਮਾਈਨ ਦੀ ਬਿਰਥ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਜੋ ਆਮ ਤੌਰ 'ਤੇ ਆਪਣੇ ਸੂਬੇ ਦੇ ਵਿੱਚ 14-16 ਫੁੱਟ ਵਾਲੀ ਕਮਾਈਨ ਵਰਤੀ ਜਾਂਦੀ ਜਿਹਨੂੰ ਆਪਾਂ ਸੈਲਫ ਪ੍ਰੋਪੈਲਡ ਕਹਿੰਦੇ ਹਾਂ, ਯਾਨੀ ਕਿ ਜਿਹੜਾ ਆਪਦਾ ਇੰਜਨ ਹੁੰਦਾ ਹੈਗਾ। ਉਹਦੇ ਵਿੱਚ ਜਿਹੜੇ ਪਹਿਲਾ ਹੈਗਾ ਜੀ, ਜੇ ਆਪਾਂ ਇਹ ਦੇਖੀਏ ਜਿਹੜਾ ਕੱਟਰ ਬਾਰ ਹੈ, ਕੱਟਰ ਬਾਰ ਜਿਹੜੇ ਕੱਟਰ ਗਾਰਡ ਨੇ ਆ ਜਿਹਨੂੰ ਆਪਾਂ ਗਾਰਡ ਕਹਿ ਦਿੰਦੇ ਹਾਂ, ਉਹ ਹਮੇਸ਼ਾ ਉਹਨਾਂ ਦੀ ਰਜਿਸਟ੍ਰੇਸ਼ਨ ਬਿਲਕੁਲ ਸਹੀ ਹੋਣੀ ਚਾਹੀਦੀ ਹੈ। ਇਹਦਾ ਮਤਲਬ ਇਹ ਹੁੰਦਾ ਭਾਜੀ ਕਿ ਵੀਰੋ ਕਿ ਵੀ ਜਿਹੜਾ ਕੱਟਰ ਬਾਰ ਹੈ ਉਹ ਹਮੇਸ਼ਾ ਉਹਦੇ ਸੈਂਟਰ ਦੇ ਵਿੱਚ ਹੀ ਆ ਕੇ ਰੁਕੇ। ਜੇ ਉਹ ਨਹੀਂ ਰੁਕ ਰਿਹਾ ਤਾਂ ਸਾਨੂੰ ਇਹ ਮਸ਼ੀਨ ਰੋਕ ਕੇ ਦੇਖਣਾ ਚਾਹੀਦਾ ਕਿ ਵੀ ਕੀ ਕਾਰਨ ਹੋ ਸਕਦੇ ਆ ਕਿ ਵੀ ਇਹ ਆਪਣਾ ਜਿਹੜਾ ਆਪਣੀ ਰਜਿਸਟ੍ਰੇਸ਼ਨ ਹੈਗੀ ਹੈ ਮਸ਼ੀਨ ਦੀ ਉਹ ਸਹੀ ਨਹੀਂ ਹੈਗੀ। ਕਿਉਂਕਿ ਜੇ ਇਹ ਨਹੀਂ ਕਰਾਂਗੇ ਤਾਂ ਹੋਊਗਾ ਕਿ ਫਸਲ ਜਿਹੜੀ ਹੈਗੀ ਹੈ ਉਹ ਕਟਰ ਬਾਰ ਦੇ ਵਿੱਚ ਫਸ ਸਕਦੀ ਹੈਗੀ ਹੈ, ਜਿਹਦੇ ਕਰਕੇ ਆਪਾਂ ਨੂੰ ਅਨਈਵਨ ਇੱਕ ਤਾਂ ਕਟਿੰਗ ਮਿਲਦੀ ਹੈ, ਅਨਈਵਨ ਕਟਿੰਗ ਹੋਊਗਾ ਕਿ ਆਪਣੀ ਜਿਹੜੀ ਮਸ਼ੀਨ ਦੀ ਪਰਫੋਰਮੈਂਸ ਦੇ ਵਿੱਚ ਫਰਕ ਪਊਗਾ। ਅਤੇ ਇਸ ਕਰਕੇ ਇਹ ਚੀਜ਼ ਦੇਖਣ ਵਾਲੀ ਬਹੁਤ ਜ਼ਰੂਰੀ ਹੈ ਕਿ ਜਿਹੜੇ ਆਪਣੇ ਜਿਹੜੇ ਆਪਣੇ ਕਟਰ ਨੇ, ਜਿਹੜੇ ਕਟਰ ਬਾਰ ਨੂੰ ਆਪਾਂ ਕਹਿੰਦੇ ਹਾਂ, ਉਹ ਕਟਰ ਗਾਰਡ ਦੇ ਵਿੱਚ ਸੈਂਟਰ ਦੇ ਵਿੱਚ ਹੀ ਰੁਕਣ ਦੀ ਕਵਾਇਤ ਕਰਨ। ਅਤੇ ਉਸ ਤੋਂ ਬਾਅਦ ਜੇ ਆਪਾਂ ਇਹ ਗੱਲ ਕਰੀਏ, ਜਿਹੜਾ ਕਟਰ ਬਾਰ ਅਤੇ ਕਟਰ ਗਾਰਡ ਦੇ ਵਿੱਚ ਇੱਕ ਪਲੇ ਹੁੰਦੀ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਕਲੀਅਰੈਂਸ, ਜਿਹਨੂੰ ਆਪਾਂ ਕਹਿੰਦੇ ਇੱਕ ਤਰੀਕੇ ਕਹਿ ਲਓ ਕਿ ਥੋੜ੍ਹੀ ਜਿਹੀ ਥਾਂ, ਉਹ 0.5 ਤੋਂ ਲੈ ਕੇ ਆਪਾਂ 1 mm ਕਹਿ ਦਿੰਦੇ ਹਾਂ ਆਮ ਤੌਰ 'ਤੇ, ਅਤੇ ਇਹਦੇ ਵਿੱਚ ਹੀ ਲਾਈ ਕਰਨੀ ਚਾਹੀਦੀ ਹੈ। ਕਿਉਂਕਿ ਜੇ ਇਹ ਘੱਟ ਹੋਈ ਜਾਂ ਜ਼ਿਆਦਾ ਹੋਈ ਤਾਂ ਆਪਣੀ ਮਸ਼ੀਨ ਦੀ ਪਰਫੋਰਮੈਂਸ 'ਤੇ ਫਰਕ ਪਾ ਸਕਦੇ ਆ, ਕਿਉਂਕਿ ਜਿਹੜੀ ਹਾਰਵੈਸਟਿੰਗ ਹੀ ਇਹਦਾ ਮੇਨ ਮਕਸਦ ਹੈ, ਅਤੇ ਉਹ ਉਹੀ ਪ੍ਰੋਪਰ ਤਰੀਕੇ ਨਾਲ ਸਟਾਰਟਿੰਗ ਪਹਿਲੇ ਸਟੈਪ ਦੇ ਵਿੱਚ ਹੀ ਠੀਕ ਨਹੀਂ ਠੀਕ ਕੰਮ ਨਹੀਂ ਦਊਗੀ। ਉਸ ਤੋਂ ਬਾਅਦ ਸਾਨੂੰ ਜਦੋਂ ਇੱਕ ਆਪਾਂ ਹੋਰ ਚੀਜ਼ ਦੇਖਦੇ ਹਾਂ, ਇਹਦੇ ਮੂਹਰੇ ਇੱਕ ਰੀਲ ਲੱਗੀ ਹੁੰਦੀ ਹੈ, ਉਸ ਰੀਲ ਦਾ ਬਹੁਤ ਮਹੱਤਤਾ ਹੈਗੀ ਹੈ ਉਸ ਰੀਲ ਦੀ। ਆਪਾਂ ਦੇਖਣ ਨੂੰ ਕਹਿ ਸਕਦੇ ਹਾਂ ਕਿ ਵੀ ਕੀ ਕੰਮ ਕਰ ਰਹੀ ਹੈ, ਕੋਈ ਆਮ ਬੰਦਾ ਜਿਹਦੀ ਵੀ ਗੱਲ ਕਰੋਗੇ ਉਹਨੂੰ ਇੰਨਾ ਫਰਕ ਨਹੀਂ ਪਊਗਾ, ਲੇਕਿਨ ਜਿਹੜੇ ਮਸ਼ੀਨ ਵਰਤਦੇ ਆ ਜਾਂ ਮਸ਼ੀਨਾਂ ਜਿਹਨਾਂ ਵਰਤਣੀ ਆ ਉਹਨਾਂ ਨੂੰ ਇਸ ਗੱਲ ਦਾ ਧਿਆਨ ਹੋਣਾ ਚਾਹੀਦਾ ਵਾ। ਜਿਹੜੀ ਰੀਲ ਹੈ ਜੀ, ਉਹਦੀ ਪੋਜੀਸ਼ਨ ਦਾ ਵੀ ਕਰੋਪ ਦੀ ਕੰਡੀਸ਼ਨ ਦੇ ਅਕੋਰਡਿੰਗ ਬਹੁਤ ਵੱਡਾ ਰੋਲ ਹੈ। ਇੱਕ ਤਾਂ ਜੇ ਤਾਂ ਨੋਰਮਲ ਮਸ਼ੀਨ ਨੋਰਮਲ ਫਸਲ ਖੜੀ ਹੈ ਤਾਂ ਤੁਸੀਂ ਰੀਲ ਦੀ ਸਪੀਡ ਨੂੰ 1.1 ਜਾਂ 1.2 ਅਤੇ 2 ਤੱਕ ਜਿਹੜੀ ਆਪਣੀ ਮਸ਼ੀਨ ਦੀ ਸਪੀਡ ਆ ਉਹਦੇ ਮੁਤਾਬਿਕ ਰੱਖ ਸਕਦੇ ਹੋ। ਜੇ ਲੇਕਿਨ ਮਸ਼ੀਨ ਜੇ ਫਸਲ ਡਿੱਗੀ ਪਈ ਹੈ ਤਾਂ ਮਸ਼ੀਨ ਦੀ ਸਪੀਡ ਦੇ ਅਤੇ 1.5 ਗੁਣਾ ਤੱਕ ਤੁਹਾਨੂੰ ਰੀਲ ਦੀ ਸਪੀਡ ਰੱਖਣੀ ਪੈਂਦੀ ਹੈ। ਰੀਲ ਦਾ ਅਸਲ ਕੰਮ ਕੀ ਹੁੰਦਾ ਹੈ? ਰੀਲ ਦਾ ਅਸਲ ਕੰਮ ਹੁੰਦਾ ਕਿ ਇਹਦੇ ਉੱਪਰ ਟਾਈਨਾਂ ਲੱਗੀਆਂ ਹੁੰਦੀਆਂ ਜਿਹਨੂੰ ਆਪਾਂ ਸੂਈਆਂ ਕਹਿ ਦਿੰਦੇ ਹਾਂ ਆਮ ਤੌਰ 'ਤੇ, ਜਾਂ ਫਿੰਗਰਾਂ ਕਹਿ ਦਿੰਦੇ ਹਾਂ। ਉਹ ਫਿੰਗਰਾਂ ਦਾ ਨੇ ਫਸਲ ਨੂੰ ਅੰਦਰ ਵੱਲ ਨੂੰ ਧੱਕਣਾ ਹੁੰਦਾ ਹੈ ਤਾਂ ਕਿ ਥੱਲੋਂ ਬਲੇਡ ਵਰ ਸਕਣ ਅਤੇ ਉਹ ਦਾਣੇ ਜਾਂ ਉਹ ਫਸਲ ਅੰਦਰ ਜਾ ਕੇ ਥਰੈਸ਼ ਹੋ ਕੇ ਪਿੱਛੇ ਫੂਸ ਸੜ ਕੇ ਉੱਪਰ ਦਾਣੇ ਸਾਡੇ ਡਰੇਨ ਟੈਂਕ 'ਚ ਚਲੇ ਜਾਣ। ਹੁਣ ਇਹਨਾਂ ਰੀਲ ਦੀ ਜੇ ਆਪਾਂ ਆਪਣਾ ਨੋਰਮਲ ਫਸਲ ਦੇ ਵਿੱਚ ਵਰਤੋਂ ਕਰ ਰਹੇ ਹਾਂ ਅਤੇ ਇਹਦੀ ਸਪੀਡ 1.1 ਤੋਂ ਲੈ ਕੇ ਜਿਹਨੂੰ ਆਪਾਂ 1.1 ਕਹਿ ਦਿੰਦੇ ਹਾਂ, ਅਤੇ ਜਿਹੜੀ ਆਪਣੀ ਮਸ਼ੀਨ ਦੀ ਸਪੀਡ ਆ ਉਹਦੇ ਬਰਾਬਰ ਹੋਣੀ ਆਪਾਂ ਰੱਖ ਸਕਦੇ ਹਾਂ।
1: ਕੰਬਾਈਨਾਂ ਬਾਰੇ ਸੁਣਿਆ ਜੀ?
2: ਹਾਂਜੀ, ਕਿਆ ਬਾਤ ਹੈ, ਦੇਖ ਲਓ ਦਾਤੀ ਤੋਂ ਸ਼ੁਰੂ ਹੋਏ ਸੀ ਅਤੇ ਕਿੱਥੇ ਤੱਕ ਪਹੁੰਚ ਗਏ ਸੀ।
1: ਸਾਇੰਸ ਜਿਹੜੀ ਤੁਹਾਨੂੰ ਇਹ ਦੱਸਦੀ ਹੈ ਕਿ ਜ਼ਿੰਦਗੀ ਨੂੰ ਸੁਖਾਲਾ ਕਿੱਦਾਂ ਕੀਤਾ ਜਾ ਸਕਦਾ ਅਤੇ ਖੇਤੀ ਨੂੰ ਸੁਖਾਲਾ ਕਿੱਦਾਂ ਕੀਤਾ ਜਾ ਸਕਦਾ।
2: ਜਿਹੜਾ ਕੰਮ ਅਸੀਂ ਸਰੀਰਕ ਤੌਰ 'ਤੇ ਕਰ ਸਕਦੇ ਹਾਂ ਉਹ ਅਸੀਂ ਮਸ਼ੀਨੀ ਤੌਰ 'ਤੇ ਵੀ ਕੰਮ ਕਰ ਸਕਦੇ ਹਾਂ।
1: ਕਿਸਾਨ ਵੀਰਾਂ ਨੂੰ ਦੱਸ ਦਈਏ ਕਿ ਝੋਨਾ ਵੱਢਣ ਤੋਂ ਬਾਅਦ ਪਰਾਲੀ ਨੂੰ ਅੱਗ ਬਿਲਕੁਲ ਨਹੀਂ
2: ਲਗਾਉਣੀ। ਆਹ ਗੱਲ ਕੀਤੀ ਤੁਸੀਂ 16 ਨੇ ਸੱਚ।
1: ਜ਼ਮੀਨ ਦੇ ਜ਼ਰੂਰੀ ਤੱਤ ਵੀ ਖਤਮ ਹੋਣਗੇ ਅਤੇ ਤੁਹਾਨੂੰ ਅਤੇ ਸਾਨੂੰ ਸਾਰਿਆਂ ਨੂੰ ਫੇਫੜਿਆਂ ਦੀਆਂ ਬਿਮਾਰੀਆਂ ਵੀ ਲੱਗਣਗੀਆਂ।
2: ਦੇਖੋ ਕਈ ਬੰਦੇ ਨਾ ਜਦੋਂ ਆਪ ਤੰਦਰੁਸਤ ਹੁੰਦੇ ਆ ਹੱਟੇ ਕੱਟੇ ਹੁੰਦੇ ਆ ਉਹ ਇਹ ਚੀਜ਼ ਭੁੱਲ ਹੀ ਜਾਂਦੇ ਆ ਵੀ ਇਹ ਏਡੇ ਵੱਡੇ ਦੇਸ਼ ਦੇ ਵਿੱਚ ਕਈ ਲੋਕ ਉਹ ਵੀ ਹੋਣਗੇ ਜਿਨ੍ਹਾਂ ਨੂੰ ਸਾਹ ਦੀਆਂ ਬਿਮਾਰੀਆਂ, ਉਹਨਾਂ ਨੂੰ ਤਾਂ ਮਾੜਾ ਜਿਹਾ ਰੁਮਾਲ ਝਾੜੋ ਉਹਦੇ ਨਾਲ ਹੀ ਨਿੱਛਾਂ ਆਉਣ ਲੱਗ ਪੈਂਦੀਆਂ, ਉਹਨਾਂ ਦਾ ਸਾਹ ਬੰਦ ਹੋਣ ਲੱਗ ਪੈਂਦਾ ਅਤੇ ਇਹਦੀ ਜਿਹੜੀ ਐਸ਼ ਜਿਹੜੀ ਇਹਦੀ ਸਵਾਹ ਉੱਡ ਕੇ ਜਾਂਦੀ ਆ ਉਹ ਕਿੰਨਾ ਨੁਕਸਾਨ ਕਰਦੀ ਆ ਉਹਨਾਂ ਬੰਦਿਆਂ ਲਈ, ਤਾਂ ਉਹੀ ਦੱਸ ਸਕਦੇ ਵੀ ਜਿਹੜੇ ਭੁਗਤਦੇ ਆ ਉਹਨੂੰ।
1: ਅਤੇ ਜਿਹੜੇ ਕਿਸਾਨ ਵੀਰਾਂ ਨੇ ਝੋਨੇ ਦੀ ਬਿਜਾਈ ਕੀਤੀ ਪਈ ਹੈ ਉਹਨਾਂ ਲਈ ਸਭ ਤੋਂ ਵੱਡੀ ਦੇਸ਼ ਸੇਵਾ ਇਹ ਹੀ ਹੈ ਪਰਾਲੀ ਨੂੰ ਅੱਗ ਬਿਲਕੁਲ ਨਹੀਂ ਲਗਾਉਂਦੀ।
2: ਬਿਲਕੁਲ ਬਿਲਕੁਲ।
1: ਗੀਤ ਸੁਣਾਈਏ ਜੀ।
2: ਸੁਣਾਓ ਜੀ।

0: ਗੀਤ ਸੁਣਿਆ ਜੀ?
1: ਹਾਂਜੀ ਸੁਣਿਆ ਜੀ, ਨਜ਼ਾਰੇ ਆ ਗਏ।
0: ਰੂਹ ਦੀ ਖੁਰਾਕ,
1: ਹਾਂ ਕਿਆ ਬਾਤ ਹੈ।
0: ਆਦਮੀ ਜਿੰਨਾ ਮਰਜ਼ੀ ਥੱਕਿਆ ਹੋਵੇ,
1: ਬਿਲਕੁਲ
0: ਗੀਤ ਸੰਗੀਤ ਨਾਲ ਜਦੋਂ ਜੁੜਦਾ ਥਕਾਵਟ ਲੱਥ ਜਾਂਦੀ ਹੈ।
1: ਬਿਲਕੁਲ ਬਿਲਕੁਲ।
0: ਆਲੂਆਂ ਦੀ ਕਾਸ਼ਤ,
1: ਹਾਂਜੀ
0: ਡਾਕਟਰ ਦਮਨਦੀਪ ਸਿੰਘ ਜਾਣਕਾਰੀ ਦੇ ਰਹੇ ਹੈ,
1: ਸੁਣਾਓ ਜੀ,
0: ਸੁਣਦੇ ਹਾਂ ਜੀ।
2: ਸਭ ਤੋਂ ਪਹਿਲਾਂ ਗੱਲ ਕਰੀਏ ਕਿ ਆਲੂ ਦੀ ਬਿਜਾਈ ਜਿਹੜੀ ਹੁਣ ਆਪਾਂ ਸ਼ੁਰੂ ਕਰਨੀ ਹੈ, ਉਸ ਵੇਲੇ ਤਾਪਮਾਨ ਦੇਖ ਕੇ ਆਪਾਂ ਆਲੂ ਦੀ ਬਿਜਾਈ ਜਿਹੜੀ ਉਹ ਸ਼ੁਰੂ ਕਰਨੀ ਹੈ। ਅਤੇ ਇਸ ਵੇਲੇ ਜਦੋਂ ਆਪਾਂ ਹੁਣ ਆਲੂ ਕੋਲਡ ਸਟੋਰਾਂ 'ਚੋਂ ਕੱਢਣਾ ਸ਼ੁਰੂ ਕਰਨਾ, ਉਸ ਵੇਲੇ ਆਪਾਂ ਇਹ ਧਿਆਨ ਰੱਖਣਾ ਕਿ ਮੌਸਮ ਦੇ ਵਿੱਚ ਦਿਨ ਦਾ ਤਾਪਮਾਨ ਤਕਰੀਬਨ 30 ਡਿਗਰੀ ਜਾਂ ਉਸ ਤੋਂ ਘੱਟ ਅਤੇ ਰਾਤ ਦਾ ਜਿਹੜਾ 20 ਡਿਗਰੀ ਜਾਂ ਉਸ ਤੋਂ ਘੱਟ ਜਿਹੜਾ ਤਾਪਮਾਨ ਉਹ ਮੌਸਮ ਦੇ ਵਿੱਚ ਹੋਵੇ, ਅਤੇ ਉਸ ਸਮੇਂ ਆਪਾਂ ਆਲੂ ਦੀ ਬਿਜਾਈ ਕਰ ਸਕਦੇ ਹਾਂ। ਜਿਹੜਾ ਆਲੂ ਆਪਾਂ ਹੁਣ ਕੋਲਡ ਸਟੋਰਾਂ ਦੇ ਵਿੱਚੋਂ ਕੱਢਣਾ, ਉਸ ਨੂੰ ਬਿਜਾਈ ਤੋਂ ਤਕਰੀਬਨ 4-5 ਦਿਨ ਪਹਿਲਾਂ ਕੱਢ ਕੇ ਆਪਾਂ ਛਾਵੇਂ ਸੁਕਾਉਣਾ ਹੈਗਾ, ਅਤੇ ਉਸ ਬੀਜ ਦੀ ਦਵਾਈ ਦੇ ਨਾਲ ਸੋਧ ਕਰਨੀ ਹੈ ਤਾਂ ਜੋ ਜਿਹੜੀ ਬਲੈਕ ਸਕਰਫ ਨਾਂ ਦੀ ਬਿਮਾਰੀ ਆਉਂਦੀ ਹੈ, ਕਾਲੇ ਰੰਗ ਦੇ ਖਰਿੰਡ ਜਿਹੇ ਬਣ ਜਾਂਦੇ ਆ ਆਲੂ ਦੇ ਉੱਤੇ, ਉਸ ਤੋਂ ਬਚਾਅ ਕੀਤਾ ਜਾ ਸਕੇ। ਇਹ ਜਿਹੜਾ ਬੀਜ ਆਪਾਂ ਕੋਲਡ ਸਟੋਰ ਤੋਂ ਕੱਢ ਕੇ ਸੁਕਾਇਆ ਆ, ਉਹਨੂੰ ਆਪਾਂ ਸੋਧਣ ਵਾਸਤੇ ਆਪਣੇ ਕੋਲ 3 ਦਵਾਈਆਂ ਹੈਗੀਆਂ। ਇੱਕ ਮੌਨਸਰਨ ਨਾਂ ਦੀ ਦਵਾਈ ਹੈਗੀ ਹੈ, ਉਹ 250 ml ਜਿਹੜੀ ਵਰਤੀ ਜਾਂਦੀ ਹੈ। ਇਸੇ ਤਰ੍ਹਾਂ ਅਮੈਸਟੋ ਪ੍ਰਾਈਮ ਨਾਂ ਦੀ ਦਵਾਈ ਹੈ, ਉਹ 83 ml ਵਰਤਣੀ ਹੈ। ਅਤੇ ਇੱਕ ਆਪਣੇ ਕੋਲ ਦਵਾਈ ਹੈਗੀ ਹੈ ਸਿਸਟੀਵਾ, ਉਹ 80 ml ਵਰਤਣੀ ਹੈ। 100 ਲੀਟਰ ਪਾਣੀ ਦੇ ਵਿੱਚ ਤਿੰਨੇ ਦਵਾਈਆਂ ਦੀ ਮਾਤਰਾ ਜਿਹੜੀ ਦੱਸੀ ਹੈ ਉਹ ਪਾਉਣੀ ਹੈ। 100 ਲੀਟਰ ਪਾਣੀ ਦੇ ਵਿੱਚ ਪਾ ਕੇ 10-10 ਮਿੰਟ ਲਈ ਆਪਾਂ ਆਲੂ ਦੀਆਂ ਜਿਹੜੀਆਂ ਢੇਰੀਆਂ ਕਿਸੇ ਕੱਪੜੇ ਦੇ ਵਿੱਚ ਜਾਲੀ ਦੇ ਵਿੱਚ ਜਿਹੜੀਆਂ ਇਹਦੇ ਵਿੱਚ ਡੋਬਣੀਆਂ 10 ਮਿੰਟ ਲਈ, ਅਤੇ ਫਿਰ ਦੁਬਾਰਾ ਗਿੱਲੇ ਆਲੂ ਇਸ ਦਵਾਈ 'ਚੋਂ ਕੱਢ ਕੇ ਉਹਨਾਂ ਨੂੰ ਛਾਵੇਂ ਸੁਕਾ ਕੇ ਅਤੇ ਆਪਾਂ ਬਿਜਾਈ ਦੇ ਵਾਸਤੇ ਵਰਤਣਾ ਹੈਗਾ। ਇਸ ਤਰ੍ਹਾਂ ਦੇ ਜਿਹੜੇ ਆਲੂ ਇਹਨਾਂ ਦਵਾਈਆਂ ਦੇ ਨਾਲ ਸੋਧੇ ਹੋਣਗੇ, ਉਹਨਾਂ 'ਤੇ ਜਿਹੜੇ ਬਲੈਕ ਸਕਰਫ ਜਿਹੜੇ ਖਰਿੰਡ ਆ ਉਹ ਨਹੀਂ ਬਣਦੇ, ਅਤੇ ਜਿਹੜੀ ਉਹਨਾਂ ਦੀ ਕੁਆਲਿਟੀ ਆ ਬੀਜ ਦੀ ਵੀ ਜਾਂ ਮੰਡੀ 'ਚ ਵੇਚਣ ਵਾਲਾ ਆਲੂ ਆ ਜਿਹੜਾ ਦੋਨਾਂ ਦੀ ਵਧੀਆ ਰਹਿੰਦੀ ਹੈ। ਸੋ ਇਸ ਤੋਂ ਬਾਅਦ ਸੋਧਣ ਤੋਂ ਆਪਾਂ 4-5 ਦਿਨ ਜਿਹੜੇ ਉਹ ਪੁੰਗਰਨ ਲਈ ਰੱਖਣੇ ਆ, ਤਾਕਾਂ ਲਗਾ ਲੈਣੀਆਂ ਆਲੂਆਂ ਦੀਆਂ, ਅਤੇ ਉਸ ਤੋਂ ਬਾਅਦ ਜਿਹੜੀ ਬਿਜਾਈ ਦੇ ਢੰਗ ਆ ਉਹਦੇ ਵਿੱਚ ਆਪਾਂ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਅਨੁਸਾਰ ਤਕਰੀਬਨ 12-18 ਕੁਇੰਟਲ ਤੱਕ ਦਾ ਬੀਜ ਜਿਹੜਾ ਪ੍ਰਤੀ ਖੇਤ ਵਰਤ ਸਕਦੇ ਹਾਂ। ਜਿਹੜਾ ਸੀਡ ਸਾਈਜ਼

ਆਪਾਂ ਜੇ ਬੀਜ ਤਿਆਰ ਕਰਨਾ ਤੇ ਆਪਾਂ ਨੂੰ ਥੋੜਾ ਕੁਆਂਟੀਟੀ ਜਿਹੜੀ ਬੀਜ ਦੀ ਹੈ ਮਾਤਰਾ ਉਹ ਜ਼ਿਆਦਾ ਰੱਖਣੀ ਪੈਂਦੀ ਹੈ, 18 ਕੁਇੰਟਲ ਤੱਕ ਵਰਤਣਾ ਪੈਂਦਾ। ਜੇ ਅਸੀਂ ਖਾਣ ਵਾਲਾ ਆਲੂ ਪੈਦਾ ਕਰਨਾ ਤਾਂ ਆਪਾਂ 12 ਤੋਂ 15 ਕੁਇੰਟਲ ਜਿਹੜਾ ਬੀਜ ਆ ਉਹ ਆਪਾਂ ਪ੍ਰਤੀ ਖੇਤ ਵਿੱਚ ਵਰਤ ਸਕਦੇ ਹਾਂ। ਜਿਹੜੀ ਬਿਜਾਈ ਆਪਾਂ ਕਰਨੀ ਆ ਉਹ ਤਕਰੀਬਨ ਜ਼ਿਆਦਾ ਜਿਹੜੀ ਵਰਤੀ ਜਾਂਦੀ 26 ਇੰਚ 'ਤੇ ਕੀਤੀ ਜਾਂਦੀ ਹੈ, ਜਾਂ ਕੁਛ ਕਿਸਾਨ ਜਿਹੜੇ ਉਹ 30 ਇੰਚ ਦੀ ਵਿੱਥ 'ਤੇ ਜਿਹੜੀਆਂ ਵੱਟਾਂ ਹੁੰਦੀਆਂ ਉਹਦੇ ਵਿੱਚ ਵੀ ਬਿਜਾਈ ਕਰਦੇ ਆ। ਜਿਹੜੀਆਂ ਵੱਟਾਂ 26 ਇੰਚ 'ਤੇ ਹੁੰਦੀਆਂ ਉਹਦੇ ਵਿੱਚ ਕੈਰੀ ਰੋ, ਇੱਕੋ ਹੀ ਰੋ ਜਿਹੜੀ ਹੈ ਆਲੂ ਦੇ ਬੀਜ ਦੀ ਲੱਗਣੀ ਹੈ। ਤਕਰੀਬਨ 15 ਸੈਂਟੀਮੀਟਰ ਦਾ ਫਾਸਲਾ ਆਲੂ ਤੋਂ ਆਲੂ ਦਾ ਹੁੰਦਾ ਅਤੇ ਇੱਕ ਵੱਟ ਤੋਂ ਵੱਟ ਦਾ ਫਾਸਲਾ 26 ਇੰਚ ਦਾ ਹੁੰਦਾ। ਜਦਕਿ ਜਿਹੜੀ 30 ਇੰਚ ਦੀ ਬਿਜਾਈ ਹੈ ਉਹਦੇ ਵਿੱਚ 2 ਰੋ ਆਲੂ ਦੀਆਂ, 2 ਲਾਈਨਾਂ ਇੱਕ ਵੱਟ 'ਤੇ, 30 ਇੰਚ ਦੀ ਵੱਟ 'ਤੇ 2 ਲਾਈਨਾਂ ਆਲੂ ਦੀਆਂ ਜਿਹੜੀਆਂ ਉਹ ਲਗਾਈਆਂ ਜਾਂਦੀਆਂ ਨੇ। ਜਿਹੜੀ 30 ਇੰਚ ਵਾਲੀ ਵੱਟ ਹੈ ਤਕਰੀਬਨ ਜਿਹਨਾਂ ਕੋਲ ਜ਼ਿਆਦਾ ਪਲਾਂਟਰ ਹੈਗੇ ਆ ਉਹ ਇਸ ਢੰਗ ਨਾਲ ਇਹਦੀ ਜਿਹੜੀ ਬਿਜਾਈ ਕਰਦੇ ਆ। ਅਤੇ ਇੱਕ ਸਭ ਤੋਂ ਪਹਿਲਾਂ ਇਸ ਤੋਂ ਪਹਿਲਾਂ ਹੋਰ ਖਿਆਲ ਰੱਖਣ ਵਾਲੀ ਗੱਲ ਹੈ ਕਿ ਜਿਹਨਾਂ ਕਿਸਾਨਾਂ ਨੇ ਆਪਣੇ ਜਿਹੜੇ ਆਲੂ ਬੀਜ ਦੀ ਬਿਜਾਈ ਝੋਨੇ ਵਾਲੇ ਖੇਤਾਂ ਦੇ ਵਿੱਚ ਕਰਨੀ ਹੈ ਉਹ ਸਿੱਧੀ ਝੋਨੇ ਦੀ ਫਸਲ ਤੋਂ ਬਾਅਦ ਨਾ ਕੀਤੀ ਜਾਏ, ਆਪਾਂ ਪਲਟਾਵੇਂ ਹੱਲ ਦੀ ਵਰਤੋਂ ਜ਼ਰੂਰ ਕਰੀਏ ਤਾਂ ਜੋ ਜਿਹੜੀਆਂ ਝੋਨੇ 'ਚ ਬਿਮਾਰੀਆਂ ਆਉਂਦੀਆਂ ਉਹ ਆਪਣੇ ਆਲੂ ਨੂੰ ਇਫੈਕਟ ਨਾ ਕਰਨ। ਪਲਟਾਵੇਂ ਹੱਲ ਨਾਲ ਥੱਲੇ ਵਾਲੀ ਜ਼ਮੀਨ ਆਪਾਂ ਉੱਪਰ ਖੇਤ ਦੀ ਕੱਢ ਕੇ ਅਤੇ ਉਸ ਤੋਂ ਬਾਅਦ ਜਿਹੜੀ ਆਪਾਂ ਉਹਦੇ 'ਚ ਆਲੂਆਂ ਦੀ ਲਈ ਜ਼ਮੀਨ ਤਿਆਰ ਕਰਕੇ ਅਤੇ ਬਿਜਾਈ ਕਰੀਏ। ਜਦੋਂ ਆਲੂਆਂ ਦੀ ਬਿਜਾਈ ਹੋ ਜਾਂਦੀ ਹੈ ਉਸ ਤੋਂ ਬਾਅਦ ਆਪਾਂ ਧਿਆਨ ਦੇਣਾ ਕਿ ਆਪਣੇ ਤੇਲੇ ਅਤੇ ਮੱਛਰ ਦਾ ਜਿਹੜਾ ਫਸਲ 'ਤੇ ਉਹ ਹਮਲਾ ਬਿਲਕੁਲ ਨਾ ਹੋਵੇ। ਤੇਲੇ ਅਤੇ ਜਿਹੜੀ ਮੇਨ ਤੇਲੇ ਚੇਪੇ ਦੀ ਬਿਮਾਰੀ ਜਿਹੜਾ ਜੀਵਾਣੂ ਰੋਗ ਵਿਸ਼ਾਣੂ ਰੋਗ ਫੈਲਾਉਂਦਾ ਆਲੂ ਦੇ ਵਿੱਚ ਉਹਦੀ ਰੋਕਥਾਮ ਲਈ ਆਪਾਂ ਮੈਟਾਸਿਸਟੋਕਸ ਜਾਂ ਫਿਰ ਆਪਾਂ ਅਮਿਡਾ ਕਲੋਪਰਿਡ ਜਿਹੜੀ ਕੌਨਫੀਡੋਰ ਨਾਂ ਦੀ ਦਵਾਈ ਆਉਂਦੀ ਆ ਉਹਦੀ ਵਰਤੋਂ ਕਰ ਸਕਦੇ ਹਾਂ। ਇਹ ਅਮਿਡਾ ਕਲੋਪਰਿਡ 100 ml ਇੱਕ ਖੇਤ ਦੀ ਆਪਾਂ ਜਿਹੜੀ ਸਪਰੇਅ ਕਰ ਸਕਦੇ ਹਾਂ ਤਾਂ ਜੋ ਜਿਹੜਾ ਤੇਲਾ ਚੇਪਾ ਹੈਗਾ ਉਹ ਜੀਵਾਣੂ ਰੋਗ ਆਲੂ ਦੇ ਵਿੱਚ ਨਾ ਫੈਲਾਵੇ। ਅਤੇ ਇਸੇ ਤਰ੍ਹਾਂ ਜੇਕਰ ਆਪਾਂ ਇਸ ਤੋਂ ਬਾਅਦ ਜਿਹੜੇ ਝੁਲਸ ਰੋਗ ਆਉਂਦੇ ਆ ਅਗੇਤਾ ਜਾਂ ਪਛੇਤਾ ਝੁਲਸ ਰੋਗ ਆਉਂਦਾ ਉਹਨਾਂ ਦੀ ਰੋਕਥਾਮ ਦੀ ਬਹੁਤ ਆਲੂ ਦੇ ਵਿੱਚ ਲੋੜ ਪੈਂਦੀ ਹੈ। ਇਹ ਅਗੇਤਾ ਪਛੇਤਾ ਝੁਲਸ ਰੋਗ ਜਿਹੜੀ ਹੈ ਇਹਦੇ ਵਿੱਚ ਆਪਾਂ ਦਵਾਈਆਂ ਇੰਡੋਫਿਲ M45 ਅਤੇ ਐਂਟਰਾਕੋਲ ਜਿਹੜੀਆਂ ਇਹ 7 ਤੋਂ 10 ਦਿਨ ਦੇ ਵਕਫੇ 'ਤੇ ਸਪਰੇਅ ਕਰਦੇ ਹਾਂ। ਇਹਨਾਂ ਦੀ ਮਾਤਰਾ ਜਿਹੜੀ ਪ੍ਰਤੀ ਖੇਤ 500 ਤੋਂ 700 ਗ੍ਰਾਮ ਰੱਖੀ ਜਾਂਦੀ ਹੈ। ਅਤੇ ਜੇਕਰ ਕਿਤੇ ਸਾਨੂੰ ਜ਼ਿਆਦਾ ਮੌਸਮ ਜਿਹੜਾ ਉਹ ਬੱਦਲਵਾਈ ਰਹੇ ਅਤੇ ਸਾਨੂੰ ਬਹੁਤ ਖਤਰਾ ਹੋਵੇ ਕਿ ਕਿਤੇ ਕਿਤੇ ਆਪਣੇ ਬਲਾਈਟ ਜਿਹੜੀ ਆਉਣ ਦੇ ਆਸਾਰ ਨੇ ਤਾਂ ਇਹ 2 ਦਵਾਈਆਂ ਨੂੰ ਛੱਡ ਕੇ ਆਪਾਂ ਸਿਸਟੈਮਿਕ ਦਵਾਈਆਂ ਆਪਣੇ ਕੋਲ ਆਉਂਦੀਆਂ ਇੱਕ ਜਿਹੜੀਆਂ ਸਿਸਟੈਮਿਕ ਦਵਾਈਆਂ ਆਪਣੇ ਕੋਲ ਆਉਂਦੀਆਂ ਮੈਲੋਡੀ ਡਿਊ ਹੈਗੀ ਹੈ, ਕਰਜੇ ਟੈਮੇਟ ਆਉਂਦੀ ਹੈ, ਇੱਕ ਸੈਕਟਿਨ ਨਾਂ ਦੀ ਦਵਾਈ ਆਉਂਦੀ ਹੈ। ਇਹਨਾਂ ਦੀ ਵਰਤੋਂ ਕਰਕੇ ਆਪਾਂ 700 ਗ੍ਰਾਮ ਪ੍ਰਤੀ ਖੇਤ ਦੇ ਵਿੱਚ ਇਹਨਾਂ ਦੀ ਇਸ ਮਾਤਰਾ ਨਾਲ ਸਪਰੇਅ ਕਰ ਸਕਦੇ ਹਾਂ। ਅਤੇ ਇਹਨਾਂ 2 ਸਪਰੇਆਂ ਜਿਹੜੀਆਂ ਮੈਂ ਪਹਿਲਾਂ ਦਵਾਈਆਂ ਦੱਸੀਆਂ ਐਂਡੋਫਿਲ M45 ਅਤੇ ਐਂਟਰਾਕੋਲ ਦੀਆਂ ਕਰਕੇ ਤੀਜੀ ਸਪਰੇਅ ਇਹਨਾਂ ਦੀ ਕੀਤੀ ਜਾਵੇ ਇੱਕ ਸਿਸਟੈਮਿਕ ਦਵਾਈ ਦੀ, ਅਤੇ ਉਸ ਤੋਂ ਬਾਅਦ ਦੁਬਾਰਾ ਫਿਰ ਇੰਡੋਫਿਲ M45 ਅਤੇ ਐਂਟਰਾਕੋਲ ਦੀ ਦਵਾਈ ਜਿਹੜੀ ਆਪਾਂ ਉਹ ਦੁਹਰਾ ਸਕਦੇ ਹਾਂ। ਇਸ ਤਰ੍ਹਾਂ ਜਿਹੜੇ ਝੁਲਸ ਰੋਗ ਹੈ ਇਹਨਾਂ ਤੋਂ ਆਲੂ ਦੇ ਵਿੱਚ ਬਚਿਆ ਜਾ ਸਕਦਾ। ਅਤੇ ਆਲੂ ਦੇ ਵਿੱਚ ਜੇ ਹੁਣ ਆਪਾਂ ਖਾਦਾਂ ਦੀ ਗੱਲ ਕਰੀਏ ਤਾਂ ਬਿਜਾਈ ਸਮੇਂ ਜਿਹੜੀਆਂ ਖਾਦਾਂ ਆਪਾਂ ਟੋਟਲ ਖਾਦਾਂ 165 ਕਿਲੋ ਯੂਰੀਆ, 155 ਕਿਲੋ ਸਿੰਗਲ ਸੁਪਰ ਫਾਸਫੇਟ ਅਤੇ 40 ਕਿਲੋ ਪੋਟਾਸ਼ ਪ੍ਰਤੀ ਖੇਤ ਦੇ ਹਿਸਾਬ ਨਾਲ ਆਲੂ ਨੂੰ ਪਾਈਆਂ ਜਾਂਦੀਆਂ। ਜਿਹੜਾ 165 ਕਿਲੋ ਯੂਰੀਆ ਹੈਗਾ ਉਹਦੇ ਵਿੱਚੋਂ ਆਪਾਂ ਅੱਧੀ ਡੋਜ਼ ਜਿਹੜੀ ਹੈ ਉਹ ਪਹਿਲਾਂ ਬਿਜਾਈ ਸਮੇਂ ਪਾ ਦੇਣੀ ਹੈ ਅਤੇ ਬਾਕੀ ਦੀ ਡੋਜ਼ ਜਿਹੜੀ ਹੈਗੀ ਆ ਅੱਧੀ ਉਹ 25 ਤੋਂ 30 ਦਿਨਾਂ 'ਤੇ ਆਲੂਆਂ ਦੀ ਬਣਾਈ ਸਮੇਂ ਪਾਉਣੀ ਹੈਗੀ ਹੈ। ਅਤੇ ਜਿਹੜੀ ਸਿੰਗਲ ਸੁਪਰ ਫਾਸਫੇਟ 155 ਕਿਲੋ ਅਤੇ 40 ਕਿਲੋ ਪੋਟਾਸ਼ ਹੈ ਉਹ ਸਾਰੀਆਂ ਦੀਆਂ ਸਾਰੀਆਂ ਆਪਾਂ ਬਿਜਾਈ ਸਮੇਂ ਪਹਿਲਾਂ ਹੀ ਬੇਸਲ ਡੋਜ਼ ਦੇ ਤੌਰ 'ਤੇ ਪਾ ਦੇਣੀਆਂ ਹੈਗੀਆਂ। ਇਸ ਦੇ ਨਾਲ ਹੀ ਜੇਕਰ ਕੋਈ ਕਿਸਾਨ ਵੀਰ ਕੋਲ ਤੁਪਕਾ ਸਿੰਚਾਈ ਦਾ ਪ੍ਰਬੰਧ ਹੈਗਾ ਅਤੇ ਆਪਾਂ ਫਰਟੀਕੇਸ਼ਨ ਜਿਹੜੀ ਹੈ ਉਹ ਦੇਣਾ ਚਾਹੁੰਦੇ ਹੈ ਤਾਂ ਉਹਦੇ ਵਿੱਚ ਵੀ ਯੂਰੀਆ ਅਤੇ ਯੂਰੀਆ ਨਾਈਟ੍ਰੋਜਨ ਦਾ ਸੋਰਸ ਵਰਤਿਆ ਜਾਂਦਾ, ਜਦਕਿ ਫੋਸਫੋਰਸ ਵਿੱਚ ਸਿੰਗਲ ਸੁਪਰ ਫਾਸਫੇਟ ਦੀ ਜਗ੍ਹਾ ਮੋਨੋ ਅਮੋਨੀਅਮ ਫਾਸਫੇਟ ਆਉਂਦੀ ਹੈ ਉਹ ਵਰਤੀ ਜਾਂਦੀ ਜਿਹੜੀ ਕਿ ਪਾਣੀ ਵਿੱਚ ਘੁਲਣਸ਼ੀਲ ਹੁੰਦੀ ਹੈ, ਅਤੇ ਗੁਲਾਬੀ ਪੋਟਾਸ਼ ਦੀ ਜਗ੍ਹਾ ਚਿੱਟੀ ਪੋਟਾਸ਼ ਜਿਹੜੀ ਪਾਣੀ 'ਚ ਘੁਲਣਸ਼ੀਲ ਹੁੰਦੀ ਹੈ ਉਹਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤਰ੍ਹਾਂ ਇਹਦੇ ਘੁਲਣ ਵਾਲੀਆਂ ਖਾਦਾਂ ਜਦੋਂ ਆਪਾਂ ਤੁਪਕਾ ਸਿੰਚਾਈ 'ਚ ਪਾਉਣੀਆਂ ਤਾਂ ਉਹਦੇ ਵਿੱਚ ਥੋੜ੍ਹੀ ਜਿਹੀ ਘੱਟ ਮਾਤਰਾ ਰੱਖਣੀ ਪੈਂਦੀ ਹੈ, ਜਿਹਦੇ ਲਈ 122 ਕਿਲੋ ਯੂਰੀਆ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਤਕਰੀਬਨ 32 ਕਿਲੋ ਮੋਨੋ ਅਮੋਨੀਅਮ ਫਾਸਫੇਟ 12-60 ਦੇ ਨਾਂ ਤੋਂ ਆਉਂਦੀ ਹੈ, ਅਤੇ ਨਾਲ ਹੀ ਜਿਹੜੀ ਚਿੱਟੀ ਪੋਟਾਸ਼ ਹੈ ਉਹ ਵੀ ਤਕਰੀਬਨ 32 ਕਿਲੋ ਜਿਹੜੀ ਉਹ ਪ੍ਰਤੀ ਖੇਤ ਦੇ ਹਿਸਾਬ ਨਾਲ ਤੁਪਕਾ ਸਿੰਚਾਈ 'ਚ ਪਾਈਆਂ ਜਾਂਦੀਆਂ। ਤੁਪਕਾ ਸਿੰਚਾਈ ਕਰਨ ਦਾ ਢੰਗ ਇਹ ਹੈ ਕਿ ਇੱਕ ਦਿਨ ਆਪਾਂ ਅੱਜ ਦੇ ਦਿਨ ਮੰਨ ਲਓ ਖਾਦ ਦਿੱਤੀ ਹੈ ਮਸ਼ੀਨ ਦੇ ਨਾਲ ਤੁਪਕਾ ਸਿੰਚਾਈ ਦੇ ਰਾਹੀਂ, ਅਤੇ ਤੀਸਰੇ ਦਿਨ ਆਪਾਂ ਦੁਬਾਰਾ ਪਲੇਨ ਪਾਣੀ ਲਾਉਣਾ, ਅਤੇ ਉਸ ਤੋਂ ਤੀਸਰੇ ਦਿਨ ਫਿਰ ਆਪਾਂ ਦੁਬਾਰਾ ਫਿਰ ਖਾਦ ਦੇਣੀ ਹੈ। ਇਸ ਤਰ੍ਹਾਂ ਆਲਟਰਨੇਟ ਪਾਣੀ ਅਤੇ

0: ਇੰਟਰਨੈਟ ਖਾਦ ਦੀ ਜਿਹੜੀ ਸਪਲਾਈ ਤੁਪਕਾ ਸਿੰਚਾਈ ਰਾਹੀਂ ਕੀਤੀ ਜਾਂਦੀ ਹੈ। ਸੋ ਇਸ ਉਪਰੰਤ ਇੱਕ ਸੀਡ ਪਲਾਟ ਤਕਨੀਕ ਨਾਂ ਦੀ ਜਿਹੜੀ ਜਿਨ੍ਹਾਂ ਨੇ ਕਿਸਾਨਾਂ ਨੇ ਕੇਵਲ ਆਲੂ ਦਾ ਬੀਜ ਹੀ ਤਿਆਰ ਕਰਨਾ, ਉਹਨਾਂ ਲਈ ਬੜੀ ਜ਼ਰੂਰੀ ਹੈ ਕਿ ਸੀਡ ਪਲਾਟ ਨਾਂ ਦੀ ਜਿਹੜੀ ਤਕਨੀਕ ਹੈ ਉਹਦੇ ਅਨੁਸਾਰ ਹੀ ਆਲੂਆਂ ਦੀ ਬਿਜਾਈ ਕੀਤੀ ਜਾਵੇ ਅਤੇ ਪੱਤਿਆਂ ਦੀ ਕਟਾਈ ਕੀਤੀ ਜਾਵੇ। ਸੀਡ ਪਲਾਟ ਤਕਨੀਕ ਦੀਆਂ ਸਿਫਾਰਿਸ਼ਾਂ ਅਨੁਸਾਰ ਆਲੂ ਦੀ ਬਿਜਾਈ ਜਿਹੜੀ ਹੈ ਉਹ 6 ਅਕਤੂਬਰ ਮਹੀਨੇ ਦੀ 20 ਤਰੀਕ ਤੱਕ ਹਰ ਹਾਲਤ ਦੇ ਵਿੱਚ ਆਪਾਂ ਨੂੰ ਪੂਰੀ ਕਰਨੀ ਪੈਂਦੀ ਹੈ, ਤਾਂ ਜੋ ਆਪਾਂ ਜਿਹੜਾ ਪੱਤੇ ਕੱਟਣ ਦਾ ਸਮਾਂ ਹੈਗਾ ਉਹ 31 ਦਸੰਬਰ ਤੱਕ ਮਿਥਿਆ ਹੋਇਆ ਉਹਦੇ ਵਿੱਚ, ਅਤੇ ਉਦੋਂ ਆਪਾਂ ਪੱਤੇ ਕੱਟੀਏ, ਕਿਉਂਕਿ ਇਸ ਤੋਂ ਬਾਅਦ 31 ਦਸੰਬਰ ਤੋਂ ਬਾਅਦ ਜਨਵਰੀ ਦੇ ਵਿੱਚ ਤੇਲੇ ਦੀ ਮਾਤਰਾ 'ਚ ਬਹੁਤ ਵਾਧਾ ਹੋ ਜਾਂਦਾ ਜਿਹੜਾ ਕਿ ਜੀਵਾਣੂ ਰੋਗ ਜਿਹੜਾ ਉਹ ਇਹਦੇ ਵਿੱਚ ਬਹੁਤ ਫੈਲਾਉਂਦਾ ਅਤੇ ਅਗਲੇ ਸਾਲ ਵਾਲੀ ਫਸਲ ਸਾਡੀ ਸਾਰੀ ਜਿਹੜੀ ਹੈ ਉਹ ਜੀਵਾਣੂ ਰੋਗ ਨਾਲ ਪ੍ਰਭਾਵਿਤ ਹੋ ਜਾਂਦੀ ਹੈ। ਇਸ ਤਰ੍ਹਾਂ ਸੀਡ ਪਲਾਟ ਤਕਨੀਕ ਦੀ ਵਰਤੋਂ ਕਰਕੇ ਆਪਾਂ ਸਮੇਂ ਸਿਰ ਬਿਜਾਈ ਕਰਕੇ ਅਤੇ ਸਮੇਂ ਸਿਰ ਪੱਤਿਆਂ ਦੀ ਕਟਾਈ ਕਰਕੇ ਬਹੁਤ ਵਧੀਆ ਕੁਆਲਿਟੀ ਦਾ ਬੀਜ ਜਿਹੜਾ ਉਹ ਪੈਦਾ ਕਰ ਸਕਦੇ ਹਾਂ, ਅਤੇ ਆਪਣੇ ਪੰਜਾਬ ਤੁਹਾਨੂੰ ਸਾਰਿਆਂ ਨੂੰ ਆਪਾਂ ਜਾਣਦੇ ਹਾਂ ਕਿ ਬੀਜ ਲਈ ਇਹਦਾ ਨਾਮ ਜਾਣਿਆ ਜਾਂਦਾ, ਅਤੇ ਆਪਣੀ ਜਿਹੜੀ ਕੁਆਲਿਟੀ ਹੈ ਉਹ ਮੇਨਟੇਨ ਕਰਕੇ ਬਾਹਰਲੇ ਰਾਜਾਂ ਨੂੰ ਬਹੁਤ ਉੱਤਮ ਕੁਆਲਿਟੀ ਦਾ ਬੀਜ ਜਿਹੜਾ ਆਪਾਂ ਹੋਰ ਸਪਲਾਈ ਕਰ ਸਕਦੇ ਹਾਂ। ਅਤੇ ਇਸ ਦੇ ਨਾਲ ਹੀ ਮੈਂ ਕੁਝ ਨਵੀਆਂ ਤਕਨੀਕਾਂ ਜਿਹੜੀਆਂ ਆਲੂ ਦੇ ਬੀਜ ਪੈਦਾ ਕਰਨ ਲਈ ਅਸੀਂ ਆਲੂਆਂ ਦੇ ਸੈਂਟਰ ਆਫ ਐਕਸੀਲੈਂਸ ਵਿਖੇ ਵੀ ਅਡੋਪਟ ਕੀਤੀਆਂ, ਉਹਨਾਂ ਦੇ ਬਾਰੇ ਵੀ ਕੁਝ ਜਾਣਕਾਰੀ ਦੇ ਦਿਆਂ। ਇਹਨਾਂ ਵਿੱਚ ਟਿਸ਼ੂ ਕਲਚਰ ਅਤੇ ਐਰੋਪੋਨਿਕ ਤਕਨੀਕ ਦਾ ਨਾਂ ਜਿਹੜਾ ਹੈਗਾ ਉਹ ਸਾਰਿਆਂ ਤੋਂ ਮੂਹਰੇ ਆਉਂਦਾ। ਟਿਸ਼ੂ ਕਲਚਰ ਇੱਕ ਅਜਿਹੀ ਤਕਨੀਕ ਹੈਗੀ ਹੈ ਜਿਹਦੇ ਵਿੱਚ ਕਿ ਇੱਕ ਆਲੂ ਦੇ ਬੂਟੇ ਦੇ ਹਿੱਸੇ ਵੱਖ ਵੱਖ ਹਿੱਸਿਆਂ ਨੂੰ ਕੱਟ ਕੇ ਨਵੇਂ ਮੀਡੀਏ ਦੇ ਵਿੱਚ ਆਪਾਂ ਲਾਈਏ, ਉਹਨਾਂ ਨੂੰ ਸਹੀ ਰੌਸ਼ਨੀ ਅਤੇ ਸਹੀ ਤਾਪਮਾਨ ਦਈਏ, ਤਾਂ ਬਿਲਕੁਲ ਬੂਟੇ ਦੇ ਛੋਟੇ ਜਿਹੇ ਇੱਕ ਹਿੱਸੇ ਤੋਂ ਉਸੇ ਤਰ੍ਹਾਂ ਦਾ ਇੱਕ ਬੂਟਾ ਫਿਰ ਦੁਬਾਰਾ ਤਿਆਰ ਹੋ ਜਾਂਦਾ। ਇਸ ਤਰ੍ਹਾਂ ਅਸੀਂ ਮਦਰ ਕਲਚਰ ਜਿਹੜੇ CPRI ਸ਼ਿਮਲਾ ਸੈਂਟਰਲ ਪੋਟੈਟੋ ਰਿਸਰਚ ਇੰਸਟੀਟਿਊਟ ਸ਼ਿਮਲਾ ਹੈਗਾ, ਉਹਨਾਂ ਤੋਂ ਜੀਵਾਣੂ ਰਹਿਤ ਬਿਮਾਰੀ ਰਹਿਤ ਬੂਟੇ ਦੀ ਇੱਕ ਬੂਟਾ ਲਿਆਈਦਾ, ਅਤੇ ਉਸ ਤੋਂ ਇੱਕ ਬੂਟੇ ਤੋਂ ਕੱਟ ਕੱਟ ਕੇ ਅੱਗੇ ਹਜ਼ਾਰਾਂ ਬੂਟੇ ਜਿਹੜੇ ਲੈਬ ਦੇ ਵਿੱਚ ਅੰਦਰ 16 ਘੰਟੇ ਰੌਸ਼ਨੀ ਅਤੇ 8 ਘੰਟੇ ਰਾਤ ਦਾ ਹਨੇਰਾ ਦੇ ਕੇ 25 ਡਿਗਰੀ ਤਾਪਮਾਨ ਮੇਨਟੇਨ ਕਰਕੇ ਹਜ਼ਾਰਾਂ ਬੂਟੇ ਇੱਕ ਬੂਟੇ ਤੋਂ ਤਿਆਰ ਕਰੀਦੇ ਆ।
1: ਕੱਲ੍ਹ ਦਾ ਪ੍ਰੋਗਰਾਮ ਅਤੇ ਮੌਸਮ ਦੀ ਹਾਲ ਬਿਆਨ ਵੀ ਫਿਰ ਦੱਸ ਦਿਓ। ਸੁਣਾਉਂਦੇ ਹਾਂ ਜੀ ਕਮਲ ਜੀ, ਸਵੇਰੇ 6:30 ਵਜੇ ਖੇਤੀਬਾੜੀ 'ਚ ਮਟਰਾਂ ਦੀ ਕਾਸ਼ਤ ਬਾਰੇ ਜਾਣਕਾਰੀ ਦਿੱਤੀ ਜਾਏਗੀ, ਅਤੇ ਸ਼ਾਮ 6:30 ਵਜੇ ਕਿਸਾਨ ਵਾਣੀ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾਏਗਾ।
2: ਅੱਛਾ ਜੀ,
1: ਮੌਸਮ ਆਮ ਤੌਰ 'ਤੇ ਖੁਸ਼ਕ ਰਹੇਗਾ, ਕੋਈ ਖਾਸ ਚੇਤਾਵਨੀ ਨਹੀਂ ਹੈ।
2: ਅੱਛਾ ਜੀ,
1: ਚਲੀਏ ਜੀ ਫਿਰ।
2: ਚਲੋ ਜੀ,
1: ਜੈ ਹਿੰਦ।

ਹੁਣ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 7:10 ਹੋ ਰਹੇ ਨੇ। ਹੁਣ ਤੁਸੀਂ ਸੁਣੋਗੇ ਪ੍ਰੋਗਰਾਮ ਜਨ ਸੇਵਾ ਸੇ ਦੇਸ਼ ਸੇਵਾ, ਸਾਡੇ ਦਿੱਲੀ ਕੇਂਦਰ ਤੋਂ ਬਸ ਕੁਝ ਹੀ ਪਲਾਂ ਚ।

0: ਹੁਣ ਤੁਸੀਂ ਸੁਣ ਰਹੇ ਸੀ ਆਸ਼ਾ ਭੋਸਲੇ ਦੀ ਆਵਾਜ਼ 'ਚ ਗਜ਼ਲ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 8 ਵਜ ਰਹੇ ਨੇ। ਹੁਣ ਤੁਸੀਂ ਸੁਣੋਗੇ ਹਿੰਦੀ ਪਖਵਾੜੇ ਦੇ ਸੰਬੰਧ 'ਚ ਜਲੰਧਰ 'ਚ ਆਯੋਜਿਤ ਸਮਾਰੋਹ 'ਤੇ ਆਧਾਰਿਤ ਇੱਕ ਰੇਡੀਓ ਰਿਪੋਰਟ।
1: ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਰਾਜ

0: ਸਿੱਖਿਆ ਵਿਭਾਗ ਵੱਲੋਂ ਟਾਊਨ ਆਫੀਸ਼ੀਅਲ ਲੈਂਗੁਏਜ ਇੰਪਲੀਮੈਂਟੇਸ਼ਨ ਕਮੇਟੀ ਜਲੰਧਰ ਦੇ ਸਹਿਯੋਗ ਨਾਲ ਰਾਜ ਭਾਸ਼ਾ ਪਖਵਾੜਾ ਮਨਾਇਆ ਜਾ ਰਿਹਾ ਹੈ ਅਤੇ ਇਹ ਪਖਵਾੜਾ 14 ਤੋਂ ਲੈ ਕੇ 28 ਸਤੰਬਰ ਤੱਕ ਮਨਾਇਆ ਜਾ ਰਿਹਾ। ਇਸੇ ਤਹਿਤ ਆਕਾਸ਼ਵਾਣੀ ਜਲੰਧਰ ਵਿਖੇ ਵੀ ਵੱਖ ਵੱਖ ਗਤੀਵਿਧੀਆਂ ਦੇ ਪ੍ਰੋਗਰਾਮ ਕਰਵਾਏ ਜਾ ਰਹੇ ਨੇ। ਰਾਜ ਭਾਸ਼ਾ ਹਿੰਦੀ ਦੇ ਪ੍ਰਚਾਰ ਪ੍ਰਸਾਰ ਅਤੇ ਸਰਕਾਰੀ ਕੰਮਕਾਜ ਵਿੱਚ ਹਿੰਦੀ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਮਨਾਇਆ ਜਾ ਰਿਹਾ। ਇਹ ਪਖਵਾੜਾ ਭਾਸ਼ਾਈ ਏਕਤਾ ਅਤੇ ਸਮਰਿੱਧੀ ਦਾ ਸੰਦੇਸ਼ ਦਿੰਦਾ ਹੈ। ਇਸ ਮੌਕੇ ਕਰਵਾਈ ਗਈ ਪ੍ਰਤੀਯੋਗਿਤਾ ਵਿੱਚ ਪ੍ਰਤੀਯੋਗੀਆਂ ਵੱਲੋਂ AI ਆਰਟੀਫਿਸ਼ਲ ਇੰਟੈਲੀਜੈਂਸ ਨਾਲ ਸੰਬੰਧਿਤ ਆਪਣੇ ਵਿਚਾਰ ਸਾਂਝੇ ਕੀਤੇ ਗਏ ਅਤੇ ਇਸ ਪ੍ਰਤੀਯੋਗਿਤਾ ਵਿੱਚ ਆਪਣੇ ਵਿਚਾਰ ਸਾਂਝੇ ਕਰਦੇ ਹੋਏ
1: ਅੱਜ ਕਾ ਜੋ ਮੇਰਾ ਵਿਸ਼ਾ ਹੈ ਕ੍ਰਿਤਮ ਬੁੱਧੀਮਤਾ ਔਰ ਭਵਿਸ਼ਯ ਯਾਨੀ ਕਿ AI ਔਰ ਭਵਿਸ਼ਯ ਔਰ ਆਜ ਕੇ ਸਮੇਂ ਮੇਂ ਆਪ ਜੈਸੇ ਸਭ ਜਾਣਤੇ ਹੀ ਹੈ ਕਿ AI ਕਾ ਜ਼ਮਾਨਾ ਹੈ ਤੋ ਹਮ ਸਭ ਦੇਖਤੇ ਹੈ ਕਿ ਹਰ ਜਗ੍ਹਾ AI ਆਪਣੇ ਜਾਂ ਜੋ ਕ੍ਰਿਤਮ ਬੁੱਧੀਮਤਾ ਹੈ ਆਪਣੀ ਪੈਰ ਪਸਾਰ ਚੁੱਕੀ ਹੈ। ਹਰ ਇੱਕ ਵਿਭਾਗ ਮੇਂ ਹਰ ਇੱਕ ਕਾਰਿਆਲਯ ਮੇਂ ਹਮ ਜੋ ਵੀ ਕਰੇ ਅੱਜ ਕੱਲ੍ਹ ਹੋ ਰਹੇ ਹੈ ਉਹ AI ਦੀ ਮਦਦ ਸੇ ਹੋ ਰਹੇ ਹੈ। ਚਾਹੇ ਹਮ ਸ਼ਿਕਸ਼ਾ ਕੇ ਖੇਤਰ ਮੇਂ ਜਾਏ, ਚਾਹੇ ਹਮ ਚਿਕਿਤਸਾ ਕੇ ਖੇਤਰ ਮੇਂ ਜਾਏ, ਚਾਹੇ ਹਮ ਖੇਲਕੂਦ ਕੇ ਖੇਤਰ ਮੇਂ ਜਾਏ ਜਾਂ ਹਮ ਕਿਸੇ ਵੀ ਖੇਤਰ ਕਾ ਉਦਾਹਰਣ ਲੈ ਸਕਤੇ ਹੈ। AI ਹਰ ਜਗ੍ਹਾ ਆਪਣਾ ਕੰਮ ਕਰ ਰਹੀ ਹੈ। AI ਕੀ ਮਦਦ ਸੇ ਹਮ ਆਪਣਾ ਕਾਰਯ ਹੈ ਉਹ ਕਾਰਯਸ਼ੈਲੀ ਕੋ ਬਦਲ ਰਹੇ ਹੈ ਔਰ ਆਪਣਾ ਕਾਮ ਜੋ ਪੂਰੇ ਦਿਨ ਮੇਂ ਹੋਤਾ ਥਾ ਵੋ ਹਮ ਅਬ ਉਸਕੇ ਆਧੇ ਸਮੇਂ ਮੇਂ ਵੀ ਕਰ ਪਾ ਰਹੇ ਹੈ। ਤੋ ਯੇ ਸਮੇਂ ਕੀ ਜ਼ਰੂਰਤ ਹੈ ਜੋ ਹਮਾਰੇ ਪੁਰਾਣੇ ਜੋ ਸਦੱਸਯ ਹੈ ਵਿਭਿੰਨ ਕਾਰਯਾਲਯੋਂ ਮੇਂ ਕਾਰਯ ਕਰ ਰਹੇ ਹੈ ਵੋ ਵੀ ਸੀਖ ਰਹੇ ਹੈ ਇਸਕੋ ਕਿਉਂਕਿ ਸਮੇਂ ਕੀ ਇਹ ਮੰਗ ਹੈ। ਸਮੇਂ ਕੇ ਸਾਥ ਸਾਥ ਹਮੇ ਆਗੇ ਬੜਨਾ ਹੈ। ਤੋ ਚਿਕਿਤਸਾ ਕੇ ਖੇਤਰ ਮੇਂ ਦੇਖੇ ਤੋ ਡਾਕਟਰ ਹੈ ਆਪਣੇ ਜੋ ਮਰੀਜ਼ ਹੈ ਉਨਕਾ ਇਲਾਜ ਕਰਤੇ ਹੈ, ਉਨਕੋ ਟ੍ਰੈਕ ਕਰਤੇ ਹੈ ਕਿ ਉਨਕੀ ਕਿਆ ਕਿਆ ਰਿਪੋਰਟਸ ਆ ਰਹੀ ਹੈ। ਜੈਸੇ ਮੈਂ ਉਦਾਹਰਣ ਕੇ ਤੌਰ 'ਤੇ ਬਤਾ ਦੂੰ ਕਿ ਕਿਸੀ ਮਰੀਜ਼ ਕੀ ਸ਼ੂਗਰ ਲੈਵਲ ਉਹਨੇ ਜਾਂਚਣਾ ਹੈ ਤੋ AI ਕੀ ਹੈਲਪ ਸੇ ਟੂਲ ਲਗਾ ਰਹੇ ਹੈ ਤੋ ਪੂਰੇ ਦਿਨ ਕੀ ਸ਼ੂਗਰ ਕੋ ਜਾਂਚ ਕਰ ਪਾ ਰਹੇ ਹੈ। ਤੋ ਹਰ ਇੱਕ ਘੰਟੇ ਬਾਅਦ ਉਨਕੇ ਮੋਬਾਈਲ ਕੇ ਮਾਧਿਅਮ ਸੇ ਉਨਕੋ ਰਿਪੋਰਟ ਮਿਲ ਰਹੀ ਹੈ। AI ਕੇ ਜੋ ਉਪਕਰਣ ਹੈ ਉਨਕੇ ਮਾਧਿਅਮ ਸੇ ਕਿ ਆਪਕੀ ਸ਼ੂਗਰ ਲੈਵਲ ਬੜ ਰਹਾ ਹੈ ਜਾਂ ਕਮ ਹੋ ਰਹਾ ਹੈ, ਆਪਕੀ ਜੋ ਹਿਰਦੇ ਗਤੀ ਹੈ ਵੋ ਬੜ ਰਹੀ ਹੈ ਜਾਂ ਕਮ ਹੋ ਰਹੀ ਹੈ। ਇਸਕੇ ਸਾਥ ਸਾਥ ਸ਼ਿਕਸ਼ਾ ਕੇ ਖੇਤਰ ਮੇਂ ਵੀ ਹਮ ਦੇਖ ਰਹੇ ਹੈ ਕਿ ਜੋ ਅਧਿਆਪਕਗਣ ਹੈ ਵੋ ਆਪਣੇ ਲੈਸਨ ਪਲਾਨ ਹੈ ਵੋ ਇਸੀ ਕੀ ਮਦਦ ਸੇ ਬਣਾ ਰਹੇ ਹੈ। ਵਿਭਿੰਨ ਕਾਰਯਾਲਯੋਂ ਮੇਂ ਜੋ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਬਣਾਈ ਜਾ ਰਹੀ ਹੈ ਵੋ AI ਕੀ ਮਦਦ ਸੇ ਬਣਾਈ ਜਾ ਰਹੀ ਹੈ। ਉਸਮੇਂ ਬਹੁਤ ਹੀ ਰੰਗੀਨ ਔਰ ਨਏ ਪ੍ਰਕਾਰ ਕੇ ਚਿੱਤਰ ਉਦਾਹਰਣ ਸਹਿਤ ਲਗਾਏ ਜਾ ਰਹੇ ਹੈ ਜੋ ਕਿ ਆਪਣੇ ਹਾਥੋਂ 'ਚ ਲਗਾਉਣਾ ਸੰਭਵ ਨਹੀਂ ਹੈ। AI ਕੀ ਸਹਾਇਤਾ ਸੇ ਵੋ ਕੁਛ ਹੀ ਸਮੇਂ ਮੇਂ ਵੋ ਕਾਮ ਪੂਰਾ ਹੋ ਜਾਤਾ ਹੈ। ਤੋ AI ਸਮੇਂ ਕੀ ਜੋ ਮੰਗ ਹੈ ਹਮੇਂ ਇਸਕੋ ਸਿੱਖਣਾ ਹੈ, ਇਸਸੇ ਭਾਗਣਾ ਨਹੀਂ ਹੈ।
2: ਆਜ ਕਾ ਜੋ ਵਿਸ਼ਾ ਹੈ ਇੱਕ ਜਵਲੰਤ ਉਦਾਹਰਣ ਹੈ ਹਿੰਦੀ, ਜਬਕਿ ਹਮਾਰੀ ਰਾਸ਼ਟਰ ਭਾਸ਼ਾ ਹੈ, ਲੇਕਿਨ ਉਹ ਧੀਰੇ ਧੀਰੇ ਲੁਪਤ ਹੋਤੇ ਜਾ ਰਹੀ ਹੈ। ਇਸਕੋ ਬੜਾਨੇ ਕੇ ਲੀਏ ਭਾਰਤ ਸਰਕਾਰ ਨੇ ਬਹੁਤ ਸਾਰੀ ਪੋਲਿਸੀਆਂ ਲਾਈ ਹੈ। ਜੈਸੇ ਹਿੰਦੀ ਸ਼ੁਰੂ ਹੋਤੇ ਹੈ ਤੋ ਹਮ ਲੋਗ ਕਾ ਕਾਰਜ ਸ਼ੁਰੂ ਹੋ ਜਾਤਾ ਹੈ। ਤਾਂ ਆਜ ਕਾ ਜੋ ਵਿਸ਼ਾ ਹੈ ਕਿਤਾਬ ਕਾ ਸਥਾਨ ਲੇਤੇ ਡਿਜੀਟਲ ਉਪਕਰਨ। ਹਮ ਲੋਕ ਜਬ ਬਚਪਨ ਮੇਂ ਥੇ ਤੋ ਹਮ ਲੋਗੋ ਨੇ ਕਾਕਾ ਜੋ ਪੜ੍ਹਾ ਥਾ ਉਹ ਕਿਤਾਬੋਂ ਮੇਂ ਪੜ੍ਹੀ ਥੀ ਔਰ ਉਹ ਕਿਤਾਬੋਂ ਮੇਂ ਪੜ੍ਹਨਾ ਇੱਕ ਅਲੱਗ ਰੋਮਾਂਚ ਥਾ। ਜਬ ਹਮ ਲੋਗ ਕਿਤਾਬ ਲੈ ਕਰਕੇ ਭਾਗਤੇ ਥੇ ਤੋ ਪਤਾ ਲਗਤਾ ਥਾ ਕਿ ਬੱਚੇ ਸਕੂਲ ਕੀ ਓਰ ਜਾ ਰਹੇ ਹੈ, ਬੜੇ ਬੈਗ ਸੇ ਥੈਲੇ ਦੇ ਥੈਲੇ ਮੇਂ ਕਿਤਾਬੇਂ ਹੋਤੀ ਥੀ ਔਰ ਹਰ ਇੱਕ ਚੀਜ਼ ਕੀ ਜਾਣਕਾਰੀ ਹਮ ਲੋਗੋ ਕੋ ਕਿਤਾਬ ਸੇ ਹੀ ਢੂੰਢਣੀ ਪੜਤੀ ਥੀ। ਆਜ ਸੇ ਕੁਛ ਬਰਸੋਂ ਪੂਰਵ ਜਾਏ ਤੋ ਹਮੇਂ ਡਿਕਸ਼ਨਰੀ ਯਾਦ ਆਤੀ ਹੈ। ਜਬ ਹਮ ਕਿਸੀ ਸ਼ਬਦ ਕੋ ਦੇਖਨੇ ਕੇ ਲੀਏ ਡਿਕਸ਼ਨਰੀ ਕੇ ਕਈ ਪੰਨੇ ਪਲਟਤੇ ਥੇ ਔਰ ਉਸ ਪੰਨੋ ਕੋ ਦੇਖਨੇ ਕੇ ਲੀਏ ਵੀ ਇੱਕ ਤਕਨੀਕੀ ਹੋਤੀ ਥੀ ਤਾਂਕਿ ਹਮ ਉਸਕੋ ਆਸਾਨੀ ਸੇ ਢੂੰਢ ਸਕੇ, ਲੇਕਿਨ ਆਜ ਕੇ ਇਸ ਡਿਜੀਟਲ ਉਪਕਰਨ ਨੇ ਉਹ ਸਮੱਸਿਆ ਕੋ ਖਤਮ ਕਰ ਦਿਆ ਹੈ। ਜੋ ਸ਼ਬਦ ਹਮਕੋ ਚਾਹੀਏ, ਜੋ ਚੀਜ਼ ਹਮਕੋ ਚਾਹੀਏ, ਹਮ ਡਿਜੀਟਲ ਉਪਕਰਣੋਂ ਕੇ ਮਾਧਿਅਮ ਦੇ ਬੜੀ ਆਸਾਨੀ ਸੇ ਉਸੇ ਢੂੰਢ ਲੇਤੇ। ਡਿਜੀਟਲ ਉਪਕਰਣ ਕੇ ਤੋ ਫਾਇਦੇ ਬਹੁਤ ਹੈ, ਲੇਕਿਨ ਇਸਕੇ ਨੁਕਸਾਨ ਵੀ ਕੋਈ ਕਮ ਨਹੀਂ ਹੈ। ਅਗਰ ਹਮ ਲੋਕ ਕਿਤਾਬ ਪੜ੍ਹੇ ਤੋ ਕਿਤਾਬ ਮੇਂ ਪੜ੍ਹਨੇ ਸੇ ਤੋ ਹਮੇਂ ਗਿਆਨ ਕੀ ਪ੍ਰਾਪਤੀ ਹੋਤੀ ਥੀ, ਕਿਉਂਕਿ ਉਹ ਹਮੇਂ ਹਮੇਸ਼ਾ ਅੱਛਾਈ ਕੀ ਤਰਫ ਲੈ ਜਾਤਾ ਥਾ। ਜੋ ਕਿਤਾਬ ਹਮ ਪੜ੍ਹਦੇ ਥੇ ਉਸਮੇਂ ਅਗਰ ਪੜ੍ਹਾਈ ਸੇ ਰਿਲੇਟਡ ਕਿਤਾਬ ਹੈ ਉਸਮੇਂ ਉਰਦੂ ਕੀ ਮਾਤਰਾ ਬਹੁਤ ਕਮ ਹੋਤੀ, ਲੇਕਿਨ ਆਜ ਕਾ ਡਿਜੀਟਲ ਪਰਿਸਥਿਤੀਆਂ ਐਸੀ ਹੈ ਕਿ ਬੱਚੇ ਪੜ੍ਹਤੇ ਕਮ ਹੈ ਔਰ ਡਿਜੀਟਲ ਕੀ ਤਰਫ ਧਿਆਨ ਦੂਸਰਾ ਹੋ ਜਾਤਾ ਹੈ। ਆਜ ਕਲ ਡਿਜੀਟਲ ਕੇ ਕਾਰਨ ਬੱਚੇ ਕੀ ਆਂਖੇ ਜੋ ਹਮ ਲੋਕ ਕੋ ਅਭੀ ਤੱਕ 40 ਸਾਲ ਮੇਂ ਚਸ਼ਮੇ ਨਹੀਂ ਲਗੇ ਹੈ, ਲੇਕਿਨ ਉਹ ਬੱਚੇ ਜੋ 2-3 ਸਾਲ 4 ਸਾਲ ਕੇ ਹੈ ਚਸ਼ਮੇ ਕੇ ਆਦੀ ਹੋ ਜਾਤੇ ਹੈ। ਇਸਕਾ ਮੁੱਖ ਕਾਰਨ ਹੈ ਡਿਜੀਟਲ ਕੋ ਰੁਕਾ। ਡਿਜੀਟਲ ਆਨੇ ਸੇ ਹਮਾਰੇ ਦੇਸ਼ ਮੇਂ ਕ੍ਰਾਂਤੀ ਕੋ ਜ਼ਰੂਰ ਆਈ ਹੈ। ਐਸੀ ਨਹੀਂ ਹੈ ਕਿ ਇਸਕੇ ਫਾਇਦੇ ਨਹੀਂ ਹੋਏ। ਅਬ ਹਮ ਦੇਖੇ ਤੋ ਕਈ ਕਾਮ ਜੋ ਹਮ ਆਪਣੇ ਕਾਰਯਾਲਯ ਮੇਂ ਕਰਤੇ ਥੇ ਮੈਨੂਅਲ ਰੂਪ ਸੇ ਉਸਮੇਂ ਕਾਫੀ ਸਮੇਂ ਲੱਗਾ। ਹਮ ਲੋਕ ਕੋਈ ਫਾਈਲ ਕੋ ਢੂੰਢਣਾ ਥਾ, ਕੋਈ ਫਾਈਲ ਕੋ ਦੇਖਣਾ ਥਾ, ਇਸ ਫਾਈਲ ਮੇਂ ਪਹਿਲੇ ਕਿਆ ਹੋਈ ਥੀ ਨਹੀਂ ਹੋਈ ਥੀ ਇਸਕੀ ਜਾਣਕਾਰੀ ਕੇ ਲੀਏ ਫਾਈਲੋਂ ਕੋ ਢੂੰਢਣਾ।

ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ। ਦਿਲ ਵਿੱਚ ਸ਼ਿਕਵਿਆਂ ਦੀ ਥਾਂ ਸ਼ੁਕਰਾਨਾ ਆ ਵਸੇ, ਜੋ ਮਿਲਿਆ ਉਸ ਦੀ ਕਦਰ, ਜੋ ਨਹੀਂ ਮਿਲਿਆ ਉਸ ਦੀ ਰੰਜਿਸ਼ ਨਹੀਂ। ਇਹੀ ਸੋਚ ਮਨ ਨੂੰ ਹੌਲਾ ਅਤੇ ਸਫ਼ਰ ਨੂੰ ਸੁਹਾਣਾ ਕਰ ਦਿੰਦੀ ਹੈ। ਸਕੂਨ ਅਕਸਰ ਚੀਜ਼ਾਂ ਵਿੱਚ ਨਹੀਂ, ਨਜ਼ਰੀਏ ਵਿੱਚ ਲੁਕਿਆ ਹੁੰਦਾ ਹੈ, ਜਿਹੜਾ ਕਿ ਜ਼ਿੰਦਗੀ ਨੂੰ ਹਸੀਨ ਬਣਾਉਂਦਾ ਹੈ।

0: નમસ્કાર, એ આકાશવાણીએ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਭਾਰਤ ਨਿਊਜ਼ੀਲੈਂਡ ਆਜ਼ਾਦ ਵਪਾਰ ਸਮਝੌਤੇ ਨੂੰ ਅੰਤਮ ਰੂਪ ਇਸ ਸਾਲ 20 ਅਕਤੂਬਰ ਨੂੰ ਹੋਏਗਾ ਲਾਗੂ। ਭਾਰਤ ਅਤੇ ਕੈਨੇਡਾ ਇੱਕ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਲਈ ਗੱਲਬਾਤ ਨੂੰ ਤੇਜ਼ ਕਰਨ ਵਾਸਤੇ ਸਹਿਮਤ ਹੋਏ ਨੇ। ਰੱਖਿਆ ਮੰਤਰਾਲੇ ਵੱਲੋਂ T-72 ਅਤੇ T-90 ਟੈਂਕਾਂ ਲਈ ਸਹਾਇਕ ਪਾਵਰ ਯੂਨਿਟਾਂ ਦੀ ਖਰੀਦ ਵਾਸਤੇ 586 ਕਰੋੜ ਰੁਪਏ ਦੇ ਇਕਰਾਰਨਾਮੇ ਦੇ ਦਸਤਖਤ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪੰਜਾਬ ਦੇ ਵਸਨੀਕਾਂ ਨੂੰ ਨਸ਼ਾ ਮੁਕਤ ਪੰਜਾਬ ਯਾਤਰਾ ਨਾਲ ਜੁੜਨ ਅਤੇ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ ਹੈ। ਭਾਰਤ ਦੀ ਰਾਸ਼ਟਰੀ ਇਸ਼ਾਰਾ ਅਥਾਰਟੀ ਨੇ ਤੇਜ਼ ਰਫ਼ਤਾਰ ਅਤੇ ਨਿਯੰਤ੍ਰਿਤ ਪਹੁੰਚ ਵਾਲੇ ਰਾਸ਼ਟਰੀ ਇਸ਼ਾਰਾਹਾਂ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਅਤੇ ਏਸ਼ੀਆਈ ਖੇਡਾਂ ਵਿੱਚ ਅੱਜ ਭਾਰਤ ਨੇ ਨਿਸ਼ਾਨੇਬਾਜ਼ੀ ਵਿੱਚ 3 ਤਮਗੇ ਜਿੱਤੇ। ਸੁਚਿਕਾ ਤਰਿਆਲ ਮਿਕਸਡ ਮਾਰਸ਼ਲ ਆਰਟਸ ਵਿੱਚ ਤਮਗਾ ਜਿੱਤਣ ਵਾਲੀ ਦੇਸ਼ ਦੀ ਪਹਿਲੀ ਅਥਲੀਟ ਬਣੀ। ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਨਿਊਜ਼ੀਲੈਂਡ ਆਜ਼ਾਦ ਵਪਾਰ ਸਮਝੌਤਾ ਇਸ ਸਾਲ 20 ਅਕਤੂਬਰ ਨੂੰ ਵਿਜੇ ਦਸ਼ਮੀ ਦੇ ਮੌਕੇ ਤੇ ਲਾਗੂ ਹੋਏਗਾ। ਅੱਜ ਨਵੀਂ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਸਮਝੌਤੇ ਤਹਿਤ ਨਿਊਜ਼ੀਲੈਂਡ ਨੂੰ ਭਾਰਤੀ ਬਰਾਮਦਾਂ 100% ਡਿਊਟੀ ਮੁਕਤ ਹੋਣਗੀਆਂ। ਉਨ੍ਹਾਂ ਕਿਹਾ ਕਿ ਰਣਨੀਤਿਕ ਭਾਈਵਾਲੀ ਇਸ ਸਹਿਯੋਗ ਨੂੰ ਹੋਰ ਵਧਾਉਣ ਦੀ ਸਾਂਝੀ ਇੱਛਾ ਨੂੰ ਦਰਸਾਉਂਦੀ ਹੈ। ਸ੍ਰੀ ਗੋਇਲ ਨੇ ਕਿਹਾ ਕਿ ਟੀਚਾ ਅਗਲੇ 4 ਤੋਂ 5 ਸਾਲਾਂ ਵਿੱਚ ਵਸਤਾਂ ਅਤੇ ਸੇਵਾਵਾਂ ਵਿੱਚ ਦੁਵੱਲੇ ਵਪਾਰ ਨੂੰ ਦੁੱਗਣਾ ਕਰਕੇ ਕਰੀਬ 35,000 ਕਰੋੜ ਰੁਪਏ ਤੱਕ ਪਹੁੰਚਾਉਣਾ ਹੈ।
1: This strategic partnership,
2: ये रणनीतिक साझेदारी और वर्ष 2030 तक की कार्य योजना दोनों देशों के बीच सहयोग को और मजबूत करने की साझा प्रतिबद्धता को दर्शाती है। इसका लक्ष्य अगले 4-5 वर्षों में वस्तुओं और सेवाओं का द्विपक्षीय व्यापार दोगुना कर करीब 35,000 करोड़ रुपए तक पहुंचाना है। भारत न्यूजीलैंड मुक्त व्यापार समझौता लागू होने से इस लक्ष्य को ठोस आर्थिक परिणामों में बदलने में सहायता मिलेगी।
0: ਸ਼੍ਰੀ ਗੋਇਲ ਨੇ ਕਿਹਾ ਕਿ ਇਹ ਸਮਝੌਤਾ ਭਾਰਤ ਦੇ ਛੋਟੇ ਅਤੇ ਦਰਮਿਆਨੇ ਉੱਦਮਾਂ, ਕਿਸਾਨਾਂ, ਦਸਤਕਾਰੀ ਅਤੇ ਹੱਥਕੜੀ ਕਾਰੀਗਰਾਂ ਨੂੰ ਬਹੁਤ ਲਾਭ ਪਹੁੰਚਾਏਗਾ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰੇਗਾ। ਉਨ੍ਹਾਂ ਇਹ ਵੀ ਕਿਹਾ ਕਿ ਨਿਊਜ਼ੀਲੈਂਡ ਨੇ ਸਮਝੌਤੇ ਤਹਿਤ ਭਾਰਤ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਵਿੱਚ 2 ਲੱਖ ਕਰੋੜ ਰੁਪਏ ਦਾ ਨਿਵੇਸ਼ ਕਰਨ ਲਈ ਵਚਨਬੱਧਤਾ ਜ਼ਾਹਰ ਕੀਤੀ ਏ। ਇਹ ਸਮਝੌਤਾ ਭਾਰਤੀ ਬਰਾਮਦਾਂ ਲਈ ਨਵੇਂ ਮੌਕੇ ਖੋਲੇਗਾ। ਇਸ ਵਿੱਚ ਟੈਕਸਟਾਈਲ ਅਤੇ ਲਿਬਾਸ, ਚਮੜਾ

0: ਅਤੇ ਜੁੱਤੇ, ਇੰਜੀਨੀਅਰਿੰਗ ਉਤਪਾਦ, ਫਾਰਮਾਸਿਊਟੀਕਲ, ਖੇਤੀਬਾੜੀ ਅਤੇ ਪ੍ਰੋਸੈਸ ਫੂਡ ਉਤਪਾਦ ਸ਼ਾਮਿਲ ਨੇ। ਇਹ ਸਮਝੌਤਾ ਸੇਵਾਵਾਂ, ਨਿਵੇਸ਼ ਅਤੇ ਪੇਸ਼ੇਵਰ, ਵਿਦਿਆਰਥੀ ਅਤੇ ਨੌਜਵਾਨ ਆਵਾਜਾਈ ਵਿੱਚ ਨਵੇਂ ਮੌਕੇ ਵੀ ਪੈਦਾ ਕਰਦਾ ਹੈ। ਇਸ ਵਿੱਚ ਭਾਰਤੀ ਪੇਸ਼ੇਵਰਾਂ ਅਤੇ ਵਿਦਿਆਰਥੀਆਂ ਲਈ ਬਿਹਤਰ ਰਸਤੇ ਸ਼ਾਮਿਲ ਨੇ। ਭਾਰਤ ਅਤੇ ਕੈਨੇਡਾ ਇੱਕ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ CEPA ਲਈ ਗੱਲਬਾਤ ਨੂੰ ਤੇਜ਼ ਕਰਨ ਲਈ ਸਹਿਮਤ ਹੋਏ ਨੇ। ਗੱਲਬਾਤ ਦਾ ਅਗਲਾ ਗੇੜ 5 ਅਕਤੂਬਰ ਨੂੰ ਸ਼ੁਰੂ ਹੋਏਗਾ। ਕੇਂਦਰੀ ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਅਗਲੇ 90 ਦਿਨ ਦੁਵੱਲੇ ਸਬੰਧਾਂ ਵਿੱਚ ਇੱਕ ਪਰਿਭਾਸ਼ਿਤ ਸਮਾਂ ਹੋ ਸਕਦੇ ਨੇ। ਸ੍ਰੀ ਗੋਇਲ ਨੇ ਕਿਹਾ ਕਿ ਉਨ੍ਹਾਂ ਦੇ ਕੈਨੇਡਾ ਦੇ ਹਮਰੁਤਬਾ ਨਾਲ ਤਜਵੀਜ਼ਸ਼ੁਦਾ ਵਪਾਰ ਸਮਝੌਤੇ ਲਈ ਗੱਲਬਾਤ ਦਾ ਚੌਥਾ ਗੇੜ ਪਿਛਲੇ ਹਫ਼ਤੇ ਮੁੰਬਈ ਵਿੱਚ ਹੋਇਆ ਸੀ। ਮੰਤਰੀ ਨੇ ਕਿਹਾ ਕਿ ਮੀਟਿੰਗ ਦੌਰਾਨ ਦੋਵਾਂ ਦੇਸ਼ਾਂ ਨੇ ਗੱਲਬਾਤ ਦੀ ਗਤੀ ਨੂੰ ਤੇਜ਼ ਕਰਨ ਦਾ ਫੈਸਲਾ ਕੀਤਾ ਸੀ। ਰੱਖਿਆ ਮੰਤਰਾਲੇ ਨੇ ਅੱਜ ਨਵੀਂ ਦਿੱਲੀ ਵਿਚ ਐਕਿਊਰੇਟ ਇੰਡਸਟਰੀਅਲ ਕੰਟਰੋਲ ਪ੍ਰਾਈਵੇਟ ਲਿਮਿਟਡ ਨਾਲ 586 ਕਰੋੜ ਰੁਪਏ ਦੀ ਲਾਗਤ ਨਾਲ T-72 ਅਤੇ T-90 ਟੈਂਕਾਂ ਲਈ ਸਹਾਇਕ ਪਾਵਰ ਯੂਨਿਟਾਂ APUs ਦੀ ਖਰੀਦ ਲਈ ਇੱਕ ਇਕਰਾਰਨਾਮੇ ਤੇ ਦਸਖਤ ਕੀਤੇ ਨੇ। ਇਸ ਇਕਰਾਰਨਾਮੇ ਤੇ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਦੀ ਮੌਜੂਦਗੀ ਵਿਚ ਦਸਖਤ ਕੀਤੇ ਗਏ। ਮੰਤਰਾਲੇ ਨੇ ਕਿਹਾ ਕਿ APU ਮੁੱਖ ਇੰਜਣ ਬੰਦ ਹੋਣ ਦੀ ਸਥਿਤੀ ਵਿਚ ਵੀ ਟੈਂਕ ਦੇ ਫਾਇਰ ਕੰਟਰੋਲ ਸਿਸਟਮ, ਫਾਇਰਿੰਗ ਸਰਕਟਾਂ, ਬੰਦੂਕ ਸਥਿਰਤਾ ਪ੍ਰਣਾਲੀ ਅਤੇ ਹੋਰ ਉਪਕਰਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਂਦਾ ਹੈ। ਸਵਦੇਸ਼ੀ ਤੌਰ ਤੇ ਵਿਕਸਿਤ APU ਨੂੰ ਸ਼ਾਮਿਲ ਕਰਨ ਨਾਲ ਭਾਰਤੀ ਫੌਜ ਦੀਆਂ ਮਸ਼ੀਨੀ ਇਕਾਈਆਂ ਦੀ ਕਾਰਜਸ਼ੀਲ ਤਿਆਰੀ, ਭਰੋਸੇਯੋਗਤਾ ਅਤੇ ਸਥਿਰਤਾ ਨੂੰ ਹੋਰ ਮਜ਼ਬੂਤੀ ਮਿਲੇਗੀ। ਮੰਤਰਾਲੇ ਨੇ ਕਿਹਾ ਕਿ ਇਹ ਖਰੀਦ ਬਖਤਰਬੰਦ ਪਲੇਟਫਾਰਮਾਂ ਦੀਆਂ ਮਹੱਤਵਪੂਰਨ ਉਪ ਪ੍ਰਣਾਲੀਆਂ ਦੇ ਸਵਦੇਸ਼ੀਕਰਨ ਵੱਲ ਇਕ ਅਹਿਮ ਕਦਮ ਏ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਗੁਜਰਾਤ ਦੇ 3 ਦਿਨਾਂ ਦੌਰੇ ਤੇ ਅੱਜ ਉੱਥੇ ਪਹੁੰਚ ਗਏ ਨੇ। ਆਪਣੀ ਯਾਤਰਾ ਦੌਰਾਨ ਰਾਸ਼ਟਰਪਤੀ ਕੇਵੜੀਆ ਦੇ ਏਕਤਾ ਨਗਰ ਅਤੇ ਵਡੋਦਰਾ ਵਿਚ ਹੋਣ ਵਾਲੇ ਮੁੱਖ ਸਮਾਗਮਾਂ ਵਿਚ ਸ਼ਾਮਲ ਹੋਣਗੇ। ਭਲਕੇ ਸ਼ਾਮ ਨੂੰ ਰਾਸ਼ਟਰਪਤੀ ਮੁਰਮੂ ਕੇਵੜੀਆ ਦੇ ਏਕਤਾ ਨਗਰ ਵਿਖੇ 72ਵੇਂ ਰਾਸ਼ਟਰੀ ਫਿਲਮ ਅਵਾਰਡ ਪ੍ਰਦਾਨ ਕਰਨਗੇ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪੰਜਾਬ ਦੇ ਵਸਨੀਕਾਂ ਨੂੰ ਨਸ਼ਾ ਮੁਕਤ ਪੰਜਾਬ ਯਾਤਰਾ ਨਾਲ ਜੁੜਨ ਅਤੇ ਇਸ ਦੀ ਹਮਾਇਤ ਕਰਨ ਅਤੇ ਨਾਲ ਹੀ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਵਿਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ ਹੈ। ਅੱਜ ਬਠਿੰਡਾ ਦੇ ਤਲਵੰਡੀ ਸਾਬੋ ਵਿਖੇ ਯਾਤਰਾ ਦੇ ਚੌਥੇ ਪੜਾਅ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਚੌਹਾਨ ਨੇ ਪੰਜਾਬ ਸਰਕਾਰ ਤੇ ਇਲਜ਼ਾਮ ਲਾਇਆ ਕਿ ਉਹ ਸੂਬੇ ਵਿਚੋਂ ਨਸ਼ਿਆਂ ਤੇ ਨਸ਼ਾ ਮਾਫੀਆ ਨੂੰ ਖਤਮ ਕਰਨ ਲਈ ਨਿਰਧਾਰਿਤ ਸਮਾਂ ਸੀਮਾਵਾਂ ਨੂੰ ਪੂਰਾ ਨਹੀਂ ਕਰ ਰਹੀ। ਉਨ੍ਹਾਂ ਸਰਕਾਰ ਨੂੰ ਮਾਫੀਆ ਨੂੰ ਪਨਾਹ ਦੇਣ ਵਾਲਿਆਂ ਦਾ ਖੁਲਾਸਾ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿਚ ਨਸ਼ਾ ਮਾਫੀਆ ਨੂੰ ਤਬਾਹ ਕਰ ਦੇਵੇਗੀ ਅਤੇ ਸੂਬੇ ਦੇ ਸਮੁੱਚੇ ਵਿਕਾਸ ਲਈ ਇਕ ਨਵੀਂ ਸ਼ੁਰੂਆਤ ਕਰੇਗੀ।
1: ਭਾਰਤੀ ਜਨਤਾ ਪਾਰਟੀ ਨਸ਼ੇ ਕੇ ਪੂਰੇ ਨੈਟਵਰਕ ਕੋ ਧਵਸਤ ਕਰਕੇ ਸਮਾਪਤ ਕਰ ਦੇਗੀ। ਇਹ ਹਮਾਰਾ ਸੰਕਲਪ, ਹਮ ਨਸ਼ੇ ਕੀ ਜੜ ਪੇ ਚੋਟ ਕਰੇਂਗੇ, ਹਮ ਉਸ ਚੈਨਲ ਕੋ ਧਵਸਤ ਕਰੇਂਗੇ। ਡਰਗ ਮਾਫੀਆ ਕੌਣ ਹੈ? ਪਰ ਵੋ ਵੀ ਸਾਵਧਾਨ ਹੋ ਜਾਏ, ਉਨਕੋ ਛੋੜਾ ਨਹੀਂ ਜਾਏਗਾ, ਵੋ ਤੋ ਜਾਏਂਗੇ ਹੀ, ਲੇਕਿਨ ਉਨਕੀ ਸੰਪਤੀਓਂ ਕੋ ਵੀ ਜਬਤ ਕੀਆ ਜਾਏਗਾ। ਹਮ ਨਸ਼ੇ ਕੇ ਕਾਰੋਬਾਰੀਓਂ ਕੋ ਤਬਾਹ ਔਰ ਬਰਬਾਦ ਕਰਕੇ ਰੱਖ ਦੇਂਗੇ। ਯੇ ਹਮਾਰਾ ਸੰਕਲਪ ਹੈ, ਇਨਕੋ ਕਿਸੀ ਵੀ ਕੀਮਤ ਪੇ ਨਹੀਂ ਛੋੜੇਂਗੇ। ਮੈਂ ਪੰਜਾਬ ਕੀ ਜਨਤਾ ਸੇ ਆਜ ਯੇ ਵਿਨਮ੍ਰ ਪ੍ਰਾਰਥਨਾ ਕਰਨੇ ਆਇਆ ਹੂੰ, ਜੁੜੀਏ ਹਮਾਰੀ ਯਾਤਰਾ ਕੇ ਸਾਥ, ਸਮਰਥਨ ਦੀਜੀਏ ਯਾਤਰਾ ਕੋ, ਮਿਲ ਕੇ ਹਮ ਸਾਥ ਚਲੇਂਗੇ।
0: ਕੇਂਦਰੀ ਮੰਤਰੀ, ਜਿਨ੍ਹਾਂ ਨੇ ਨਸ਼ਾ ਪੀੜਤਾਂ ਦੇ ਪਰਿਵਾਰਾਂ ਨਾਲ ਵੀ ਮੁਲਾਕਾਤ ਕੀਤੀ, ਨੇ ਕਿਹਾ ਕਿ ਜਦੋਂ ਲੋਕ ਪੁਲਿਸ ਨੂੰ ਡਰੱਗ ਮਾਫੀਆ ਬਾਰੇ ਖਬਰ ਕਰਦੇ ਨੇ ਤਾਂ ਉਨ੍ਹਾਂ ਨੂੰ ਚੁੱਪ ਰਹਿਣ ਲਈ ਮਜਬੂਰ ਹੋਣਾ ਪੈਂਦਾ ਹੈ। ਸੂਬੇ ਵਿਚ ਵਿਗੜਦੀ ਕਾਨੂੰਨ ਵਿਵਸਥਾ ਬਾਰੇ ਗੱਲ ਕਰਦਿਆਂ ਮੰਤਰੀ ਨੇ ਇਲਜ਼ਾਮ ਲਾਇਆ ਕਿ ਪੁਲਿਸ ਵੀ ਸੁਰੱਖਿਅਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਪੁਲਿਸ ਮੁਲਾਜ਼ਮਾਂ ਨੂੰ ਇਕ ਇਹਤਿਆਤੀ ਸਲਾਹ ਜਾਰੀ ਕੀਤੀ ਹੈ ਕਿ ਉਹ ਸੁਰੱਖਿਅਤ ਰਹਿਣ ਲਈ ਇਕੱਲੇ ਨਾ ਜਾਣ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIRRNU ਜਲੰਧਰ। ਮਰਦਮਸ਼ੁਮਾਰੀ 2027 ਤਹਿਤ ਪੰਜਾਬ ਵਿਚ ਆਬਾਦੀ ਗਣਨਾ ਦਾ ਦੂਜਾ ਪੜਾਅ 16 ਨਵੰਬਰ ਤੋਂ ਸ਼ੁਰੂ ਹੋਏਗਾ ਅਤੇ 4 ਜਨਵਰੀ 2027 ਤੱਕ ਜਾਰੀ ਰਹੇਗਾ। ਇਸ ਤਹਿਤ ਆਨਲਾਈਨ ਸਵੈ ਗਣਨਾ 16 ਨਵੰਬਰ ਤੋਂ 30 ਨਵੰਬਰ ਤੱਕ ਸ਼ੁਰੂ ਹੋਏਗੀ, ਜਦੋਂ ਕਿ ਗਿਣਤੀਕਾਰ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਘਰ ਘਰ ਜਾ ਕੇ ਗਿਣਤੀ ਕਰਨਗੇ। ਇਹ ਜਾਣਕਾਰੀ ਪੰਜਾਬ ਦੇ ਮਰਦਮਸ਼ੁਮਾਰੀ ਬਾਰੇ ਡਾਇਰੈਕਟਰ ਡਾਕਟਰ ਨਵਜੋਤ ਖੋਸਾ ਨੇ ਅੱਜ ਚੰਡੀਗੜ੍ਹ ਵਿਖੇ ਪੜਾਅ 2 ਲਈ ਪ੍ਰਿੰਸੀਪਲ ਮਰਦਮਸ਼ੁਮਾਰੀ ਅਧਿਕਾਰੀਆਂ PCO ਦੀ ਇਕ ਰੋਜ਼ਾ ਕਾਨਫਰੰਸ ਦੌਰਾਨ ਦਿੱਤੀ। ਇਹ ਕਾਨਫਰੰਸ ਪੰਜਾਬ ਦੇ ਮੁੱਖ ਸਕੱਤਰ KAP ਸਿਨਹਾ ਦੀ ਪ੍ਰਧਾਨਗੀ ਹੇਠ ਮਰਦਮਸ਼ੁਮਾਰੀ 2027 ਦੇ ਆਉਣ ਵਾਲੇ ਜਨਗਣਨਾ ਪੜਾਅ ਲਈ ਤਿਆਰੀ ਅਤੇ ਸੰਚਾਲਨ ਤਿਆਰੀ ਦੀ ਸਮੀਖਿਆ ਕਰਨ ਲਈ ਕਰਾਈ ਗਈ ਸੀ। ਡਾਕਟਰ ਖੋਸਾ ਨੇ ਮਰਦਮਸ਼ੁਮਾਰੀ ਦੇ ਸਫਲ ਸੰਚਾਲਨ ਲਈ ਮੁੱਖ ਤਕਨੀਕੀ ਅਤੇ ਸੰਚਾਲਨ ਹਿੱਸਿਆਂ ਬਾਰੇ ਵੇਰਵੇ ਸਹਿਤ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੇਖ ਅਹਿਮਦ ਬਿਨ ਰਾਸ਼ਿਦ ਅਲ ਮਖਤੂਮ ਦੇ ਦੇਹਾਂਤ ਤੇ ਦੁੱਖ ਪ੍ਰਗਟ ਕੀਤਾ ਹੈ। ਉਹ ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਖਤੂਮ ਦੇ ਭਰਾ ਸਨ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਸਮਾਜ ਦੀ ਸੇਵਾ ਲਈ ਉਨ੍ਹਾਂ ਦੇ

0: ਪੁੱਤਰਾਂ ਨੂੰ ਆਉਣ ਵਾਲੀ ਪੀੜ੍ਹੀਆਂ ਤੱਕ ਯਾਦ ਰੱਖਿਆ ਜਾਏਗਾ। ਪ੍ਰਧਾਨ ਮੰਤਰੀ ਨੇ ਸ਼ਾਹੀ ਪਰਿਵਾਰ ਅਤੇ ਦੁਬਈ ਦੇ ਲੋਕਾਂ ਪ੍ਰਤੀ ਵੀ ਸੰਵੇਦਨਾ ਪ੍ਰਗਟ ਕੀਤੀ। ਭਾਰਤ ਦੀ ਰਾਸ਼ਟਰੀ ਸ਼ਾਹਰਾਹ ਅਥਾਰਟੀ NHAI ਨੇ ਤੇਜ਼ ਰਫ਼ਤਾਰ ਅਤੇ ਨਿਯੰਤਰਿਤ ਪਹੁੰਚ ਵਾਲੇ ਰਾਸ਼ਟਰੀ ਸ਼ਾਹਰਾਹਾਂ ਦੀ ਯੋਜਨਾਬੰਦੀ ਅਤੇ ਡਿਜ਼ਾਈਨ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ। ਸੜਕ ਆਵਾਜਾਈ ਤੇ ਸ਼ਾਹਰਾਹ ਮੰਤਰਾਲੇ ਨੇ ਕਿਹਾ ਕਿ ਇਹ ਦਿਸ਼ਾ ਨਿਰਦੇਸ਼ ਆਉਣ ਵਾਲੇ ਸਾਰੇ 4 ਅਤੇ 6 ਲੇਨ ਵਾਲੇ ਗ੍ਰੀਨ ਫੀਲਡ ਅਤੇ ਬਰਾਊਨ ਫੀਲਡ ਹਾਈ ਸਪੀਡ ਰਾਸ਼ਟਰੀ ਸ਼ਾਹਰਾਹਾਂ ਤੇ ਲਾਗੂ ਹੋਣਗੇ। ਇਹਨਾਂ ਦਾ ਉਦੇਸ਼ ਇਹਨਾਂ ਸ਼ਾਹਰਾਹਾਂ ਲਈ ਵੇਰਵੇ ਸਹਿਤ ਪ੍ਰੋਜੈਕਟ ਰਿਪੋਰਟਾਂ ਦੀ ਤਿਆਰੀ ਵਿੱਚ ਇੱਕ ਸਾਰਤਾ ਲਿਆਉਣਾ ਹੈ। ਇਹ ਤਕਨੀਕੀ ਮਿਆਰਾਂ ਸੜਕ ਸੁਰੱਖਿਆ ਅਤੇ ਸੰਚਾਲਨ ਕੁਸ਼ਲਤਾ ਵਿੱਚ ਇੱਕ ਸਾਰਤਾ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰੇਗਾ। ਇਹ ਦਿਸ਼ਾ ਨਿਰਦੇਸ਼ ਵਿਕਸਿਤ ਭਾਰਤ 2047 ਵਿਜ਼ਨ ਤਹਿਤ 50,000 ਕਿਲੋਮੀਟਰ ਦੇ ਨਿਯੰਤਰਿਤ ਪ੍ਰਵੇਸ਼ ਵਾਲੇ ਹਾਈ ਸਪੀਡ ਕੋਰੀਡੋਰ ਵਿਕਸਿਤ ਕਰਨ ਦੀ ਲੰਮੇ ਸਮੇਂ ਦੀ ਯੋਜਨਾ ਮੁਤਾਬਕ ਨੇ। ਇਹ ਸੰਪਰਕ ਵਿੱਚ ਸੁਧਾਰ ਕਰੇਗਾ ਅਤੇ ਲੌਜਿਸਟਿਕ ਲਾਗਤਾਂ ਨੂੰ ਘਟਾਉਣ ਵਿੱਚ ਵੀ ਮਦਦ ਕਰੇਗਾ। ਏਸ਼ੀਆਈ ਖੇਡਾਂ ਵਿਚ ਅੱਜ ਭਾਰਤ ਨੇ ਨਿਸ਼ਾਨੇਬਾਜ਼ੀ ਵਿਚ 3 ਤਮਗੇ ਜਿੱਤੇ। ਮਰਦਾਂ ਦੇ 10 ਮੀਟਰ ਏਅਰ ਰਾਈਫਲ ਵਿਅਕਤੀਗਤ ਮੁਕਾਬਲੇ ਵਿਚ ਹਿਮਾਂਸ਼ੂ ਢਿੱਲੋਂ ਨੇ ਚਾਂਦੀ ਦਾ ਤਮਗਾ ਜਿੱਤਿਆ, ਜਦੋਂ ਕਿ ਰੁਦਰਾਂਸ਼ ਪਾਟਿਲ ਨੇ ਕਾਂਸੀ ਦਾ ਤਮਗਾ ਹਾਸਲ ਕੀਤਾ। ਭਾਰਤ ਨੇ ਇਸ ਸ਼੍ਰੇਣੀ ਦੇ ਮਰਦਾਂ ਦੇ ਟੀਮ ਮੁਕਾਬਲੇ ਵਿਚ ਵੀ ਚਾਂਦੀ ਦਾ ਤਮਗਾ ਜਿੱਤਿਆ। ਇਸ ਦੇ ਨਾਲ ਭਾਰਤ ਨੇ ਹੁਣ ਤੱਕ ਨਿਸ਼ਾਨੇਬਾਜ਼ੀ ਵਿਚ ਕੁੱਲ 5 ਤਮਗੇ ਜਿੱਤੇ ਨੇ, ਜਿਸ ਵਿਚ 4 ਚਾਂਦੀ ਦੇ ਅਤੇ ਕਾਂਸੀ ਦਾ ਤਮਗਾ ਸ਼ਾਮਿਲ ਏ। ਸੁਚਿਕਾ ਧਾਰੀਵਾਲ ਮਿਕਸ ਮਾਰਸ਼ਲ ਆਰਟਸ ਵਿਚ ਤਮਗਾ ਜਿੱਤਣ ਵਾਲੀ ਦੇਸ਼ ਦੀ ਪਹਿਲੀ ਅਥਲੀਟ ਬਣ ਗਈ ਏ। ਸੁਚਿਕਾ ਨੇ 60 ਕਿਲੋਗ੍ਰਾਮ ਵਰਗ ਵਿਚ ਕਾਂਸੀ ਦਾ ਤਮਗਾ ਆਪਣੇ ਨਾਂ ਕੀਤਾ। ਬੈਡਮਿੰਟਨ ਵਿਚ ਭਾਰਤ ਦੀ ਮਰਦਾਂ ਦੀ ਟੀਮ ਨੇ ਬੰਗਲਾਦੇਸ਼ ਨੂੰ 3 ਮੈਚਾਂ ਵਿਚ 1 ਵੀ ਗੇਮ ਗੁਆਏ ਬਿਨਾਂ 3-0 ਨਾਲ ਹਰਾ ਕੇ ਕੁਆਟਰ ਫਾਈਨਲ ਵਿਚ ਥਾਂ ਬਣਾਈ। ਤਮਗਿਆਂ ਦੀ ਸੂਚੀ ਵਿਚ ਭਾਰਤ ਇਸ ਸਮੇਂ ਕੁੱਲ 6 ਤਮਗਿਆਂ ਨਾਲ 12ਵੇਂ ਸਥਾਨ ਤੇ ਹੈ। ਆਖਿਰ ਚ ਖਾਸ ਖਬਰਾਂ। ਭਾਰਤ ਨਿਊਜ਼ੀਲੈਂਡ ਆਜ਼ਾਦ ਵਪਾਰ ਸਮਝੌਤੇ ਨੂੰ ਅੰਤਮ ਰੂਪ ਇਸ ਸਾਲ 20 ਅਕਤੂਬਰ ਨੂੰ ਹੋਏਗਾ ਲਾਗੂ। ਭਾਰਤ ਤੇ ਕੈਨੇਡਾ ਇੱਕ ਵਿਆਪਕ ਆਰਥਿਕ ਭਾਈ ਵਾਲੇ ਸਮਝੌਤੇ ਲਈ ਗੱਲਬਾਤ ਨੂੰ ਤੇਜ਼ ਕਰਨ ਵਾਸਤੇ ਸਹਿਮਤ ਹੋਏ। ਰੱਖਿਆ ਮੰਤਰਾਲੇ ਵੱਲੋਂ T-72 ਅਤੇ T-90 ਟੈਂਕਾਂ ਲਈ ਸਹਾਇਕ ਪਾਵਰ ਯੂਨਿਟਾਂ ਦੀ ਖਰੀਦ ਵਾਸਤੇ 586 ਕਰੋੜ ਰੁਪਏ ਦੇ ਇਕਰਾਰਨਾਮੇ ਤੇ ਦਸਖਤ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪੰਜਾਬ ਦੇ ਵਸਨੀਕਾਂ ਨੂੰ ਨਸ਼ਾ ਮੁਕਤ ਪੰਜਾਬ ਯਾਤਰਾ ਨਾਲ ਜੁੜਨ ਤੇ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਵਿਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਵਜੇ ਹੋਏਗਾ। ਨਮਸਕਾਰ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਸੁਣਦੇ ਹਾਂ ਗੀਤ ਸਰਦੂਲ ਸਿਕੰਦਰ ਦੀ ਆਵਾਜ਼ 'ਚ।

ਹੁਣ ਤੁਸੀਂ ਸੁਣ ਰਹੇ ਸੀ ਗੀਤ ਸਰਦੂਲ ਸਿਕੰਦਰ ਦੀ ਆਵਾਜ਼ 'ਚ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਸਮੇਂ ਬਾਅਦ ਯਾਨੀ 8:45 'ਤੇ ਤੁਸੀਂ ਸੁਣੋਗੇ ਸਮਾਚਾਰ ਸੰਧਿਆ, 9 ਵਜੇ ਨਿਊਜ਼ ਐਟ 9, 9:15 ਵਜੇ ਸਪੋਟਲਾਈਟ ਸਾਡੇ ਦਿੱਲੀ ਕੇਂਦਰ ਤੋਂ ਬਸ ਕੁਝ ਹੀ ਪਲਾਂ 'ਚ।

0: ਕੀ ਕਰ ਰਹੀ ਹੈ?
1: ਆਪਣੇ ਵਾਲ ਗੁੰਦ ਰਹੀ ਹਾਂ।
0: ਤੇ ਇਹ ਵਾਲਾਂ ਨੂੰ ਕੀ ਲਾ ਰਹੀ ਹੈ?
1: ਉਹ ਖੁਸ਼ਬੂਦਾਰ ਤੇਲ ਜਿੱਦਾਂ ਦਾ ਤੂੰ ਹਟਵਾਣੀਆਂ ਕੋਲੋਂ ਲਿਆਈ ਸੀ, ਮੈਂ ਵੀ ਹੁਣੇ ਲੈ ਕੇ ਆਈ ਹਾਂ। ਅਸਾਂ ਗੁੰਦਾਈਆਂ ਮੀਡੀਆਂ ਵੀ ਸਾਨੂੰ ਵੇਖਣ ਆਈ।
0: ਕਿਹੜਾ ਤੇਲ ਲਿਆਈ ਹੈ? ਨਿਸ਼ਦਾਨੇ, ਇਹ ਖੁਸ਼ਬੂਦਾਰ ਤੇਲ ਨਹੀਂ, ਇਹ ਤਾਂ ਸ਼ਹਿਦ ਹੈ।
1: ਮੋਏ ਹਟਵਾਣੀਆਂ ਨੇ ਮੈਨੂੰ ਤੇਲ ਦੀ ਥਾਂ ਸ਼ਹਿਦ ਦੇ ਦਿੱਤਾ, ਤੇ ਮੈਂ ਤੇਲ ਦੇ ਭੁਲੇਖੇ ਵਾਲਾਂ ਨੂੰ ਸ਼ਹਿਦ ਹੀ ਲਈ ਜਾਂਦੀ ਹਾਂ। ਇਹ ਤਾਂ ਜੁੜ ਗਏ ਨੇ, ਹਾਏ ਮੇਰੇ ਵਾਲ।
0: ਨਹੀਂ ਚੱਲੀਏ, ਤੈਨੂੰ ਪਤਾ ਹੀ ਨਹੀਂ ਲੱਗਾ ਤੂੰ ਤੇਲ ਦੀ ਜਗ੍ਹਾ ਸਿਰ 'ਚ ਸ਼ਹਿਦ ਲਾਈ ਗਈ। ਤੈਨੂੰ ਤੇਲ ਤੇ ਸ਼ਹਿਦ ਵਿੱਚ ਕੋਈ ਫਰਕ ਨਹੀਂ ਦਿਸਿਆ।
1: ਹਾਏ ਮੇਰੇ ਵਾਲ, ਪਰਸਾ ਵੇਖੇਗਾ ਤਾਂ ਕੀ ਕਹੇਗਾ? ਕੰਮੋ, ਮੈਂ ਪਰਸੇ ਦੀ ਯਾਦ ਵਿੱਚ ਇੰਨੀ ਗੁਆਚ ਗਈ ਸੀ ਕਿ ਮੈਨੂੰ ਆਪਣੇ ਆਪ ਦੀ ਵੀ ਹੋਸ਼ ਨਾ ਰਹੀ। ਮੈਨੂੰ ਤਾਂ ਅੱਗੇ ਪਿੱਛੇ ਚਾਰ ਚੁਫੇਰੇ ਬਸ ਪਰਸਾ ਹੀ ਪਰਸਾ ਦਿਖਾਈ ਦਿੰਦਾ ਸੀ, ਅਤੇ ਉਹਨੂੰ ਮਿਲਣ ਦਾ ਚਾਅ ਸੀ।
0: ਨਹੀਂ ਏਡਾ ਇਸ਼ਕ ਵੀ ਕੀ ਕਿ ਦੀਨ ਦੁਨੀਆ ਦੀ ਹੋਸ਼ ਭੁੱਲ ਜਾਏ।
1: ਹਾਏ ਮੇਰੇ ਵਾਲ, ਔਂਤਰਾ ਹਟਵਾਣੀਆਂ ਮੇਰੇ ਮੂੰਹ ਵੱਲ ਹੀ ਵੇਖੀ ਗਿਆ ਅਤੇ ਤੇਲ ਬਦਲੇ ਮੈਨੂੰ ਸ਼ਹਿਦ ਦੇ ਬੈਠਾ। ਮੈਂ ਹੁਣੇ ਇਹ ਸ਼ਹਿਦ ਉਹਦੇ ਸਿਰ 'ਚ ਰੋੜ ਕੇ ਆਉਂਦੀ ਹਾਂ।
0: ਐਵੇਂ ਸ਼ੁਦੈਨ ਨਾ ਬਣ, ਸ਼ਹਿਦ ਨਾਲ ਲਿਬੜੇ ਵਾਲ ਘਰੋਂ ਬਾਹਰ ਲੈ ਕੇ ਨਿਕਲੇਂਗੀ ਤਾਂ ਲੋਕ ਤੈਨੂੰ ਟਿੱਚਰਾਂ ਕਰਨਗੇ। ਤੂੰ ਇੱਥੇ ਘਰ ਬੈਠ ਕੇ ਵਾਲ ਧੋ ਅਤੇ ਮੈਂ ਤੈਨੂੰ ਘਰੋਂ ਆਪਣੇ ਵਾਲਾ ਖੁਸ਼ਬੂਦਾਰ ਤੇਲ ਲਿਆ ਕੇ ਦਿੰਦੀ ਹਾਂ।
1: ਛੇਤੀ ਆਈ ਕੰਮੋ, ਪਰਸਾ ਮੈਨੂੰ ਸਿੱਬੋ ਦੇ ਘਰ ਉਡੀਕਦਾ ਹੋਵੇਗਾ।
2: ਸ਼ਾਹ, ਉਹ ਕੀ ਪਿਆ ਕਰਨਾ?
3: ਕਰਨਾ ਕੀ ਹੈ ਫੰਨਾ, ਮੁਸੀਬਾ ਦੀ ਯਾਦ ਚ ਬੈਠੇ।
2: ਸ਼ਾਹ, ਸ਼ਹਿਦ ਹੈਗਾ ਈ?
3: ਹਾਂ ਹੈ।
2: ਐਲਾ ਫੜ ਫਿਰ ਦਹੀਂ 4 ਰੁਪਈਆਂ ਦਾ।
3: ਉਹ ਸ਼ਹਿਦ ਤਾਂ ਦੇਨੇ ਆ, ਫੁੰਮਣਾ ਸੁਣਾ ਫਿਰ ਕੋਈ ਨਸੀਬਾ ਦੀ ਗੱਲ।
2: ਸ਼ਾਹ ਫਿਰ ਸੁਣਾਵਾਂਗਾ, ਬੜੀ ਕਾਹਲੀ ਆ। ਸਾਡੇ ਬੁੜੇ ਦਾ ਖੰਘ ਨਾਲ ਬੁਰਾ ਹਾਲ ਹੋਇਆ।
3: ਅੱਛਾ,
2: ਸ਼ਹਿਦ ਨਾਲ ਪੂਰੀ ਦੇਣੀ ਆ ਜਾ ਕੇ, ਛੇਤੀ ਕਰ।
3: ਲੈ ਹੁਣੇ ਦੇਣਾ। ਹੈ, ਸ਼ਹਿਦ ਕਿੱਥੇ ਗਿਆ?
2: ਮੈਂ ਲੁੱਟਿਆ ਗਿਆ। ਕੀ ਹੋ ਗਿਆ ਸ਼ਾਹ?
3: ਓਏ ਬੁਮਨਾ, ਮੈਂ ਲੁੱਟਿਆ ਗਿਆ ਸ਼ਹਿਰ। ਬੁਮਨਾ, ਮੈਂ ਸ਼ਹਿਰ ਦੀ ਬੈਠਾ ਤੇਲ ਦੇ ਭੁਲੇਖੇ ਨਸੀਬਾਂ ਨੂੰ, ਮੈਂ ਲੁੱਟਿਆ ਗਿਆ ਲੋਕੋ। ਬੁਮਨਾ।

0: ਤੁਹਾਡੀ ਖਿਆਲ ਰੱਖੀ ਮੈਂ ਹੁਣੀ ਸਾਡੇ ਕੋਲ ਸ਼ਹਿਰ ਲੈ ਕੇ ਆਉਂਦਾ ਬੰਬਲੋ ਮੈਂ
1: ਲੁੱਟਿਆ ਗਿਆ ਦੀ ਗਜ ਗਜ ਲੰਮੀਆਂ ਮੇਟੀਆਂ ਰੰਗ ਜੋ ਗੋਰਾ ਸੀ
2: ਕਿੱਧਰ ਚੱਲਿਆ
0: ਨਸੀਬਾਂ
2: ਚਲੀ ਗਈ
0: ਮੈਂ ਲੁੱਟਿਆ ਗਿਆ
2: ਉਹ ਸ਼ਾਹ ਲੁੱਟਿਆ ਮੇਰੇ ਬਲਦ ਕਿੱਥੇ ਹੈ ਕਿਧਰੇ ਨਜ਼ਰ ਹੀ ਨਹੀਂ ਆਉਂਦੇ ਕਿਤੇ ਕੋਈ ਚੋਰ ਤਾਂ ਨਹੀਂ ਹਿੱਕ ਲੈ ਗਿਆ ਓਏ ਭਰਾਵਾ ਓਏ ਤੂੰ ਹੀ ਨਹੀਂ ਮੈਂ ਵੀ ਲੁੱਟਿਆ ਗਿਆ ਮੇਰੇ ਬਰਦ ਵੀ ਗੁਆਚ ਗਏ
1: ਤੇਲ ਪੁਲਾਵੇ ਪੁਲਾ ਬਾਣੀਆਂ ਦਿੱਤਾ ਸ਼ਹਿਦ ਉਲਟ ਬਣ ਜਗੁਆਲੇ

ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਚਲਕੀ ਹੋਸ਼ ਭੁਲਾ ਬੈਠੇ। ਇਸ ਵਿੱਚ ਭਾਗ ਲਿਆ ਸੀ ਜੀਵਨ ਸ਼ਰਮਾ, ਸਰਿਤਾ ਤਿਵਾਰੀ, ਰਜਵੰਤ ਕੌਰ, ਅਸ਼ੋਕ ਸਾਹਿਲ, ਰਮੇਸ਼ ਭਾਰਦਵਾਜ, ਬੇਬੀ ਮਨੂ ਮਹਿੰਦਰੂ ਹੋਣਾਂ ਨੇ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਸੁਣਦੇ ਹਾਂ ਪੰਜਾਬੀ ਗੀਤ।

ਹੁਣੇ ਤੁਸੀਂ ਸੁਣ ਰਹੇ ਸੀ ਗੁਰਦਾਸ ਮਾਨ ਦੀ ਆਵਾਜ਼ ਵਿੱਚ ਪੰਜਾਬੀ ਗੀਤ। ਹੁਣ ਸੁਣਦੇ ਹਾਂ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ ਇਹ ਗੀਤ।

ਹੁਣ ਤੁਸੀਂ ਸੁਣ ਰਹੇ ਸੀ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ ਪੰਜਾਬੀ ਗੀਤ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 10 ਵਜ ਰਹੇ ਨੇ। ਹੁਣ ਤੁਸੀਂ ਸੁਣੋਗੇ 20ਵੀਆਂ ਏਸ਼ੀਅਨ ਖੇਡਾਂ ਦੀਆਂ ਮੁੱਖ ਝਲਕੀਆਂ ਸਾਡੇ ਦਿੱਲੀ ਕੇਂਦਰ ਤੋਂ।

ਹੁਣ ਤੁਸੀਂ ਸੁਣ ਰਹੇ ਸੀ ਵੀਵੀਆਂ ਏਸ਼ੀਅਨ ਖੇਡਾਂ ਦੀਆਂ ਮੁੱਖ ਝਲਕੀਆਂ ਸਾਡੇ ਦਿੱਲੀ ਕੇਂਦਰ ਤੋਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 10:20 ਹੋ ਰਹੇ ਨੇ। ਹੁਣ ਤੁਸੀਂ ਸੁਣੋਗੇ ਕਵਾਲੀਆਂ। ਪਹਿਲਾਂ ਸੁਣਦੇ ਹਾਂ ਸ਼ਕੀਲ ਸਾਬਰੀ, ਰਾਸ਼ਿਦ ਸਾਬਰੀ ਕਵਾਲ ਦੀਆਂ ਗਾਈ ਹੋਈ ਇਹ ਕਵਾਲੀ।

ਹੁਣ ਤੁਸੀਂ ਸੁਣ ਰਹੇ ਸੀ ਮੁਹੰਮਦ ਸਲੀਮ ਕਵਾਲ ਅਤੇ ਸਾਥੀਆਂ ਦੀ ਆਵਾਜ਼ 'ਚ ਕਵਾਲੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੁਸੀਂ ਸਮਾਤ ਫਰਮਾਓਗੇ ਚੰਦ ਗਜ਼ਲਾਂ। ਪਹਿਲਾਂ ਆਗਾਜ਼ ਕਰਦੇ ਹਾਂ ਜਗਜੀਤ ਸਿੰਘ ਦੀ ਗਾਈ ਇਸ ਗਜ਼ਲ ਦੇ ਨਾਲ।

ਹੁਣ ਤੁਸੀਂ ਸਮਾਤ ਫਰਮਾ ਰਹੇ ਸੀ ਜਗਜੀਤ ਸਿੰਘ ਦੀ ਆਵਾਜ਼ 'ਚ ਗਜ਼ਲ। ਹੁਣ ਸੁਣਦੇ ਹਾਂ ਪੰਕਜ ਉਦਾਸ ਦੀ ਆਵਾਜ਼ 'ਚ ਇਹ ਗਜ਼ਲ।

ਹੁਣ ਤੁਸੀਂ ਸੁਣ ਰਹੇ ਸੀ ਗਜ਼ਲ ਪੰਕਜ ਉਦਾਸ ਦੀ ਆਵਾਜ਼ 'ਚ। ਹਮੇ ਮਹਿਫਿਲੋਂ ਕਾ ਸ਼ੌਕ ਨਹੀਂ, ਨਾ ਹੀ ਚਮਕ ਧਮਕ ਕਾ ਹੈ, ਹਮਾਰੀ ਰੂਹ ਵਹੀ ਠਹਿਰਤੀ ਹੈ, ਜਹਾਂ ਲਹਿਜੇ ਮੇਂ ਸਾਦਗੀ ਔਰ ਬਾਤੋਂ ਮੇਂ ਸਮਾਨ ਹੋ।

ਹੁਣੇ ਤੁਸੀਂ ਸੁਣ ਰਹੇ ਸੀ ਆਬਿਦਾ ਪਰਵੀਨ ਦੀ ਆਵਾਜ਼ 'ਚ ਵਸਲ। ਆਕਾਸ਼ਵਾਣੀ ਦੇ ਜਲੰਧਰ ਕੇਂਦਰ 'ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਵਸਲਾਂ ਦਾ ਪ੍ਰੋਗਰਾਮ। ਹੁਣ ਸੁਣਵਾ ਜਾ ਰਹੇ ਹਾਂ ਭੁਪਿੰਦਰ ਸਿੰਘ ਦੀ ਆਵਾਜ਼ 'ਚ ਇਹ ਗਜ਼ਲ।

ਚੱਲਾ ਜਿਹਾ ਮੈਂ ਔਰ ਮੈਨੂੰ ਤੁਸੀਂ ਸਾਰੇ ਸਿਆਣੇ ਮਿਲ ਗਏ ਕੀ ਹਾਲ ਚਾਲ ਹੈ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਇਸਤਕਬਾਲ ਹੈ ਪ੍ਰੋਗਰਾਮ ਸੌਗਾਤ ਦੇ ਵਿੱਚ ਅੱਜ ਰਾਤ ਤੁਸੀਂ ਹੋਗੇ ਗੌਰਵ ਦੇ ਨਾਲ ਔਰ ਪ੍ਰੋਗਰਾਮ ਚੱਲ ਰਿਹਾ ਹੈ ਸੌਗਾਤ ਸੌਗਾਤ ਇਹ ਉਹ ਪ੍ਰੋਗਰਾਮ ਹੈ ਜਿਹਦੇ ਵਿੱਚ ਤੁਸੀਂ ਆਪਣੇ ਮਨ ਪਸੰਦੀਦਾ ਗੀਤ ਜਿਹੜੇ ਨੇ ਸਾਡੇ ਕੋਲੋਂ ਸੁਣ ਸਕਦੇ ਹੋ ਸਟੂਡੀਓ 'ਚ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਕਰਨਾ ਕੀ ਹੈ ਬਹੁਤ ਆਸਾਨ ਕੰਮ ਹੈ ਕੋਈ ਪੈਸੇ ਨਹੀਂ ਖਰਚਣੇ ਕੋਈ ਤੁਹਾਡਾ ਬਿੱਲ ਵੀ ਨਹੀਂ ਆਉਣਾ ਕਿਉਂਕਿ 0181 2342 171 ਇਹਨੂੰ ਆਪਣੇ ਫ੍ਰੀ ਵਾਲੇ ਮੋਬਾਈਲ ਤੋਂ ਨਾ ਮਿਲਾ ਲੈਣਾ ਨਾ ਅੱਜ ਕੱਲ੍ਹ ਇਨਕਮਿੰਗ ਦੇ ਪੈਸੇ ਲੱਗਦੇ ਨੇ ਨਾ ਆਊਟਗੋਇੰਗ ਦੇ ਠੀਕ ਹੈ ਨਾ ਤਾਂ ਤੁਸੀਂ ਨੰਬਰ ਮਿਲਾ ਲੈਣਾ ਕੀ ਗੱਲ ਕੋਈ ਕੋਲ ਸੁੱਤਾ ਹੋਇਆ ਆਵਾਜ਼ ਨਹੀਂ ਕਰਨੀ ਨਾ ਨਹੀਂ ਮਿਲਾਉਣਾ ਨੰਬਰ ਕੋਈ ਨਹੀਂ ਵਟਸਐਪ ਕਰ ਲਓ 94655 36077 ਇਸ ਨੰਬਰ 'ਤੇ ਵਟਸਐਪ ਕਰੋ ਔਰ ਜੁੜ ਜਾਓ ਸਾਡੇ ਨਾਲ ਕਰੋ ਆਪਣੇ ਦਿਲ ਦੀ ਗੱਲਬਾਤ ਦਿਲ ਦੇ ਹਾਲ ਜ਼ਾਹਰ ਔਰ ਜਦੋਂ ਦਿਲ ਦੇ ਹਾਲ ਜ਼ਾਹਰ ਹੁੰਦੇ ਆ ਨਾ ਵੈਸੇ ਤਾਂ ਕਹਿੰਦੇ ਨੇ ਕਿ ਤੋਲਾ ਤੋਲਾ ਬੰਦਾ ਮਾਸੇ ਨਾਲ ਦਿਲ ਦਾ ਜ਼ਾਹਰ ਹੁੰਦਾ ਹੈ ਹਾਲ ਹਾਸੇ ਨਾਲ ਅਤੇ ਤੁਹਾਡਾ ਹਾਸਾ ਸਾਡੀਆਂ ਅੱਖਾਂ ਦੇ ਵਿੱਚ ਹਮੇਸ਼ਾ ਰਹੇਗਾ ਦਿਲ ਦੇ ਵਿੱਚ ਰਹੇਗਾ ਕਾਲ ਮਿਲਾਓ ਮੈਸੇਜ ਕਰੋ ਔਰ ਜੁੜ ਜਾਓ ਸਾਡੇ ਨਾਲ ਤੁਹਾਡੀ ਕਾਲਸ ਦਾ ਤੁਹਾਡੇ ਮੈਸੇਜ ਦਾ ਰਹੇਗਾ ਇੰਤਜ਼ਾਰ

ਸੋਤੇ ਹੋ ਪਹਿਲਾ ਗੀਤ ਤੁਸੀਂ ਸੁਣ ਲਿਆ ਹੈ, ਇਹ ਮੇਰੀ ਪਸੰਦ ਆ ਸੀ। ਬਾਕੀ ਜਿੰਨੇ ਵੀ ਗੀਤ ਚੱਲਣਗੇ ਉਹ ਤੁਹਾਡੀ ਪਸੰਦ ਦੇ ਹੋਣਗੇ। ਔਰ ਬਹੁਤ ਸਾਰੇ ਮੈਸੇਜ ਪਹੁੰਚ ਗਏ ਜੀ ਮੇਰੇ ਕੋਲ, ਔਰ ਆਓ ਫਿਰ ਮੈਸੇਜ ਦੀ ਕੜੀ ਜਿਹੜੀ ਹੈ ਸ਼ੁਰੂ ਕਰ ਦਈਏ, ਕਿਉਂਕਿ ਸ਼ੁਰੂ ਕਰਾਂਗੇ ਤਾਂ ਹੀ ਕਿਤੇ ਜਾ ਕੇ ਪਹੁੰਚਾਂਗੇ। ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ, ਮਿਹਰਾਜ ਜਹਾਂ, ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ ਸਾਡੇ ਨਾਲ ਜੁੜੇ ਨੇ ਜੀ, ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਇਸੇ ਤਰ੍ਹਾਂ ਆਪਣਾ ਪਿਆਰ ਜਿਹੜਾ ਨਾ ਸਾਡੇ ਲਈ ਰੱਖੋ। ਕਨੇਡਾ ਮੁਹੱਲਾ ਪਟਿਆਲਾ ਤੋਂ ਸਾਡੇ ਨਾਲ ਬੱਤਾ ਪਰਿਵਾਰ ਜੁੜਿਆ, ਮੁਕੇਸ਼, ਨੀਲਮ, ਨਿਤਿਨ, ਕਰਨ, ਪਲਕ, ਨਿਹਾਰਿਕਾ ਅਤੇ ਵੰਸ਼ ਬੱਤਾ, ਇਹਨਾਂ ਸਾਰਿਆਂ ਨੂੰ ਵੀ ਬਹੁਤ ਸਾਰਾ ਪਿਆਰ ਹੈ, ਸਤਿਕਾਰ ਹੈ, ਔਰ ਨਾਲ ਸਾਡੇ ਜੁੜੇ ਹੋਏ ਦੇ ਲਈ ਧੰਨਵਾਦ ਵੀ ਹੈ। ਸ੍ਰੋਤੋ, ਜਿਨ੍ਹਾਂ ਜਿਨ੍ਹਾਂ ਦੇ ਮੈਂ ਨਾਮ ਲੈ ਰਿਹਾ ਹਾਂ ਉਹਨਾਂ ਦੇ ਨਾਮ ਮੈਸੇਜ ਦੁਆਰਾ ਨਹੀਂ ਆਉਣੇ ਚਾਹੀਦੇ, ਇਹ ਬੇਨਤੀ ਹੈ ਅਤੇ ਇਹ ਪਿਆਰ ਵੀ ਹੈ। ਅਤੇ ਜੇ ਨਹੀਂ ਮੰਨੋਗੇ ਤਾਂ ਕੰਪਿਊਟਰ ਨੇ ਬਲੌਕ ਕਰ ਦੇਣਾ ਤੁਹਾਨੂੰ, ਮੈਂ ਨਹੀਂ ਚਾਹੁੰਦਾ ਕਿ ਇੱਦਾਂ ਹੋਵੇ। ਤਾਂ ਕਿ ਸਾਰਿਆਂ ਦੇ ਨਾਮ ਪੜ੍ਹੇ ਜਾਣ ਨਾ, ਤੁਹਾਡਾ ਨਾਮ ਵੀ ਵਾਰ ਵਾਰ ਆਉਂਦਾ ਰਹੇਗਾ ਤਾਂ ਫਿਰ ਕਹਿੰਦੇ ਨਾਮ ਖਰਾਬ ਹੋ ਜਾਂਦਾ, ਫਿਰ ਬਾਕੀ ਸਰੋਤਾਂ ਨੇ ਕਹਿਣਾ ਕਿ ਗੌਰਵ ਦਾ ਕੋਈ ਬਹੁਤ ਨਿੱਜੀ ਰਿਸ਼ਤਾ ਹੈ। ਮੇਰਾ ਨਿੱਜੀ ਰਿਸ਼ਤਾ ਤੁਹਾਡੇ ਸਾਰਿਆਂ ਨਾਲ ਹੈ ਨਾ, ਤਾਂ ਫਿਰ ਅਸੀਂ ਉਸ ਗੱਲ ਦੀ ਮਰਿਆਦਾ ਵੀ ਰੱਖਣੀ ਆ। ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਿੰਦਰ ਸਿੰਘ ਜੋੜਾ, ਸਿੱਟੀ ਦੀਵਾਨਾ ਗੁਰਵੰਸ਼ ਸਿੰਘ ਜੋੜਾ, ਇਹ ਵੀ ਜੁੜ ਗਏ ਨੇ, ਇਹਨਾਂ ਨੂੰ ਵੀ ਬਹੁਤ ਬਹੁਤ ਧੰਨਵਾਦ, ਇਹਨਾਂ ਨੇ ਮੈਸੇਜ ਕੀਤੇ ਨੇ। ਕਰਨਵੀਰ ਹਾਊਸ ਪੁੱਛੋ ਕੈਂਚੀਆਂ ਤੋਂ ਬਠਿੰਡਾ ਤੋਂ, ਲਓ ਜੀ ਬਠਿੰਡੇ ਵਾਲੇ ਵੀ ਆ ਗਏ, ਪ੍ਰੇਮ ਸਿੰਘ, ਮਨਜੀਤ ਕੌਰ ਜੋੜਾ, ਕਰਨਵੀਰ, ਦੁਪਿੰਦਰ, ਕੁਲਦੀਪ, ਸੈਮ, ਏਕਮ, ਦਮਨ ਅਤੇ ਅਭਿਜੋਤ, ਆਜੋ ਆਜੋ ਜੀ। ਸੈਕਟਰ 67 ਮੋਹਾਲੀ, ਚੰਡੀਗੜ੍ਹ ਤੋਂ TDS ਮਲਹੋਤਰਾ, ਰਿਤਿਕ, ਪ੍ਰਤੀਕ, ਅਨਿਲ, ਜੈਵੇਦ, ਡਾਕਟਰ ਅਮਨਦੀਪ, ਕਾਲਕਾ ਤੋਂ ਸ਼ੁਭਚੰਦਰ ਬਜਾਜ, ਸਾਹਿਲ ਬਜਾਜ ਅਤੇ ਬਿੱਟਾ ਬਜਾਜ, ਇਹ ਵੀ ਪਹੁੰਚ ਗਏ ਨੇ। ਅਗਲਾ ਮੈਸੇਜ ਆਇਆ, ਕਹਿੰਦੇ ਰਿਸਪੈਕਟਡ ਹੋਸਟ ਜੀ ਨਮਸਤੇ, ਨਮਸਤੇ, ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਸੌਰਵ ਸ਼ਰਮਾ, ਸ਼ਾਇਨਾ, ਯੋਗੇਸ਼, ਨਿਮਾਨ, ਮੈਂਡੀ ਅਤੇ ਇਹਨਾਂ ਦੇ ਸਾਰੇ ਸਾਥੀ, ਇਹ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਜਿਹੜੀ ਹੈ ਉਹ ਸਾਡੇ ਕੋਲ ਪਹੁੰਚ ਗਈ ਹੈ, ਔਰ ਉਹ ਫਰਮਾਇਸ਼ ਜਿਹੜੀ ਹੈ ਤੁਹਾਨੂੰ ਸਾਰਿਆਂ ਨੂੰ ਸੁਣਾਉਣ ਜਾ ਰਹੇ ਹਾਂ, ਕਿਉਂਕਿ ਗੀਤ ਜਿਹੜਾ ਇਹਨਾਂ ਨੇ ਬਹੁਤ ਵਧੀਆ ਗੀਤ ਜਿਹੜਾ ਹੈ ਫਰਮਾਇਸ਼ ਕੀਤਾ, ਬਹੁਤ ਵਧੀਆ ਸਿੰਗਰ ਦਾ ਗੀਤ ਫਰਮਾਇਸ਼ ਕੀਤਾ, ਉਹਨਾਂ ਦਾ ਨਾਮ ਹੈ ਐਮੀ ਵਿਰਕ, ਅਤੇ ਆਓ ਫਿਰ ਐਮੀ ਵਿਰਕ ਨੂੰ ਮਾਰੀਏ ਹਾਕ, ਉਹ ਪਹੁੰਚਦੇ ਪਏ ਨੇ ਤੁਹਾਡੇ ਸਾਰਿਆਂ ਦੇ ਕੋਲ ਲੈ ਕੇ ਇਹ ਗੀਤ ਜਿਹੜਾ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਹੋਏਗਾ। ਕਿਉਂ ਹੋਏਗਾ? ਕਿਉਂਕਿ ਇਹ ਗੀਤ ਹੈ ਹੀ ਇੱਦਾਂ ਦਾ, ਅਤੇ ਆਓ ਫਿਰ ਸੁਣੀਏ ਇਸ ਗੀਤ ਨੂੰ, ਜਿਹੜਾ ਪਸੰਦੀਦਾ ਹੈ ਉਹ ਸਾਰੇ ਸਰੋਤਿਆਂ ਦਾ ਜਿਨ੍ਹਾਂ ਦਾ ਹੁਣੇ ਹੁਣੇ ਮੈਂ ਨਾਮ ਪੜ੍ਹੇ ਨੇ, ਅਤੇ ਆਓ ਫਿਰ ਸੁਣਦੇ ਹਾਂ ਐਮੀ ਵਿਰਕ ਦਾ ਗਾਇਆ ਇਹ ਗੀਤ।

0: ਲਓ ਜੀ, ਨੰਬਰ ਆਪਾਂ ਬਦਲਿਆ ਲੇਕਿਨ ਦਿਲ ਦਾ ਪਤਾ ਉਹੀ ਹੈ। ਤੁਹਾਨੂੰ ਪਤਾ ਹੈ ਕਿ 0181 88 13 074 ਇਸ ਨੰਬਰ 'ਤੇ ਤੁਸੀਂ ਕਾਲ ਕਰਨੀ ਹੈ ਔਰ ਸਾਡੇ ਨਾਲ ਜੁੜਨਾ। ਸਾਡੇ ਨਾਲ ਜੁੜ ਗਏ ਨੇ ਸਾਡੇ ਪਹਿਲੇ ਕਾਲਰ ਦੋਸਤ। ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਹੈਲੋ ਗੌਰਵ ਸਰ ਜੀ, ਨਮਸਕਾਰ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ ਜੀ? ਧਰਮਾ ਸਾਗਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੌਗਾਤ ਦੇ ਵਿੱਚ, ਔਰ ਅੱਜ ਤੁਹਾਡੀ ਪਹਿਲੀ ਕਾਲ ਲੱਗ ਗਈ ਹੈ। ਦੇਖੋ, ਮੈਂ ਤੁਹਾਨੂੰ ਕਿਹਾ ਕਿ ਨੰਬਰ ਜ਼ਰੂਰ ਬਦਲਿਆ ਪਰ ਦਿਲ ਦਾ ਪਤਾ ਉਹੀ ਹੈ। ਤਾਂ ਫਿਰ ਅੱਜ ਗੀਤ ਕਿਹੜਾ ਸੁਣਾਈਏ ਤੁਹਾਨੂੰ? ਨਛੱਤਰ ਗਿੱਲ ਦਾ ਗੀਤ ਸੁਣਨਾ ਚਾਹੁੰਦੇ ਹੋ? ਕਿਹੜਾ ਗੀਤ ਲਗਾ ਦਈਏ? ਵਾਅਦਿਆਂ ਤੋਂ ਮੁਕਰੀ ਨਹੀਂ। ਦੇਖੋ ਜੀ, ਅਸੀਂ ਤਾਂ ਵਾਅਦਾ ਪੂਰਾ ਕਰਤਾ ਤੁਹਾਨੂੰ ਮਿਲਣ ਦਾ, ਅਤੇ ਤੁਹਾਡੇ ਨਾਲ ਗੱਲ ਕਰਨ ਦਾ ਵਾਅਦਾ ਪੂਰਾ ਹੋ ਗਿਆ, ਅਤੇ ਲੇਕਿਨ ਤੁਹਾਨੂੰ ਪਸੰਦ ਗੀਤ ਇਹ ਹੈ ਤਾਂ ਜ਼ਰੂਰ ਚਲਾਵਾਂਗੇ, ਔਰ ਤੁਸੀਂ ਸਾਡੇ ਨਾਲ ਜੁੜਿਓ। ਇਹਦੇ ਲਈ ਬਹੁਤ ਬਹੁਤ ਧੰਨਵਾਦ, ਇਸੇ ਤਰ੍ਹਾਂ ਆਪਣਾ ਪਿਆਰ ਬਣਾਏ ਰੱਖਣਾ। ਠੀਕ ਹੈ ਜੀ, ਸ਼ੁਕਰੀਆ, ਬਹੁਤ ਬਹੁਤ ਧੰਨਵਾਦ।
1: ਧੰਨਵਾਦ।

0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ?
1: ਬਹੁਤ ਵਧੀਆ।
0: ਚਲੋ ਵਧੀਆ ਰਹਿਣਾ ਚਾਹੀਦਾ ਫਿਰ। ਅੱਜ ਪਹਿਲੇ ਤਾਂ ਇਹ ਦੱਸੋ ਕੌਣ ਬੋਲਦੇ ਹੋ?
1: ਮੈਂ ਸਰ ਜੀ ਰਾਜੂ ਬੋਲ ਰਿਹਾ ਜੀ, ਚੰਡੀਗੜ੍ਹ।
0: ਚੰਡੀਗੜ੍ਹ ਵਾਲਿਓ, ਕੀ ਹਾਲ ਚਾਲ ਨੇ? ਚਲੋ ਵਧੀਆ ਰਹਿਣਾ ਚਾਹੀਦਾ। ਹੋਰ ਸੁਖਣਾ ਲੇਕ ਦੇ ਹਾਲ ਚਾਲ ਠੀਕ ਨੇ?
1: ਹਾਂਜੀ ਬਹੁਤ ਵਧੀਆ।
0: ਚਲੋ ਠੀਕ ਹੈ, ਤੇ ਇਹ ਦੱਸ ਦਿਓ ਗੀਤ ਕਿਹੜਾ ਸੁਣਾਈਆ ਤੁਹਾਨੂੰ? ਜੈਲੀ ਦਾ ਗੀਤ ਸੁਣਾਉਣਾ। ਲਓ ਜੀ, ਜੈਲੀ ਸਾਹਿਬ ਆ ਗਏ ਨੇ ਜੈਲੀਆਂ ਖਵਾਉਣ ਤੁਹਾਨੂੰ। ਤੁਸੀਂ ਸਾਡੇ ਨਾਲ ਜੁੜੇ ਹੋ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ।

ਔਰ ਤੁਹਾਡੀ ਕਾਲ ਤੁਹਾਡਾ ਇੱਕ ਮੈਸੇਜ ਇਹ ਵੀ ਲੱਖਾਂ ਵਰਗਾ ਹੈ, ਇੱਕ ਹੀ ਬਥੇਰਾ, ਦੂਜੇ ਕਰਨ ਦੀ ਲੋੜ ਹੈ ਨਹੀਂ। ਅਤੇ ਜਿਨ੍ਹਾਂ ਨੇ ਇੱਕ ਇੱਕ ਮੈਸੇਜ ਕੀਤਾ ਹੈ ਉਹਨਾਂ ਦੇ ਮੈਸੇਜ ਪੜ੍ਹਨ ਜਾ ਰਹੇ ਹਾਂ। ਪ੍ਰੇਮ ਕੁਮਾਰ ਨਾਲ ਕਾਂਤਾ ਰਾਣੀ, ਚਰਨ ਰਹੇਜਾ, ਡੈਨੀ, ਨੀਤੂ, ਜੋਤੀ, ਸਜਨੀ ਸਰਹਿੰਦੀ ਬਾਜ਼ਾਰ ਪਟਿਆਲਾ ਤੋਂ ਜੁੜੇ ਨੇ, ਬਹੁਤ ਬਹੁਤ ਸ਼ੁਕਰੀਆ ਜੀ ਆਇਆਂ ਨੂੰ। ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਅਤੇ ਗੀਤਾ ਪਿੰਡ ਨਥਾਣਾ ਬਠਿੰਡਾ ਤੋਂ ਸਾਡੇ ਨਾਲ ਆ ਗਏ ਨੇ, ਇਹਨਾਂ ਨੂੰ ਵੀ ਧੰਨਵਾਦ। ਦਿੱਲੀ ਤੋਂ ਮਜਰੂ ਦੇ ਟਿੱਲੇ ਤੋਂ ਕਮਲ ਬਾਲੂਜਾ, ਮਧੂ ਸਾਗਰ, ਉਮੰਗ, ਆਕਾਂਕਸ਼ਾ ਗੁੜੀਆ ਅਤੇ ਨਾਲ ਇਹਨਾਂ ਦੇ ਇਸ਼ਤਾ, ਲੰਘ ਆਓ ਜੀ ਦਿੱਲੀ ਵਾਲਿਓ, ਤੁਸੀਂ ਵੀ ਲੰਘ ਆਓ। ਬਠਿੰਡੇ ਤੋਂ ਹੀ ਸਾਡੇ ਨਾਲ ਗਗਨਦੀਪ, ਰਵਿੰਦਰ, ਜਸਮੀਨ, ਗੁਰਲੀਨ, ਸ਼ਿੰਦਰਪਾਲ ਕਹਿੰਦੇ ਨੇ ਗੀਤ ਕੋਈ ਵੀ ਸੁਣਾ ਦਿਓ, ਸਾਨੂੰ ਸ਼ਾਮਲ ਕਰ ਲੈਣਾ, ਸ਼ਾਮਲ ਕਰ ਲਿਆ ਜੀ। ਵੜਿੰਗਖੇੜਾ ਤੋਂ ਸਾਡੇ ਨਾਲ ਮਿੰਟੂ, ਟੋਮਸ, ਪਿੰਕੀ, ਲਵਲੀ, ਆਰਤੀ ਅਰੋੜਾ ਅਤੇ ਸਾਰਾ ਦਾ ਸਾਰਾ ਅਰੋੜਾ ਪਰਿਵਾਰ, ਆ ਜਾਓ ਜੀ, ਆ ਜਾਓ, ਲੰਘ ਆਓ। ਨੱਥੋ ਰਾਮ ਸ਼ਰਮਾ, ਲਲਿਤ, ਇੰਦਰਾਜ, ਸੁਰੇਸ਼ ਕਹਿੰਦੇ ਗੀਤ ਕੋਈ ਵੀ ਸੁਣਾ ਦਿਓ ਜੀ। ਮੰਡੀ ਹਰਜੀ ਰਾਮ ਮਲੋਟ ਤੋਂ ਜੁੜੇ ਨੇ ਜੀ, ਮਲੋਟ ਵਾਲਿਓ ਬਸ ਕਰਦੇ ਰਹੋ ਮੈਸੇਜ ਇੱਦਾਂ ਹੀ। ਮਹਿਸ ਗੇਟ ਨਾਭਾ ਔਰ ਨਾਮ ਨੇ ਇਹਨਾਂ ਦੇ, ਸੋਮਦਤ, ਕੈਰਾ, ਜੋਤੀ, ਗੁਰਮੰਨਤ, ਔਰ ਹੱਥ ਜੋੜ ਕੇ ਇਮੋਜੀ ਭੇਜੀਏ ਕਿ ਜਿਹੜਾ ਮਰਜ਼ੀ ਗੀਤ ਚਲਾ ਦੇਣਾ, ਸ਼ਾਮਲ ਕਰ ਲਓ, ਸਾਨੂੰ ਸ਼ਾਮਲ ਹੋ ਗਏ ਜੀ। ਪਿੰਡ ਫਰਾਸੀ ਹਿਸਾਰ ਤੋਂ ਰਾਜਕੁਮਾਰ ਹੁੱਡੀ, ਪ੍ਰਮੋਦ ਕੁਮਾਰ, ਪੁਸ਼ਪਿੰਦਰ ਕੁਮਾਰ ਅਤੇ ਸਾਰਾ ਦਾ ਸਾਦਾ ਸਾਰਾ ਸਾਡਾ ਹੀ ਹੈ ਜੀ, ਹੁੱਡੀ ਪਰਿਵਾਰ ਜੁੜ ਗਿਆ ਜੀ। ਅਨਿਲ ਜੈਨ, ਸੰਯਮ, ਮੁਸਕਾਨ, ਮਾਸਟਰ ਜੀਵਨ ਮੇ, ਸਰਾਧਨਾ, ਸਰਦਨਾ ਮੇਰਠ ਤੋਂ ਜੁੜੇ ਹੈ ਜੀ, ਔਰ ਮਲਿਆਨ ਸਰਦਨਾ ਮੇਰਠ ਤੋਂ ਕਹਿੰਦੇ ਨੇ ਨਾਲ ਸਾਡੇ ਨੇ। ਆਦੀ ਜੈਨ, ਅੰਸ਼, ਭਵਯ ਅਤੇ ਹੋਰ ਵੀ ਬਹੁਤ ਸਾਰੇ ਸਾਥੀ ਹੈ, ਕਹਿੰਦੇ ਕੋਈ ਵੀ ਗੀਤ ਚਲਾ ਦੇਣਾ ਪਲੀਜ਼, ਲਓ ਜੀ ਚਲਾ ਦਿੱਤਾ। ਇਹ 'ਚ ਕਿਹੜੀ ਗੱਲ ਹੈ, ਅਨੀਤਾ ਸੰਧੂ ਨਾਲ, ਰੋਹਿਤ, ਰਿਤੇਸ਼, ਸ਼ਿਖਾ ਔਰ ਪ੍ਰਿਤਿਸ਼ਾ ਇਹ ਵੀ ਸਾਡੇ ਨਾਲ ਜੁੜ ਗਏ ਨੇ। ਇਹ ਹਰਗੋਬਿੰਦ ਨਗਰ ਨਵਾਂ ਸ਼ਹਿਰ ਤੋਂ ਹੈ ਜੀ, ਸੁਰਿੰਦਰ ਸੰਧੂ, ਸਾਰਾ ਸਾਰਾ ਸੰਧੂ ਪਰਿਵਾਰ ਹੈ ਜੀ, ਬਹੁਤ ਬਹੁਤ ਸ਼ੁਕਰੀਆ। ਕਿਸ਼ਨ ਲਾਲ, ਰਾਜੂ, ਦੀਪੂ, ਸ਼ੀਤਲ, ਸ਼ਾਰਦਾ, ਵਿਵਾਨ, ਗੋਪਾਲ, ਪਿੰਡ ਇਹਨਾਂ ਦਾ ਮੱਖਣਪੁਰ, ਬਿਸ਼ਨ, ਜੰਮੂ ਐਂਡ ਕਸ਼ਮੀਰ ਤੋਂ ਜੁੜੇ ਨੇ ਜੀ, ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਅਤੇ ਫਰਮਾਇਸ਼ ਹੈ ਦੀ ਇਹਨਾਂ ਦੀ, ਮਾਨਾ ਦੇ ਮਾਨ, ਗੁਰਦਾਸ ਮਾਨ, ਲਓ ਜੀ ਮਾਨ ਸਾਹਿਬ ਆ ਜਾਓ ਤੁਸੀਂ, ਤੁਹਾਨੂੰ ਪੈ ਗਿਆ ਜੀ ਹੱਕ।

ਦੇਖੋ ਜੀ, ਰਾਤ ਨੂੰ ਜਾਂ ਕੋਕਾ ਲਿਸ਼ਕਾ ਮਾਰਦਾ ਜਾਂ ਸਾਡੀ ਇਹ ਵਟਸਐਪ 'ਤੇ ਜਿਹੜੀ ਲਾਈਟ ਆ ਨਾ, ਇਹ ਲਿਸ਼ਕਾ ਮਾਰਦੀ ਪਈ ਹੈ ਕਿਉਂਕਿ ਮੈਸੇਜ ਬਹੁਤ ਸਾਰੇ ਇਕੱਠੇ ਹੋ ਗਏ ਨੇ ਅਤੇ ਮੈਸੇਜ ਇੰਨੇ ਕੁ ਇਕੱਠੇ ਹੋਏ ਨੇ ਔਰ ਮੈਸੇਜ ਵਾਰ ਵਾਰ ਵੀ ਆ ਰਹੇ ਨੇ ਕਈਆਂ ਦੇ, ਜਿਨ੍ਹਾਂ ਦੇ ਵਾਰ ਵਾਰ ਆ ਰਹੇ ਮੈਂ ਉਹਨਾਂ ਨੂੰ ਅੱਗੇ ਮਨ੍ਹਾ ਕੀਤਾ ਸੀ ਕਿ ਬਈ ਆਪਣੇ ਮੈਸੇਜ ਵਾਰ ਵਾਰ ਨਾ ਭੇਜੋ, ਲੇਕਿਨ ਉਹ ਬਾਜ਼ ਨਹੀਂ ਆਉਂਦੇ ਪਏ ਤਾਂ ਫਿਰ ਹੁਣ ਕੀ ਕੀਤਾ ਜਾ ਸਕਦਾ? ਫਿਰ ਉਹਨਾਂ ਦੇ ਅਕਾਊਂਟ ਜਿਹੜੇ ਨੇ ਉਹ ਆਟੋਮੈਟਿਕਲੀ ਬਲੌਕ ਕੇਸ ਚਲੇ ਜਾਣਗੇ ਅਤੇ ਇਹਦੇ ਲਈ ਫਿਰ ਹੁਣ ਮੈਂ ਮਾਫ਼ੀ ਹੀ ਚਾਹ ਸਕਦਾ ਕਿਉਂਕਿ ਕਹਿੰਦੇ ਸਿਆਣਿਆਂ ਨੂੰ ਇੱਕ ਵਾਰੀ ਜਿਹੜੀ ਗੱਲ ਸਮਝਾਈ ਜਾਵੇ ਉਹ ਸਮਝ ਲੱਗ ਜਾਣੀ ਚਾਹੀਦੀ ਹੈ। ਚਲੋ ਜੀ, ਇਹ ਜਿਨ੍ਹਾਂ ਦੇ ਵੀ ਸੀਗੇ, ਜਿਨ੍ਹਾਂ ਨੇ ਦੂਜੀ ਵਾਰੀ ਮੈਸੇਜ ਅਲੱਗ ਨੰਬਰਾਂ ਤੋਂ ਵੀ ਕੀਤਾ ਤਾਂ ਬਲੌਕ ਹੋ ਗਿਆ ਜੇ ਉਹਨਾਂ ਦਾ। ਨਵਪ੍ਰੀਤ ਪ੍ਰਤਾਪ ਨਗਰ ਬਠਿੰਡੇ ਤੋਂ ਸਾਡੇ ਨਾਲ ਜੁੜ ਗਏ ਨੇ ਜੀ। ਇਹਨਾਂ ਨੇ ਆਪਣੀ ਫਰਮਾਇਸ਼ ਭੇਜ ਦਿੱਤੀ ਹੈ ਔਰ ਕਿਹਾ ਜੀ ਪਲੀਜ਼ ਇਹ ਫਰਮਾਇਸ਼ ਜ਼ਰੂਰ ਚਲਾ ਦੇਣਾ। ਦੇਖੋ ਜੀ, ਤੁਸੀਂ ਇੰਨੇ ਪਿਆਰ ਨਾਲ ਫਰਮਾਇਸ਼ ਕੀਤੀ ਹੈ ਔਰ ਤੁਹਾਡਾ ਹੱਕ ਬਣਦਾ ਅਤੇ ਤੁਹਾਡੀ ਫਰਮਾਇਸ਼ ਤਾਂ ਜ਼ਰੂਰ ਚਲਾਵਾਂਗੇ ਔਰ ਨਾਲੋ ਨਾਲ ਮੈਸੇਜ ਪੜ੍ਹ ਦੇਣਾ। ਹੋਰ ਵੀ ਮੈਸੇਜ ਮੇਰੇ ਕੋਲ ਇਕੱਠੇ ਹੋਏ ਪਏ ਨੇ। ਪਿੰਡ ਅਤੇ ਡਾਕਖਾਨਾ ਲੋਹਗੜ੍ਹ ਫਿਰੋਜ਼ਪੁਰ ਤੋਂ ਸਰਵਨ ਸਿੰਘ ਗਿੱਲ, ਦਲਜੀਤ ਸਿੰਘ ਗੁਰਨੂਰ, ਡਾਕਟਰ ਰਾਮ ਕੁਮਾਰ ਨਾਰੰਗ, ਬਲਦੇਵ ਸਿੰਘ ਅਤੇ ਉਹਨਾਂ ਦੇ ਬਹੁਤ ਸਾਰੇ ਸਾਥੀ, ਡਾਕਟਰ ਰਮੇਸ਼ ਕੁਮਾਰ, ਗਗਨਦੀਪ ਆਰਜ਼ੂ, ਗੁੱਡੂ ਪਟੇਲ ਨਗਰ ਮਲੋਟ ਤੋਂ ਜੁੜੇ ਨੇ, ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ। ਰਣਧੀਰ ਬਾਂਗੜ, ਗੁਰਮੇਜੋ, ਗੌਰਵ, ਪ੍ਰਵੀਨ, ਯੁਗਮ, ਵਿਰੇਨ, ਮਨਕੀਰਤ ਅਤੇ ਮਨਰਾਜ, ਪਿੰਡ ਝੁਗੜੀ, ਜ਼ਿਲ੍ਹਾ ਯਮੁਨਾਨਗਰ, ਯਮੁਨਾਨਗਰ ਤੋਂ ਜੁੜੇ ਨੇ ਜੀ, ਹਰਿਆਣੇ ਦੇ ਵਿੱਚ ਹੈ ਯਮੁਨਾਨਗਰ ਔਰ ਜਗਾਦਰੀ ਵਰਕਸ਼ਾਪ।

ਬੜੀ ਮਸ਼ਹੂਰ ਵਰਕਸ਼ਾਪ ਹੈ ਜੀ, ਜਿੱਥੇ ਰੇਲ ਗੱਡੀਆਂ ਦੀ ਸਰਵਿਸ ਹੁੰਦੀ ਹੈ, ਯਾਨੀ ਰੇਲ ਗੱਡੀਆਂ ਦੇ ਡੱਬੇ ਬਣਦੇ ਨੇ। ਮੈਂ ਬੜੀ ਚੰਗੀ ਤਰ੍ਹਾਂ ਜਾਣਦਾ ਜੀ, ਇੱਥੇ ਬਹੁਤ ਸਾਰੇ ਇਲਾਕੇ ਮੈਂ ਬਹੁਤ ਛੋਟੇ ਹੁੰਦਿਆਂ ਵੀ ਘੁੰਮੇ ਸੀ ਔਰ ਕਾਫੀ ਉੱਥੇ ਜਾਣਾ ਵੀ ਹਾਂ। ਕੰਪਨੀ ਬਾਗ ਵੀ ਇਹਨਾਂ ਦਾ ਬੜਾ ਮਸ਼ਹੂਰ ਹੈ ਜੀ ਉੱਥੇ ਦਾ। ਅਤੇ ਉਹ ਫਿਰ ਜਿਹੜੀ ਫਰਮਾਇਸ਼ ਕੀਤੀ ਸੀ ਨਾ ਉਹ ਸੁਣ ਲਈਏ। ਫਰਮਾਇਸ਼ ਹੈ ਜੀ, ਜੁੱਤੀ ਕਸੂਰੀ ਪੈਰੀ ਨਾ ਪੂਰੀ, ਹਾਇਓ ਰੱਬਾ ਸਾਨੂੰ ਤੁਰਨਾ ਪਿਆ। ਤੁਸੀਂ ਤੁਰੋ ਨਾ ਜੀ, ਤੁਸੀਂ ਬਸ ਆਪਣੇ ਫੋਨ ਦੀ ਲਾਈਨ ਔਨ ਕਰੋ, ਮੋਬਾਈਲ 'ਤੇ DTH 'ਤੇ ਸਾਡੇ ਪ੍ਰੋਗਰਾਮ ਨੂੰ ਸੁਣੋ।

0: ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡਾ ਸੁਣਿਆ ਤਾਂ ਆਪਣਾ ਹੈਲੋ ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡਾ ਸਾਰਿਆਂ ਦਾ ਆਪਣਾ ਮਨ ਪਸੰਦੀਦਾ ਸੁਗਾਤ ਸਾਡੇ ਅਗਲੇ ਕਾਲਰ ਦੋਸਤ ਜੁੜ ਗਏ ਨੇ ਸਾਡੇ ਨਾਲ ਉਹਨਾਂ ਦੇ ਨਾਲ ਕਰਦੇ ਹਾਂ ਰਾਬਤਾ ਕਾਇਮ ਨਮਸਕਾਰ ਜੀ ਕੌਣ ਬੋਲ ਰਹੇ ਨੇ
1: ਗਿਆਨ ਸਿੰਘ
0: ਗਿਆਨ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਕਿਹੜੀ ਜਗ੍ਹਾ ਤੋਂ ਗੱਲ ਕਰ ਰਹੇ ਹੋ ਹਾਂ ਜੀ ਗਿਆਨ ਜੀ ਅੱਜ ਗੀਤ ਕਿਹੜਾ ਸੁਣਨਾ ਜੇ ਆਸਾ ਸਿੰਘ ਮਸਤਾਨਾ ਦਾ ਗੀਤ ਸੁਣਨਾ ਚਾਹੁੰਦੇ ਹੋ ਤੁਸੀਂ ਲਓ ਜੀ ਤੁਸੀਂ ਆਸਾ ਸਿੰਘ ਹੋਰਾਂ ਨੂੰ ਹਾਕ ਮਾਰੀ ਹੈ ਅਤੇ ਅਸੀਂ ਉਹਨਾਂ ਦਾ ਗੀਤ ਤੁਹਾਡੇ ਨਾਲ ਸਾਂਝਾ ਜ਼ਰੂਰ ਕਰਾਂਗੇ ਤੁਸੀਂ ਇਸੇ ਤਰ੍ਹਾਂ ਹੀ ਆਪਣਾ ਜਿਹੜਾ ਪਿਆਰ ਹੈ ਸਾਥ ਹੈ ਸਾਡੇ ਨਾਲ ਬਣਾਏ ਰੱਖੋ ਅਤੇ ਆਓ ਫਿਰ ਤੁਹਾਡਾ ਮਨਪਸੰਦੀਦਾ ਜਿਹੜਾ ਗਾਇਕ ਉਹਦਾ ਗੀਤ ਸੁਣਦੇ ਹਾਂ ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ ਧੰਨਵਾਦ ਲਓ ਜੀ ਇਹਨਾਂ ਨੇ ਫਰਮਾਇਸ਼ ਕੀਤੀ ਹੈ ਕਿ ਆਸਾ ਸਿੰਘ ਮਸਤਾਨਾ ਹੋਰਾਂ ਦਾ ਕੋਈ ਵੀ ਜਿਹੜਾ ਗੀਤ ਹੈ ਉਹ ਸਾਨੂੰ ਸੁਣਾ ਦਿਓ ਅਤੇ ਬਹੁਤ ਸਾਰੇ ਗੀਤ ਨੇ ਉਹਨਾਂ ਦੇ ਬਹੁਤ ਸਾਰੇ ਅਮਰ ਗੀਤ ਨੇ ਸਾਡੇ ਵਿਰਸੇ ਨੂੰ ਸਹਾਰਦੇ ਹੋਏ ਸਾਡੇ ਵਿਰਸੇ ਨੂੰ ਨਾਲ ਲੈ ਕੇ ਚੱਲਦੇ ਹੋਏ ਗੀਤ ਔਰ ਇੱਦਾਂ ਦੇ ਗੀਤ ਵੀ ਨੇ ਜਿਹੜੇ ਤੁਹਾਨੂੰ ਕਈ ਵਾਰੀ ਹੱਸਣ 'ਤੇ ਰੋਣ 'ਤੇ ਔਰ ਆਪਣੇ ਆਪ ਨੂੰ ਉਹਨਾਂ ਦੇ ਨਾਲ ਮਿਲਾਉਣ 'ਤੇ ਮਜਬੂਰ ਕਰ ਦਿੰਦੇ ਨੇ ਆਓ ਫਿਰ ਇੱਦਾਂ ਦਾ ਇੱਕ ਗੀਤ ਹੈ ਉਹ

ਔਰ ਅਗਰ ਰੱਬ ਕੋਲ ਖੈਰ ਮੰਗ ਰਹੇ ਹਾਂ ਤਾਂ ਆਪਾਂ ਖੈਰ ਮੰਗ ਰਹੇ ਹਾਂ ਸਾਰੇ ਆਪਣੇ ਸਰੋਤਿਆਂ ਵਾਸਤੇ ਜਿਹੜੇ ਜਾਨ ਤੋਂ ਵੀ ਜ਼ਿਆਦਾ ਸਾਨੂੰ ਪਿਆਰੇ ਨੇ। ਅਤੇ ਹੁਣ ਉਡੀਕ ਹੈ ਕਿ ਇਹਨਾਂ ਦੀ ਕਾਲ ਆਏਗੀ ਔਰ ਅਸੀਂ ਇਹਨਾਂ ਦੇ ਨਾਲ ਗੱਲਬਾਤ ਜਿਹੜੀ ਹੈ ਉਹ ਸਾਂਝੀ ਕਰਾਂਗੇ। ਅਤੇ ਫਿਲਹਾਲ ਬਹੁਤ ਸਾਰੇ ਮੈਸੇਜ ਪਏ ਨੇ, ਉਹਨਾਂ ਮੈਸੇਜਾਂ ਵੱਲ ਨੂੰ ਵੀ ਝਾਤ ਮਾਰ ਲਈਏ। ਆਓ ਫਿਰ ਮੈਸੇਜ ਜਿਹੜੇ ਆ ਉਹ ਪੜ੍ਹਦੇ ਹਾਂ ਜੀ। ਗੌਰਵ ਸਵਰਵ ਪੰਕਜ ਪਾਰਸ ਇਹ ਜੁੜੇ ਹੋਏ ਨੇ ਗੋਪਾਲ ਨਗਰ ਜਲੰਧਰ ਤੋਂ। ਵਿਨੋਦ ਅਸ਼ੋਕ ਸੁਸ਼ੀਲ ਇਹ ਫਤਿਹਗੜ੍ਹ ਮੁਹੱਲਾ ਲੁਧਿਆਣੇ ਤੋਂ ਸਾਡੇ ਨਾਲ ਜੁੜ ਗਏ ਨੇ, ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਕਰਨ ਦੇ ਲਈ। ਸ਼ਹਿਨਵਾਜ਼ ਸਰਫਰਾਜ਼ ਅਤੇ ਫਰਦੀਨ ਇਹ ਜੁੜ ਗਏ ਨੇ ਯੂਪੀ ਤੋਂ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਇਹ ਕਾਲ ਆ ਗਈ ਹੈ ਜੀ, ਇਹ ਮੈਸੇਜ ਪੜ੍ਹ ਲਈਏ ਔਰ ਗੀਤ ਤੁਹਾਨੂੰ ਇਹਨਾਂ ਦਾ ਜਿਹੜਾ ਹੈ ਉਹ ਸੁਣਾ ਦਈਏ, ਫਿਰ ਕਾਲ ਵੱਲ ਵੀ ਵਧਾਂਗੇ। ਔਰ ਇਹਨਾਂ ਸਾਰਿਆਂ ਮਿਲਿਆ ਜੁਲਿਆ ਰਹਿਣਾ ਫਰਮਾਇਸ਼ ਕਰ ਦਿੱਤੀ ਹੈ, ਫਰਮਾਇਸ਼ ਜਿਹੜੇ ਗੀਤ ਦੀ ਕੀਤੀ ਹੈ ਨਾ ਉਹ ਗੀਤ ਵੀ ਬਹੁਤ ਵਧੀਆ। ਇਹਨਾਂ ਨੇ ਕਿਹਾ ਕਿ ਗੀਤ ਜਿਹੜਾ ਇਹਨਾਂ ਨੇ ਸੁਣਨਾ ਹੈ ਨਾ, ਗੁਰਦਾਸ ਮਾਨ ਸਾਹਿਬ ਦਾ ਕਹਿੰਦੇ ਕੋਈ ਵੀ ਗੀਤ ਜਿਹੜਾ ਉਹ ਸਾਨੂੰ ਚਲਾ ਦਿਓ। ਠੀਕ ਹੈ ਜੀ, ਗੁਰਦਾਸ ਮਾਨ ਸਾਹਿਬ ਦਾ ਗੀਤ ਇੱਕ ਵਾਰੀ ਫਿਰ ਲਾ ਦਿੰਦੇ ਹਾਂ। ਗੁਰਦਾਸ ਮਾਨ ਸਾਹਿਬ ਦੇ ਗੀਤ ਤੋਂ ਬਗੈਰ ਕੋਈ ਵੀ ਪ੍ਰੋਗਰਾਮ ਹੈ ਨਾ ਜਿਹੜਾ ਉਹ ਪੂਰਾ ਹੁੰਦਾ ਨਹੀਂ ਹੈ। ਔਰ ਉਹਨਾਂ ਦੇ ਗੀਤ ਜਿੰਨੀ ਵਾਰੀ ਮਰਜ਼ੀ ਸੁਣ ਲਓ, ਹਰ ਵਾਰੀ ਦਿਲ ਦੇ ਅੰਦਰ ਦਿਲਾਂ ਦੇ ਨਾਲ ਜੁੜੇ ਹੋਏ ਰਹਿੰਦੇ ਨੇ। ਅਤੇ ਉਹ ਫਿਰ ਇਹਨਾਂ ਦਾ ਇਹ ਗੀਤ ਹੈ, ਸਵੇਰ ਦੀ ਗੱਲ ਕਰਦੇ ਨੇ, ਰਾਤ ਦੀ ਗੱਲ ਕਰਦੇ ਨੇ, ਕਿਹੜੀ ਗੱਲ ਕਰਦੇ ਨੇ ਸੁਣੀਏ।

ਪਿਆਰ ਤਾਂ ਕਰਦੇ ਹਾਂ ਤੁਹਾਡੇ ਸਾਰਿਆਂ ਨਾਲ, ਅਤੇ ਪਿਆਰ ਭਰੇ ਗੀਤ ਤੁਹਾਨੂੰ ਸੁਣਾਉਂਦੇ ਪਏ ਨਾ ਪਏ ਸੀ। ਸੈਯਦ ਮਸਰੂਰ, ਸ਼ਾਇਨਾ ਅਕਸਾ, ਨਾਜ਼ੀਆ ਇਬਰਾਹਿਮ, ਸੱਦਾਮ ਸਹਾਰਨਪੁਰ ਤੋਂ ਸਾਡੇ ਨਾਲ ਜੁੜੇ ਜੀ, ਬਹੁਤ ਬਹੁਤ ਸ਼ੁਕਰੀਆ। ਉਹ ਬਹੁਤ ਸਾਰੇ ਮੈਸੇਜ ਕਰ ਦਿੱਤੇ ਇਹਨਾਂ ਨੇ ਇੱਕੋ ਵਾਰੀ 'ਚ। ਕਸਬਾ ਇਹਨਾਂ ਦਾ ਹੈਗਾ ਜੀ ਚਲਕਾਨਾ, ਜ਼ਿਲ੍ਹਾ ਸਹਾਰਨਪੁਰ। ਸੇਨ ਜ਼ਰੀਫ, ਜ਼ਰੀਫ ਅੰਸਾਰੀ, ਨੇਮ ਅੰਸਾਰੀ, ਡਾਕਟਰ ਅਮੀਰ, ਮੁੰਨਾ ਨਾਜ਼ਿਮ। ਉਹ ਇੰਨੇ ਮੈਸੇਜ ਨਹੀਂ ਕਰਨੇ, ਇਹ ਨਹੀਂ ਤਾਂ ਨੰਬਰ ਤੁਹਾਡਾ ਬਲੌਕ ਹੋ ਜਾਣਾ ਜੀ। ਮੈਂ ਨਹੀਂ ਕਰਨਾ, ਕੰਪਿਊਟਰ ਨੇ ਕਰ ਦੇਣਾ। ਅਤੇ ਇਹ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਹੈ ਜੀ। ਇਹ ਕਹਿੰਦੇ ਨੇ ਸਾਨੂੰ ਗੀਤ ਸੁਣਾ ਦਿਓ ਵਧੀਆ ਜਿਹਾ ਕੋਈ। ਦੇਖੋ ਜੀ, ਸਾਰੇ ਗੀਤ ਸਾਡੇ ਕੋਲ ਤਾਂ ਬਹੁਤ ਵਧੀਆ ਨੇ ਫਿਲਹਾਲ। ਇਹਨਾਂ ਨੇ ਸਤਿੰਦਰ ਸਰਤਾਜ ਦਾ ਜਿਹੜਾ ਕੋਈ ਗੀਤ ਹੈ ਨਾ, ਉਹ ਸੁਣਨ ਦੀ ਫਰਮਾਇਸ਼ ਕੀਤੀ ਹੈ। ਅਤੇ ਆਓ ਫਿਰ ਸਤਿੰਦਰ ਸਰਤਾਜ ਸਾਹਿਬ ਨੂੰ ਬੁਲਾ ਲੈਂਦੇ ਹਾਂ। ਉਹਨਾਂ ਦੇ ਗੀਤ ਬਹੁਤ ਸਾਰੇ ਮੇਰੇ ਕੋਲ ਪਏ ਨੇ, ਤੁਹਾਨੂੰ ਸਾਰਿਆਂ ਨੂੰ ਉਹ ਪਸੰਦ ਵੀ ਬਹੁਤ ਨੇ। ਅਤੇ ਚਲੋ ਆਓ ਜੀ, ਹਾਕ ਮਾਰਦੇ ਹਾਂ। ਆ ਜਾਓ ਸਰਤਾਜ ਭਾਜੀ, ਤੁਹਾਨੂੰ ਆਵਾਜ਼ ਪਈ ਜੇ, ਔਰ ਜੇ ਆਵਾਜ਼ ਪਈ ਆਉਣਾ ਤਾਂ ਪੈਣਾ ਹੀ ਹੈ, ਪਿਆਰ ਨਾਲ ਬੁਲਾਇਆ। ਅਤੇ ਜਦੋਂ ਪਿਆਰ ਨਾਲ ਕੋਈ ਬੁਲਾਵੇ ਨਾ, ਬਹੁਤਾ ਸੋਚੀਦਾ ਨਹੀਂ, ਆ ਜਾਈਦਾ। ਆ ਜਾਓ

ਜਿਸੇ ਗੀਤ ਦੇ ਨਾਲ ਹੁਣ ਸੌਗਾਤ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ, ਲੇਕਿਨ ਤੁਸੀਂ ਸਾਰਿਆਂ ਨੇ ਕਿਤੇ ਨਹੀਂ ਜਾਣਾ ਕਿਉਂਕਿ ਸਾਡਾ ਅਗਲਾ ਸੈਗਮੈਂਟ ਜਿਹੜਾ ਹੈ ਉਹ ਸ਼ੁਰੂ ਹੋਣ ਜਾ ਰਿਹਾ ਔਰ ਅਗਲਾ ਸੈਗਮੈਂਟ ਕਿਹੜਾ ਹੈ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ।

0: पंजाबी मेलोडियस गीत। जी हाँ, चोणवें पंजाबी गीत जिहड़े असीं तुहानूं सुणाउण जा रहे हैं इस सैगमेंट दे विच, और होर भी बहुत सारे प्रोग्राम इस तों बाद ने जिवें पंजाबी डुएट सोंग्स, तुहानूं पता ही है। और डुएट सोंगां दी गल करां जिहनूं दो गाने कहिंदे ने ਉਹ ਸੁਣਾਵਾਂਗੇ। ਉਸ ਤੋਂ ਬਾਅਦ ਨਾ ਸਿਰਫ ਡੋਇਟ ਆਣਗੇ, ਭਗਤੀ ਸੰਗੀਤ ਦਾ ਪ੍ਰੋਗਰਾਮ ਵੀ ਆਏਗਾ, ਉਹ ਵੀ ਤੁਹਾਨੂੰ ਸੁਣਾਉਣਾ। ਅਤੇ ਬਸ ਇਸੇ ਤਰ੍ਹਾਂ ਤੁਸੀਂ ਜੁੜੇ ਰਹੋ ਆਪਣੇ ਦੋਸਤ ਗੌਰਵ ਦੇ ਨਾਲ। ਅਤੇ ਉਹ ਫਿਰ ਸ਼ੁਰੂਆਤ ਕਰੀਏ ਇਸ ਖਾਸ ਗੀਤ ਦੇ ਨਾਲ। ਔਰ ਇਹ ਗੀਤ ਤੁਹਾਨੂੰ ਸਾਰਿਆਂ ਨੂੰ ਪਸੰਦ ਬਹੁਤ ਹੈ, ਕਿਉਂਕਿ ਇਹ ਗੀਤ ਦਾ ਇੱਕ ਆਪਣਾ ਹੀ ਸਵਾਦ ਹੈ। ਜਿਉਤੀ ਟੰਗਰੀ ਦਾ ਗਾਇਆ ਹੋਇਆ ਇਹ ਗੀਤ, ਜਿਹਨਾਂ ਸ਼ੁਰੂ ਕਰਨ ਜਾ ਰਿਹਾ ਪੰਜਾਬੀ ਮੈਲੋਡੀਅਸ ਗੀਤਾਂ ਦਾ ਇਹ ਸਫ਼ਰ।
1: ਕੁੜੇ ਮੈਨੂੰ ਵੀ ਆਪਦਾ ਗੀਤ ਸੁਣਾ ਦਿਓ।

ਤੁਸੀਂ ਸੁਣਿਆ ਹੋਇਆ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ ਅਤੇ ਪ੍ਰੋਗਰਾਮ ਚੱਲ ਰਿਹਾ ਤੁਹਾਡਾ ਸਾਰਿਆਂ ਦਾ ਆਪਣਾ ਮਨ ਪਸੰਦੀਦਾ ਔਰ ਅਤੇ ਆਓ ਫਿਰ ਹੁਣ ਇੱਕ ਹੋਰ ਗੀਤ ਤੁਹਾਨੂੰ ਸੁਣਾਉਂਦੇ ਹਾਂ ਹੰਸ ਰਾਜ ਹੰਸ ਦਾ ਗਾਇਆ ਇਹ ਗੀਤ ਇਹ ਉਹਨਾਂ ਦੀ ਹੀਰ ਹੈ ਵੈਸੇ ਆਓ ਸੁਣੀਏ।

ਭਗਤਾਂ ਨੂੰ ਅਕਾਲ ਪੁਰਖ ਤੇ ਅਟਲ ਭਰੋਸਾ ਹੁੰਦਾ ਹੈ। ਭਗਤਾਂ ਤੇ ਸੰਗਤਾਂ ਦੀ ਟੇਕ, ਸਹਾਰਾ, ਆਸਰਾ ਹੇ ਪ੍ਰਭੂ ਤੂੰ ਹੀ ਹੈ ਜੋ ਸੱਚਾ ਤੇ ਸਿਰਜਣਹਾਰ ਹੈ। ਇਸੇ ਕਰਕੇ ਸੱਚੇ ਗੁਰੂ ਪਾਸ ਬੇਨਤੀ ਹੈ ਕਿ ਮੈਨੂੰ ਨਾਮ ਦਾ ਆਧਾਰ ਬਖਸ਼ੋ, ਕਿਉਂਕਿ ਜਦੋਂ ਪ੍ਰਭੂ ਮਿਹਰ ਦੇ ਘਰ ਆਉਂਦਾ ਹੈ ਤਾਂ ਸੰਸਾਰ ਵਿੱਚੋਂ ਤਿੰਨੇ ਤਾਪ ਨਿਵਾਰ ਦਿੰਦਾ ਹੈ। ਬਲਿਹਾਰੀ ਉਸ ਵਡਭਾਗੇ ਜੀਵ ਤੋਂ ਜੋ ਤੇਰੇ ਚਰਨਾਂ ਤੋਂ ਸਦਕੇ ਹੈ, ਜਿਸ ਕਰਕੇ ਹੇ ਪ੍ਰਭੂ ਤੇਰਾ ਮਿਲਾਪ ਹਾਸਲ ਹੋਇਆ ਹੈ। ਇਸੇ ਭਾਵ ਨੂੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਰਾਗ ਸੂਹੀ ਵਿੱਚ ਰੂਪਮਾਨ ਕਰਦੇ ਨੇ। ਭਗਤਾਂ ਕੀ ਟੇਕ ਤੂੰ, ਸੰਤਾਂ ਕੀ ਓਟ ਤੂੰ, ਸੱਚਾ ਸਿਰਜਣਹਾਰਾ। ਇਸ ਸ਼ਬਦ ਦਾ ਗਾਇਨ ਕੀਤਾ ਭਾਈ ਸਤਵਿੰਦਰ ਸਿੰਘ ਤੇ ਭਾਈ ਹਰਵਿੰਦਰ ਸਿੰਘ ਹੋਰਾਂ ਦੇ ਰਾਗੀ।

ਜਾ ਪੈਂਦੇ ਹਨ, ਆਪਣੇ ਸਤਿਗੁਰੂ ਦਾ ਪੱਲਾ ਫੜ ਲੈਂਦੇ ਹਨ। ਗੁਰੂ ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਦ੍ਰਿੜ ਕਰਵਾ ਦਿੰਦਾ ਹੈ। ਫਿਰ ਉਹ ਪ੍ਰਾਣੀ ਪਰਮਾਤਮਾ ਦਾ ਨਾਮ ਸਵਾਸ ਸਵਾਸ ਜਪਦਾ ਹੈ ਤੇ ਹਰ ਵੇਲੇ ਉਸ ਨੂੰ ਆਪਣੇ ਅੰਗ ਸੰਗ ਸਮਝਦਾ ਹੈ। ਜਿਹੜੇ ਪ੍ਰਾਣੀ ਨਾਮ ਜਪਦੇ ਹਨ ਜਾਂ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਦ੍ਰਿੜ ਹੋ ਗਿਆ, ਉਹਨਾਂ ਨੂੰ ਇਹ ਲਾਭ ਮਿਲਦਾ ਹੈ ਕਿ ਅਜਿਹੇ ਪ੍ਰਾਣੀਆਂ ਦੀ ਮਾਇਆ ਵਾਲੀ ਭੁੱਖ ਤਰੇ ਸਾਰੀ ਹੀ ਦੂਰ ਹੋ ਜਾਂਦੀ ਹੈ। ਉਹਨਾਂ ਨੂੰ ਇੱਕ ਲਾਭ ਹੋਰ ਵੀ ਹੁੰਦਾ ਹੈ ਕਿ ਜਿਹੜੇ ਪ੍ਰਾਣੀ ਸਦਾ ਪਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ, ਆਤਮਕ ਮੌਤ ਉਹਨਾਂ ਉੱਤੇ ਆਪਣਾ ਕੋਈ ਵੀ ਪ੍ਰਭਾਵ ਨਹੀਂ ਪਾ ਸਕਦੀ। ਆਤਮਿਕ ਮੌਤ ਦਾ ਜਮ ਉਹਨਾਂ ਦੇ ਨੇੜੇ ਵੀ ਨਹੀਂ ਢੁਕਦਾ। ਗੁਰੂ ਰਾਮਦਾਸ ਜੀ ਫਰਮਾਉਂਦੇ ਹਨ ਕਿ ਜਿਸ ਪ੍ਰਾਣੀ ਉੱਤੇ ਪਰਮਾਤਮਾ ਕਿਰਪਾ ਕਰਦਾ ਹੈ ਉਹ ਹੀ ਸਦਾ ਉਸਦਾ ਨਾਮ ਜਪਦਾ ਰਹਿੰਦਾ ਹੈ ਤੇ ਪਰਮਾਤਮਾ ਉਸ ਨੂੰ ਆਪਣੇ ਨਾਮ ਵਿੱਚ ਜੋੜ ਕੇ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ। ਆਸਾ ਰਾਗ ਵਿੱਚ ਗੁਰੂ ਰਾਮਦਾਸ ਜੀ ਦਾ ਫਰਮਾਨ ਹੈ, ਜਿਨ੍ਹਾਂ ਭੇਟਿਆ ਮੇਰਾ ਪੂਰਾ ਸਤਿਗੁਰੂ, ਤਿਨ ਹਰ ਹਰ ਨਾਮ ਦਰੜਾਵੈ ਰਾਮ ਰਾਜੇ, ਤਿਸ ਕੀ ਤ੍ਰਿਸ਼ਨਾ ਭੁੱਖ ਸਭ ਉਤਰੈ ਜੋ ਹਰ ਨਾਮ ਧਿਆਵੈ।

ਧਿਆਏ ਦੇ ਤਿੰਨ ਜਮ ਨੇੜ ਨਾ ਆਵੇ ਜਨ ਨਾਨਕ ਕੋ ਹਰ ਕਿਰਪਾ ਕਰ ਨਿਤ ਜਪੈ ਹਰ ਨਾਮ ਤਰਾਵੇ। ਰਾਗ ਆਸਾ ਵਿੱਚ ਹੀ ਗੁਰੂ ਰਾਮਦਾਸ ਜੀ ਫਰਮਾਨ ਕਰਦੇ ਹਨ ਕਿ ਜਿਹੜੇ ਪ੍ਰਾਣੀ ਗੁਰੂ ਦੇ ਦੱਸੇ ਰਸਤੇ ਉੱਤੇ ਤੁਰਦੇ ਹਨ ਅਤੇ ਇਸ ਬਰਕਤ ਨਾਲ ਉਹਨਾਂ ਮਨੁੱਖਾਂ ਦੇ ਹਿਰਦੇ ਵਿੱਚ ਪਰਮਾਤਮਾ ਦੀ ਪ੍ਰੀਤ ਸਦਾ ਲਈ ਪੈਦਾ ਹੋ ਜਾਂਦੀ ਹੈ। ਅਜਿਹੇ ਪ੍ਰਾਣੀਆਂ ਨੂੰ ਵਿਕਾਰਾਂ ਤੋਂ ਬਚਾਉਣ ਦੀ ਸਮਰੱਥਾ ਪਰਮਾਤਮਾ ਵਿੱਚ ਹੁੰਦੀ ਹੈ। ਜਿਨ੍ਹਾਂ ਅੰਤਰ ਗੁਰਮੁਖ ਪ੍ਰੀਤ ਹੈ ਤਿੰਨ ਹਰ ਰੱਖਣ ਹਾਰਾ ਰਾਮ ਰਾਜੇ। ਜਿਹੜੇ ਮਨੁੱਖਾਂ ਨੂੰ ਪਰਮਾਤਮਾ ਦਾ ਨਾਮ ਪਿਆਰਾ ਲੱਗਣ ਲੱਗ ਜਾਂਦਾ ਹੈ ਉਹਨਾਂ ਵਿੱਚ ਕਿਸੇ ਤਰ੍ਹਾਂ ਦਾ ਕੋਈ ਭੈੜ ਨਹੀਂ ਰਹਿ ਜਾਂਦਾ। ਕੋਈ ਮਨੁੱਖ ਉਹਨਾਂ ਦੀ ਨਿੰਦਾ ਨਹੀਂ ਕਰ ਸਕਦਾ ਕਿਉਂਕਿ ਉਹਨਾਂ ਦੇ ਵਿੱਚ ਨਿੰਦਣ ਯੋਗ ਕੁਝ ਹੁੰਦਾ ਹੀ ਨਹੀਂ। ਤਿੰਨ ਕੀ ਨਿੰਦਾ ਕੋਈ ਕਿਆ ਕਰੇ ਜਿਨ ਹਰ ਨਾਮ ਪਿਆਰਾ। ਇਸ ਤਰ੍ਹਾਂ ਦੀ ਬਿਰਤੀ ਵਾਲੇ ਭਗਤ ਪਰਮਾਤਮਾ ਹਰੇਕ ਯੁੱਗ ਵਿੱਚ ਪੈਦਾ ਕਰਦਾ ਹੈ। ਦਿਲਚਸਪ ਗੱਲ ਇਹ ਵੀ ਹੈ ਕਿ ਜਦੋਂ ਅਜਿਹੇ ਪਰਮਾਤਮਾ ਦੇ ਪਿਆਰਿਆਂ ਉੱਤੇ ਕਿਸੇ ਤਰ੍ਹਾਂ ਦੀ ਕੋਈ ਭੀੜ ਪੈਂਦੀ ਹੈ ਜਾਂ ਉਹਨਾਂ ਦੀ ਇੱਜ਼ਤ ਦਾਅ 'ਤੇ ਲੱਗ ਜਾਂਦੀ ਹੈ ਤਾਂ ਉਹਨਾਂ ਦੀ ਇੱਜ਼ਤ ਵੀ ਪ੍ਰਭੂ ਆਪ ਹੀ ਰੱਖਦਾ ਹੈ। ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਇਸ ਸੰਬੰਧ ਵਿੱਚ ਵੱਖ ਵੱਖ ਯੁੱਗਾਂ ਦੌਰਾਨ ਹੋਏ ਪ੍ਰਭੂ ਦੇ ਪਿਆਰਿਆਂ ਭਗਤਾਂ ਦਾ ਦ੍ਰਿਸ਼ਟਾਂਤ ਦਿੰਦੇ ਹੋਏ ਫਰਮਾਉਂਦੇ ਹਨ ਕਿ ਜਿਸ ਤਰ੍ਹਾਂ ਪ੍ਰਹਿਲਾਦ ਪ੍ਰਭੂ ਦਾ ਪਿਆਰਾ ਭਗਤ ਸੀ ਪਰੰਤੂ ਉਸਦਾ ਜਨਮ ਇੱਕ ਬਹੁਤ ਹੀ ਰਾਕਸ਼ ਬੁੱਧੀ ਵਾਲੇ ਪਿਤਾ ਹਰਨਾਕਸ਼ ਦੇ ਘਰ ਹੋਇਆ ਸੀ। ਹਰਨਾਕਸ਼ ਨੇ ਪ੍ਰਹਿਲਾਦ ਨੂੰ ਪ੍ਰਭੂ ਦਾ ਨਾਮ ਜਪਣ ਕਰਕੇ ਬਹੁਤ ਜ਼ਿਆਦਾ ਤਸੀਹੇ ਦਿੱਤੇ। ਉਸਨੂੰ ਇੰਨਾ ਜ਼ਿਆਦਾ ਤੰਗ ਕੀਤਾ ਗਿਆ ਕਿ ਅਖੀਰ ਪਰਮਾਤਮਾ ਨੂੰ ਆਪਣੇ ਭਗਤ ਦੀ ਰੱਖਿਆ ਕਰਨ ਲਈ ਸੰਸਾਰਕ ਰੂਪ ਬਣਾ ਕੇ ਆਉਣਾ ਹੀ ਪਿਆ। ਵਾਹਿਗੁਰੂ ਨੇ ਹਰਨਾਕਸ਼ ਨੂੰ ਜਾਨੋ ਮਾਰ ਦਿੱਤਾ ਅਤੇ ਆਪਣੇ ਭਗਤ ਪ੍ਰਹਿਲਾਦ ਨੂੰ ਉਸਦੇ ਪਿਓ ਵੱਲੋਂ ਦਿੱਤੇ ਜਾਂਦੇ ਕਸ਼ਟਾਂ ਤੋਂ ਸਹੀ ਸਲਾਮਤ ਬਚਾ ਲਿਆ। ਭਗਤ ਨਾਮਦੇਵ ਜੀ ਜਿਨ੍ਹਾਂ ਦਾ ਜਨਮ ਮਹਾਰਾਸ਼ਟਰ ਵਿੱਚ ਹੋਇਆ ਸੀ ਉਹਨਾਂ ਨੂੰ ਵੀ ਲੋਕੀ ਨੀਵੀਂ ਜਾਤੀ ਵਿੱਚ ਪੈਦਾ ਹੋਣ ਦਾ ਤਾਨਾ ਮਾਰਿਆ ਕਰਦੇ ਸਨ। ਇੱਕ ਵਾਰੀ ਜਦੋਂ ਉਹ ਆਪਣੇ ਇਸ਼ਟ ਦੀ ਪੂਜਾ ਕਰਨ ਲਈ ਮੰਦਰ ਵਿੱਚ ਗਏ ਤਾਂ ਉਹਨਾਂ ਨੂੰ ਕਥਿਤ ਤੌਰ 'ਤੇ ਨੀਵੀਂ ਜਾਤੀ ਵਾਲਾ ਵਿਅਕਤੀ ਆਖ ਕੇ ਉੱਥੋਂ ਦੇ ਪੁਜਾਰੀਆਂ ਨੇ ਮੰਦਰ ਵਿੱਚੋਂ ਬਾਹਰ ਕੱਢ ਦਿੱਤਾ। ਭਗਤ ਨਾਮਦੇਵ ਜੀ ਉਦਾਸ ਹੋ ਗਏ ਅਤੇ ਮੰਦਰ ਦੇ ਪਿਛਲੇ ਪਾਸੇ ਜਾ ਕੇ ਬੈਠ ਗਏ ਅਤੇ ਆਪਣੇ ਪਿਆਰੇ ਪ੍ਰਭੂ ਦੀ ਯਾਦ ਵਿੱਚ ਖੋ ਗਏ। ਭਗਤ ਜੀ ਪ੍ਰਭੂ ਨੂੰ ਯਾਦ ਕਰਦੇ ਰਹੇ ਅਤੇ ਪਰਮਾਤਮਾ ਦੇ ਗੁਣ ਗਾਉਂਦੇ ਰਹੇ। ਅਖੀਰ ਜਿਸ ਮੰਦਰ ਵਿੱਚੋਂ ਭਗਤ ਨਾਮਦੇਵ ਜੀ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਗਿਆ ਸੀ ਉਸ ਮੰਦਰ ਦਾ ਮੂੰਹ ਘੁੰਮ ਕੇ ਉਸ ਦਿਸ਼ਾ ਵਿੱਚ ਹੋ ਗਿਆ ਜਿੱਧਰ ਭਗਤ ਨਾਮਦੇਵ ਜੀ ਬੈਠੇ ਸਨ। ਅੱਜ ਵੀ ਇਸ ਮੰਦਰ ਦਾ ਮੂੰਹ ਉਲਟ ਦਿਸ਼ਾ ਵੱਲ ਹੈ। ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ। ਪਰਮਾਤਮਾ ਵੱਲੋਂ ਭਗਤਾਂ ਦੀਆਂ ਸਾਰੀਆਂ ਮੁਸ਼ਕਲਾਂ ਹੱਲ ਕਰਨ ਅਤੇ ਉਹਨਾਂ ਨੂੰ ਵਡਿਆਈ ਬਖਸ਼ਣ ਦੀਆਂ ਅਨੇਕਾਂ ਉਦਾਹਰਨਾਂ ਇਤਿਹਾਸ ਵਿੱਚ ਦਰਜ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਗ 1165 ਉੱਤੇ ਭਗਤ ਨਾਮਦੇਵ ਜੀ ਨੇ ਖੁਦ ਬਹੁਤ ਬਿਹਤਰੀਨ ਸ਼ਬਦਾਂ ਵਿੱਚ ਇਸ ਪ੍ਰਥਾਏ ਬਾਣੀ ਦੀ ਰਚਨਾ ਕੀਤੀ ਹੈ। ਦਿੱਲੀ ਦੇ ਬਾਦਸ਼ਾਹ ਮੁਹੰਮਦ ਬਿਨ ਤੁਗਲਕ ਨੇ ਭਗਤ ਨਾਮਦੇਵ ਜੀ ਨੂੰ ਆਪਣੇ ਕੋਲ ਬੁਲਾ ਕੇ ਕਿਹਾ ਕਿ ਜਿਸ ਭਗਵਾਨ ਦੀ ਤੁਸੀਂ ਪੂਜਾ ਕਰਦੇ ਹੋ ਉਹ ਤੁਹਾਡੇ ਕੀ ਕੰਮ ਕਰ ਸਕਦਾ ਹੈ। ਕਾਫੀ ਮੰਦਾ ਚੰਗਾ ਵੀ ਬੋਲਿਆ ਅਤੇ ਬਾਦਸ਼ਾਹ ਨੇ ਕਿਹਾ ਕਿ ਇੱਕ ਗਾਂ ਮਰ ਗਈ ਹੈ, ਆਪਣੇ ਭਗਵਾਨ ਨੂੰ ਕਹੋ ਕਿ ਇਸ ਗਾਂ ਨੂੰ ਜ਼ਿੰਦਾ ਕਰ ਦੇਵੇ। ਭਗਤ ਜੀ ਨੇ ਕਿਹਾ ਕਿ ਅਜਿਹੇ ਕਿਸ ਤਰ੍ਹਾਂ ਹੋ ਸਕਦਾ ਹੈ, ਕੋਈ ਮਰਿਆ ਹੋਇਆ ਪ੍ਰਾਣੀ ਦੁਬਾਰਾ ਕਿਸ ਤਰ੍ਹਾਂ ਜ਼ਿੰਦਾ ਹੋ ਸਕਦਾ ਹੈ। ਪਰੰਤੂ ਬਾਦਸ਼ਾਹ ਆਪਣੇ ਹੱਠ ਉੱਤੇ ਅੜ ਗਿਆ ਅਤੇ ਕਿਹਾ ਕਿ ਤੁਹਾਨੂੰ ਇੱਕ ਪਹਿਰ ਦਾ ਸਮਾਂ ਦਿੱਤਾ ਹੈ, ਜੇਕਰ ਤੁਸੀਂ ਗਾਂ ਨੂੰ ਜ਼ਿੰਦਾ ਨਾ ਕਰ ਸਕੇ ਤਾਂ ਤੁਹਾਨੂੰ ਮਾਰ ਦਿੱਤਾ ਜਾਵੇਗਾ। ਇੰਨੇ ਨੂੰ ਬਾਦਸ਼ਾਹ ਨੇ ਹੁਕਮ ਕਰ ਦਿੱਤਾ ਕਿ ਭਗਤ ਨਾਮਦੇਵ ਜੀ ਨੂੰ ਹਾਥੀ ਅੱਗੇ ਸੁੱਟ ਦਿੱਤਾ ਜਾਵੇ। ਪਰੰਤੂ ਹਾਥੀ ਨੇ ਭਗਤ ਨਾਮਦੇਵ ਜੀ ਨੂੰ ਮਾਰਨ ਦੀ ਥਾਂ ਆਪਣੀ ਸੁੰਡ ਨਾਲ ਨਮਸਕਾਰ ਕੀਤੀ। ਦੂਜੇ ਪਾਸੇ ਭਗਤ ਨਾਮਦੇਵ ਜੀ ਨੂੰ ਪਿਆਰ ਕਰਨ ਵਾਲੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਬਾਦਸ਼ਾਹ ਕੋਲ ਗਏ ਅਤੇ ਕਿਹਾ ਕਿ ਜੇਕਰ ਤੁਸੀਂ ਭਗਤ ਨਾਮਦੇਵ ਜੀ ਨੂੰ ਬਖਸ਼ ਦਿਓ ਤਾਂ ਉਹਨਾਂ ਦੇ ਭਾਰ ਦੇ ਬਰਾਬਰ ਸੋਨਾ ਤੋਲ ਕੇ ਤੁਹਾਨੂੰ ਦੇ ਦਿਆਂਗੇ। ਇਸੇ ਦੌਰਾਨ ਇੱਕ ਚਮਤਕਾਰ ਹੋਇਆ ਕਿ ਗਰੁੜ ਦੇ ਖੰਭਾਂ ਦੇ ਫੜਫੜਾਉਣ ਦੀ ਆਵਾਜ਼ ਆਈ। ਸਾਰੀ ਦੁਨੀਆ ਨੇ ਵੇਖਿਆ ਕਿ ਭਗਵਾਨ ਵਿਸ਼ਨੂੰ ਜੀ ਖੁਦ ਆਪਣੇ ਵਾਹਨ ਗਰੁੜ 'ਤੇ ਸਵਾਰ ਹੋ ਕੇ ਉੱਥੇ ਪਹੁੰਚ ਗਏ। ਭਗਵਾਨ ਵਿਸ਼ਨੂੰ ਜੀ ਨੇ ਭਗਤ ਨਾਮਦੇਵ ਜੀ ਨੂੰ ਪੁੱਛਿਆ ਕਿ ਦੱਸੋ, ਤੁਸੀਂ ਜੇ ਕਹੋ ਤਾਂ ਧਰਤੀ ਨੂੰ ਪੁੱਠੀ ਕਰ ਦੇਵਾਂ ਜਾਂ ਇਸ ਬਾਦਸ਼ਾਹ ਨੂੰ ਕੋਈ ਹੋਰ ਕਰੜੀ ਸਜ਼ਾ ਦੇ ਦਿਆਂ। ਭਗਤ ਨਾਮਦੇਵ ਜੀ ਨੇ ਕਿਹਾ ਕਿ ਇੱਕ ਮੂਰਖ ਦੇ ਕਾਰਨ ਸਾਰੀ ਦੁਨੀਆ ਨੂੰ ਕਿਉਂ ਦੁੱਖ ਦੇਣਾ ਹੈ, ਤੁਸੀਂ ਗਾਂ

0: ਨੂੰ ਹੀ ਜ਼ਿੰਦਾ ਕਰ ਦਿਓ। ਭਗਤ ਜੀ ਦੇ ਕਹਿਣ 'ਤੇ ਮਰੀ ਹੋਈ ਗਾਂ ਨੂੰ ਜ਼ਿੰਦਾ ਕਰ ਦਿੱਤਾ ਗਿਆ। ਭਗਤ ਜੀ ਨੇ ਗਾਂ ਦੇ ਬੱਚੇ ਨੂੰ ਦੁੱਧ ਚੁੰਘਾਇਆ ਅਤੇ ਫਿਰ ਦੁੱਧ ਦੀ ਮਟਕੀ ਭਰ ਕੇ ਬਾਦਸ਼ਾਹ ਦੇ ਅੱਗੇ ਜਾ ਰੱਖੀ। ਇਸ ਤਰ੍ਹਾਂ ਪ੍ਰਭੂ ਨੇ ਆਪਣੇ ਪਿਆਰੇ ਭਗਤ ਦੀ ਰੱਖਿਆ ਕੀਤੀ। ਭਗਤ ਨਾਮਦੇਵ ਜੀ ਦਾ ਇਹ ਸ਼ਬਦ ਭੈਰੂ ਰਾਗ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤਾ ਹੋਇਆ ਹੈ, ਜਿਸ ਵਿੱਚ ਇਹ ਸਾਰੀ ਕਹਾਣੀ ਵਰਣਨ ਕੀਤੀ ਗਈ ਹੈ। ਇਸੇ ਤਰ੍ਹਾਂ ਰਾਗ ਭੈਰੂ ਵਿੱਚ ਹੀ ਭਗਤ ਕਬੀਰ ਜੀ ਨੇ ਵੀ ਇਸ ਤਰ੍ਹਾਂ ਦੀ ਘਟਨਾ ਦਾ ਵਰਣਨ ਕੀਤਾ ਹੈ, ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1162 ਉੱਤੇ ਦਰਜ ਹੈ। ਭਗਤ ਕਬੀਰ ਜੀ ਨੂੰ ਜੰਜ਼ੀਰਾਂ ਨਾਲ ਬੰਨ੍ਹ ਕੇ ਗੰਗਾ ਵਿੱਚ ਡੋਬ ਦਿੱਤਾ ਗਿਆ। ਭਗਤ ਕਬੀਰ ਜੀ ਫਰਮਾਉਂਦੇ ਹਨ ਕਿ ਜਿਸ ਮਨੁੱਖ ਦਾ ਮਨ ਪ੍ਰਭੂ ਦੇ ਸੋਹਣੇ ਚਰਨਾਂ ਵਿੱਚ ਲੀਨ ਰਹਿੰਦਾ ਹੈ, ਉਸ ਦਾ ਮਨ ਕਿਸੇ ਕਸ਼ਟ ਵੇਲੇ ਡੋਲਦਾ ਨਹੀਂ। ਉਸ ਦੇ ਸਰੀਰ ਨੂੰ ਕਸ਼ਟ ਦੇ ਕੇ ਡਰਾਉਣ ਤੋਂ ਕੋਈ ਲਾਭ ਨਹੀਂ ਹੋ ਸਕਦਾ। ਆਪਣੇ ਪਰਮਾਤਮਾ ਦੀ ਭਗਤੀ ਵਿੱਚ ਲੀਨ ਭਗਤ ਕਬੀਰ ਜੀ ਜਿਉਂ ਹੀ ਗੰਗਾ ਵਿੱਚ ਸੁੱਟੇ ਗਏ ਤਾਂ ਗੰਗਾ ਦੀਆਂ ਲਹਿਰਾਂ ਨਾਲ ਉਹਨਾਂ ਦੇ ਸੰਗਲ ਟੁੱਟ ਗਏ ਅਤੇ ਉਹ ਜਲ ਉੱਤੇ ਇਸ ਤਰ੍ਹਾਂ ਤੈਰਨ ਲੱਗ ਪਏ ਜਿਵੇਂ ਮਿਰਗ ਛਾਲਾ ਉੱਤੇ ਬੈਠੇ ਹੋਏ ਹੁੰਦੇ ਹਨ। ਭਗਤ ਕਬੀਰ ਜੀ ਫਰਮਾਉਂਦੇ ਹਨ ਕਿ ਤੁਹਾਡੇ ਮਿੱਥੇ ਹੋਏ ਕਰਮ ਕਾਂਡ ਜਾਂ ਤੀਰਥ ਇਸ਼ਨਾਨ ਕੋਈ ਵੀ ਸੰਗੀ ਨਹੀਂ ਬਣ ਸਕਦੇ, ਕੋਈ ਵੀ ਸਾਥੀ ਨਹੀਂ ਹੋ ਸਕਦੇ। ਪਾਣੀ ਅਤੇ ਧਰਤੀ ਹਰ ਥਾਂ ਇੱਕ ਪਰਮਾਤਮਾ ਹੀ ਰੱਖਣ ਯੋਗ ਹੈ। ਗੰਗ ਗੁਸਾਇਨ ਗਹਿਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ, ਮਨ ਨਾ ਡਿਗੇ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹੇ ਹੋ ਸਮਾਏ ਰਹਾਓ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮਿਰਗ ਛਾਲਾ ਪਰ ਬੈਠੇ ਕਬੀਰ, ਕਹਿ ਕਬੀਰ ਕੋ ਸੰਗ ਨਾ ਸਾਥ, ਜਲ ਥਲ ਰਾਖਨ ਹੈ ਰਘੁਨਾਥ। ਇਸੇ ਤਰ੍ਹਾਂ ਹੋਰ ਵੀ ਅਨੇਕਾਂ ਭਗਤਾਂ ਨਾਲ ਇਸੇ ਤਰ੍ਹਾਂ ਦਾ ਵਰਤਾਰਾ ਹੋਇਆ ਅਤੇ ਪਰਮਾਤਮਾ ਨੇ ਉਹਨਾਂ ਦੀ ਰੱਖਿਆ ਕੀਤੀ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਆਸਾ ਰਾਗ ਵਿੱਚ ਇਸ ਸੰਬੰਧ ਵਿੱਚ ਫਰਮਾਨ ਹੈ ਕਿ ਇਸ ਦੁਨੀਆਂ ਦੇ ਵਿੱਚ ਜਾਂ ਕਹਿ ਲਈਏ ਇਸ ਜਗਤ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਹੈ ਉਹ ਪਰਮਾਤਮਾ ਆਪ ਹੀ ਆਪਣੀ ਰਜ਼ਾ ਦੇ ਅਨੁਸਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਪੂਰੀ ਦੁਨੀਆਂ ਦੇ ਵਿੱਚ ਇਹ ਗੱਲ ਵੀ ਪ੍ਰਸਿੱਧ ਹੈ ਕਿ ਹਰ ਇੱਕ ਯੁੱਗ ਦੇ ਅੰਦਰ ਉਹ ਪਰਮ ਪਿਤਾ ਪਰਮਾਤਮਾ ਆਪਣੇ ਭਗਤਾਂ ਦੀ ਸਹਾਇਤਾ ਕਰਦਾ ਆ ਰਿਹਾ ਹੈ। ਅਸੀਂ ਇਸ ਨੂੰ ਪਰਮਾਤਮਾ ਦਾ ਬਿਰਧ ਵੀ ਕਹਿ ਸਕਦੇ ਹਾਂ ਕਿ ਪਰਮਾਤਮਾ ਦਾ ਇਹ ਮੁੱਢ ਕਦੀਮਾ ਵਾਲਾ ਸੁਭਾਅ ਹੈ ਕਿ ਉਹ ਆਪਣੇ ਭਗਤਾਂ ਦੀ ਹਰ ਤਰ੍ਹਾਂ ਨਾਲ ਸਹਾਇਤਾ ਕਰਦਾ ਹੈ। ਆਸਾ ਮਹੱਲਾ ਪੰਜਵਾਂ, ਜੋ ਕੁਛ ਕਰੇ ਸੋ ਆਪ ਆਪਣ ਭਾਣਿਆ, ਭਗਤਾਂ ਕਾ ਸਹਾਈ ਜੁਗ ਜੁਗ ਜਾਣਿਆ।
1: ਭਗਤਾਂ ਕਾ ਸਹਾਈ ਜੁਗ ਜੁਗ ਜਾਣਿਆ, ਇਹ ਵਾਰਤਾ ਸੁਣਾ ਰਹੇ ਸਨ ਗੁਰਪ੍ਰੀਤ ਸਿੰਘ ਨਿਆਮੀਆਂ। ਗੁਰਬਾਣੀ ਵਿੱਚ ਹਵਾਲਾ ਮਿਲਦਾ ਹੈ ਕਿ ਭਗਤਾਂ ਦਾ ਸਹਾਈ ਰੱਬ ਹੈ ਤੇ ਭਗਤਾਂ ਨੂੰ ਦੁੱਖ ਪਹੁੰਚਾਉਣ ਵਾਲੇ ਦਾ ਸੰਹਾਰ ਵੀ ਪ੍ਰਭੂ ਹੀ ਕਰਦਾ ਹੈ। ਕਿਹਾ ਜਾਂਦਾ ਹੈ ਕਿ ਜਦੋਂ ਹਰਨਾਕਸ਼ ਨੇ ਦੁਸ਼ਟ ਸਭਾ ਵਿੱਚ ਭਗਤ ਪ੍ਰਹਿਲਾਦ ਨੂੰ ਮਾਰਨ ਦਾ ਮਤਾ ਪਕਾਇਆ ਤਾਂ ਪ੍ਰਭੂ ਰਖਵਾਲਾ ਹੋ ਕੇ ਬੌੜਿਆ। ਜਿਵੇਂ ਹੀ ਹੱਥ ਵਿੱਚ ਖੜਗ ਲੈ ਕੇ ਹਰਨਾਕਸ਼ ਪ੍ਰਹਿਲਾਦ ਤੇ ਵਾਰ ਕਰਨ ਲੱਗਾ ਤਾਂ ਭਗਵਾਨ ਨਰਸਿੰਘ ਰੂਪ ਧਾਰ ਕੇ ਥੰਮ ਵਿੱਚੋਂ ਪ੍ਰਗਟ ਹੋਇਆ ਤੇ ਹਰਨਾਕਸ਼ ਨੂੰ ਆਪਣੇ ਨੌਹਾਂ ਨਾਲ ਪਾੜ ਮੁਕਾਇਆ। ਹੇ ਪ੍ਰਭੂ, ਇਸੇ ਕਰਕੇ ਭਗਤ ਤੇਰਾ ਆਸਰਾ ਤੱਕਦੇ ਨੇ ਤੇ ਬੇਨਤੀ ਕਰਦੇ ਨੇ ਕਿ ਹੇ ਮੁਰਾਰੀ ਪ੍ਰਭੂ, ਸਾਡੇ ਹੰਕਾਰ ਨੂੰ ਮਾਰ ਕੇ, ਸਾਡੀ ਬਾਂਹ ਫੜ ਕੇ ਸਾਡੀ ਸਹਾਇਤਾ ਕਰੋ। ਦੂਤ ਦੁਸ਼ਮਨ ਸਭ ਤੁਝ ਤੇ ਨਿਵਰੈ, ਪ੍ਰਗਟ ਪ੍ਰਤਾਪ ਤੁਮਹਾਰਾ, ਜੋ ਜੋ ਤੇਰੇ ਭਗਤ ਦੁਖਾਏ, ਉਹ ਤਤਕਾਲ ਤੁਮ ਮਾਰਾ। ਸਰਵਨ ਕਰਦੇ ਹਾਂ ਭਾਈ ਸਰਬਜੀਤ ਸਿੰਘ ਤੇ ਉਹਨਾਂ

ਜੀ ਇਸੇ ਹੀ ਭੇਂਟ ਦੇ ਨਾਲ ਭਗਤੀ ਸੰਗੀਤ ਦਾ ਪ੍ਰੋਗਰਾਮ ਹੁਣ ਇੱਥੇ ਹੀ ਖਤਮ ਹੁੰਦਾ ਹੈ। ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਨਾਲ, DTH ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 4 ਵਜ ਗਏ ਨੇ। ਆਓ ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਸੂਏ ਚਾੜ ਪੁਆਈਏ ਜੰਤ, ਨਾਨਕ ਪਾਉਂਦੀਆਂ ਗਣਤ ਨੰਤ। ਬੰਧਨ ਬੰਦ ਪੁਆਏ ਸੋਏ, ਪਿਆ ਕਿਰਤ ਨਚੈ ਸਭ ਕੋਏ। ਨੱਚ ਨੱਚ ਹੱਸੈ ਚਲੇ ਸੇ ਰੋਏ, ਉੱਡ ਨਾ ਚਾਹੀ ਸਿਧ।

ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ ਸਾਰ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀਏ ਖਾਰ, ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ,

ਲਿਖ ਲਿਖ ਪੜਿਆ ਤੇ ਤਕੜਿਆ ਬਹੁ ਤੀਰਥ ਭਵਿਆ ਤੇ ਤੋ ਲਵਿਆ ਬਹੁ ਭੇ ਕੀਆ ਤੇ ਦੁੱਖ ਦੀਆ ਸੋ ਬਹਿ ਜੀ ਆਪਣਾ ਕੀਆ ਅੰਨ ਨਾ ਖਾਇਆ ਸਾਧਕ ਵਾਇਆ ਬਹੁ ਦੁੱਖ ਪਾਇਆ ਦੂਜਾ ਪਾਇਆ ਬਸਤਰ ਨਾ ਪੈਰੇ ਐਨਸ ਕਹਿ ਰੇ ਬੋਣ ਬਗੂਤਾ ਕਿਉਂ ਜਾਗੇ ਗੁਰਬਨ ਸੁਤਾ ਭਗੋ ਪਤਾਣਾ ਆਪਣਾ ਕੀਆ ਕਮਾਣਾ ਅਲਮਲ ਖਾਏ ਸਿਰਛਾਈ ਪਾਈ ਮੂਰਖੰਦੇ ਪਤ ਗਵਾਏ ਬਿਨ ਨਾਮਕ ਚਿਥਾਏ ਨਾ ਪਾਈ ਰਹੇ ਬਿਮਾਣੀ ਮੜੀ ਮਸਾਣੀ ਅੰਤ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ

0: ਪੈ ਵਿੱਚ ਖੁੰਮ ਚੜਾਈਐ ਸਰਮ ਪਾਹ ਤਨ ਹੋਇ ਨਾਨ ਭਗਤੀ ਜੇ ਰਪੈ ਕੂੜੇ ਸੋਇ ਨਾ ਕੋਈ ਮਹਲਾ ਪਹਿਲਾ
1: ਲਪ ਪਾਪ ਤੋਇ ਰਾਜਾ ਮਹਿਤਾ ਕੂੜ ਹੋਵਾ ਸਿਕਦਾਰ ਕਾਮਰੇ ਸਤ ਪੁੱਛੀਏ ਬਹਿ ਬਹਿ ਕਰੇ ਵਿਚਾਰ ਅੰਧੀ ਰਹੀਤ ਗਿਆਨ ਬਹੁਣੀ ਭਾਹੇ ਪਰੇ ਮੁਰਦਾਰ ਗਿਆਨੀ ਨੱਚੇ ਬਾਜੇ ਬਾਫੇ ਰੂਪ ਕਰੇ ਸ਼ਿੰਗਾਰ ਉੱਚੇ ਕੂ ਕਹਿਵਾ ਦਾ ਕਾਵੇ ਜੋਦਾ ਕਾਵੇ ਚਾਰ ਮੂਰਖ ਪੰਡਿਤ ਹਿਕਮਤ ਹੁਜਤ ਸੰਜੇ ਕਰੇ ਪਿਆਰ ਧਰਮੀ ਧਰਮ ਕਰੇ ਗਵਾ ਵਹਿ ਮੰਗੇ ਮੁਖ ਦੁਆਰ ਜਤੀ ਸਦਾ ਵੇ ਜੁਗਤ ਨ ਜਾਣੇ ਛੱਡ ਬਹਿ ਕਰ ਬਾਰ ਸਭ ਕੋ ਪੂਰਾ ਆਪੇ ਹੋਵੇ ਘਟ ਨਾ ਕੋਈ ਆਖੇ ਪਤ ਪ੍ਰਵਾਣਾ ਪਿੱਛੇ ਪਾਈਏ।

0: ਗਿਆਨ ਕਾ ਪਤਾ ਮੰਨ ਰਹੇ ਗੁਰ ਬਿਨ ਗਿਆਨ ਨਾ ਹੋਏ ਪੌੜੀ ਪੜਿਆ ਹੋਵੇ ਗੁਨਹਿਗਾਰ ਤਾਂ ਉਹ ਵੀ ਸਾਧਨਾ ਮਾਰੀਐ
1: ਜਿਹਾ ਘਾਲੇ ਘਾਲਣਾ ਤੇ ਵੇਹੋ ਨਾ ਉਪਚਾਰੀਐ ਐਸੀ ਘਲਾ ਨਾ ਖੇਡੀਐ ਜਿੱਧਰ ਗਏ ਗਿਆ ਹਾਰੀਐ ਪੜਿਆ ਤੇ ਉਮੀਆਂ ਵਿਚਾਰ।

0: ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰੂ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰ ਕਰ ਸੱਚ ਵਿਚਾਰ, ਗੁਰੂ ਕਰੇ ਮਨ ਮੇਰੇ, ਗੁਰ ਕਰ ਸ਼ਬਦ ਸੁਪੁੰਨ, ਅਗਨ ਕਢੇ ਸਭ ਤੇਰੇ। ਗੁਰ ਨੈਣ ਬੈਨ ਗੁਰ ਗੁਰ ਕਰੋ, ਗੁਰੂ ਸਤ ਕਉ ਨਲ ਕਹੈ, ਜਿਨ ਗੁਰੂ ਨਾ ਦੇਖਿਓ ਨਾ ਕਿਓ, ਤੇ ਕਥ ਸੰਸਾਰ ਮੈਂ। ਗੁਰੂ ਗੁਰੂ ਗੁਰ ਕਰ ਮਨ ਮੇਰੇ, ਕਾਰਨ ਕਰਨ ਸਮਰੱਥ ਸਤਿਗੁਰ, ਸੁਰਤ ਧਿਆਨ ਸ਼ਬਦ ਦੇ ਨੇੜੇ, ਪੂਰੋ ਪੁਰਖ ਰਿਹ ਹਰ ਸਿਮਰਤ, ਮੁਖ ਦੇਖਤ ਅਗ ਜਾਹੇ ਪਰੇਰੇ, ਜੋ ਹਰ ਬੁੱਧ ਰਿਦ ਸਿੱਧ ਚਾਹਤ। ਗੁਰੂ ਗੁਰੂ ਗੁਰ ਕਰ ਮਨ ਮੇਰੇ,
1: ਗੁਰੂ ਮੁਖ ਦੇਖ ਗੁਰੂ ਸੁਖ ਪਾਇਓ, ਪੁੱਤੀ ਜੋ ਪਿਆਸ ਪਿਊਸ ਪੀਵਨ ਕੀ, ਬੰਚਤ ਸਿੱਧ ਕੋ ਬਿੱਧ ਮਿਲਾਇਓ।

ਬ੍ਰਾਹਮਣ ਠੌਰ ਬਸੋ ਰਸ ਬਾਸਨ ਸੋ ਜੋ ਦਹਿਨ ਦਸਤਾਇਓ ਗੋਬਿੰਦਵਾਲ ਗੋਬਿੰਦਪੁਰੀ ਸਮ ਜਲਿਆਂ ਤੀਰ ਵਿਪਾਸ ਬਨਾਇਓ ਗਇਓ ਦੁਖ ਦੂਰ ਬਰਖਨ ਕੋ ਸੋ ਗੁਰਮੁਖ ਦੇਖ ਗੜੂ ਸੁਖ ਪਾਇਓ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰ ਕਿੰਨੀ ਕਿਰਪਾ ਹਰ ਨਾਮ ਦਿਓ ਜਿਸ ਦੇਖ ਚਰਨ ਅਗਨ ਹਰਿਓ ਨਿਸਬਾਸਰ ਏਕ ਸਮਾਨ ਧਿਆਨ ਸੋ ਨਾਮ ਸੁਨੇ ਸੁਤ ਭਾਨ ਡਰਿਓ ਭਨ ਦਾਸ ਸੋ ਆਸ ਜਗਤਰ ਗੁਰੂ ਕੀ ਪਾਰਸ ਪੇਟ ਪਰਸ਼ ਕਰਿਓ ਰਾਮਦਾਸ ਗੁਰੂ ਹਰ ਸਤ ਕੀਓ ਸਮਰੱਥ ਗੁਰੂ ਸਿਰ ਹੱਥ ਧਰਿਓ।

ਹਰ ਪ੍ਰਭ ਜੀ ਸੀਨਤ ਬਸਤਰ ਦੀਨ ਬਹੁ ਸਾਜ ਸੋ ਦਾਮਾ ਅਪਦਾ ਤੇ ਰੱਖਿਆ ਗਨਕਾ ਪਰਤ ਪੂਰੇ ਤੇ ਕਾਜ ਸ੍ਰੀ ਸਤਿਗੁਰ ਸੋ ਪ੍ਰਸੰਨ।

0: ਜਾਂਕੀ ਸੇਵ ਸਿਵ ਸਿੱਧ ਸਾਧਿਕ ਸੁਰ ਅਸੁਰ ਗਣ ਤਰਹਿ ਤੇ ਤੀਸ ਗੁਰ ਬਚਨ ਸੁਣ ਕਨ ਰੇ ਪੁਨ ਤਰਹਿ ਤੇ ਸੰਤ ਹਿਤ ਭਗਤ ਗੁਰ ਗੁਰ ਕਰੇ ਤਰਿਓ ਪ੍ਰਹਿਲਾਦ ਗੁਰ ਮਿਲਤ ਮੁਨ ਜਨ ਰੇ ਤਰਹਿ ਨਾਰਦਾਦ ਸਨਕਾਦ ਹਰ ਗੁਰਮੁਖੈ ਤਰਹਿ ਇੱਕ ਨਾਮ ਲਗ ਤਜਹੋ ਰਸ ਅਨ ਰੇ ਦਾਸ ਬੇਨਤ ਕਹੈ ਨਾਮ ਗੁਰਮੁਖ ਲਹੈ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ
1: ਸ੍ਰੀ ਗੁਰੂ ਸਾਹਿਬ ਸਭ ਉੱਪਰ।

ਹਰ ਕਾ ਨਾਮ ਖੈਨਿਦ ਅਪਿਓ, ਅਪਿਓ ਹਰ ਨਾਮ ਖੈਨਿਦ ਚੌਂ ਜੁਗ, ਗੁਰ ਸੇਵਾ ਕਰ ਫਲ ਲਹੀਆਂ। ਬੰਦੇ ਜੋ ਚਰਨ ਸਰਨ ਸੁਖ ਪਾਵੈ, ਪਰਮਾਨੰਦ ਗੁਰਮੁਖ ਕਹੀਆਂ। ਪ੍ਰਤੱਖ ਦੇ ਪਾਰ ਬ੍ਰਹਮ ਸੁਆਮੀ, ਆਦ ਰੂਪ ਪੋਖਣ ਭਰਨੰ, ਸਤਿਗੁਰ ਗੁਰ।